0: ਲੱਖਣ ਪਾਏ, ਵੱਡਾ ਨੂੰ ਹੋਵੇ ਘਾਟ ਨਾ ਜਾਏ, ਨਾ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣੇ ਹੋਰ ਨਾ ਹੀ ਕੋਏ, ਨਾ ਕੋਆ ਨਾ ਕੋਏ, ਜੇਵੜੇ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਵੇਂ ਬਾਸ ਨਰਾ ਗੁਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਗੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਅਮਰੀ ਰਹਿਰਾਸ ਰਹਾਉ, ਹਰ ਜਨ ਗੇ ਵਡ ਭਾਵ ਡੇਰੇ, ਜਿਨ ਹਰਾ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲਿਆ ਤ੍ਰਿਪਤਾ ਸਿਮਰ ਸੰਗਤ ਗੁਣ ਪ੍ਰਗਾਸ, ਜਿਨ ਹਰਸ ਨਾਮ ਨਾ ਪਾਇਆ ਤੇ ਭਾਗਣ ਜੰਪਾਸ, ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੋਰ ਮਸਤਕ ਲਿਖਿਆ ਲਖਾਸ, ਧਨ ਧਨ ਸਾਸਨ ਜੇ ਤਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੇ ਉਦਮ ਜਾਰਾ ਜੀਉ ਪਰਿਆ, ਸੈਲ ਪੱਥਰ ਮੈਂ ਜੰਤੋ ਪਾਏ ਤਾ ਕਾਰਿਜ ਕਾਗੇ ਕਰ ਤਰਿਆ, ਮੇਰੇ ਮਾਧੋ ਜੀ ਸਾਤ ਸੰਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ ਹਰਿਆ ਰਹਾਓ, ਜਨਨ ਵਿਦਾ ਲੋ ਸੁਤ ਬੰਤਾ ਕੋਈ ਨ ਕਿਸ ਕੀ ਤਰਿਆ, ਸੇ ਸਿਰ ਸੰਭਾਹੇ ਠਾਕਰ ਕਾਹੇ ਮਨ ਪਉ ਕਰਿਆ, ਉੜੇ ਉੜਾ ਵੈਸੈ ਕੋਸਾ ਤੇ ਪਾਸੇ ਬਾਰੇ ਸਰਿਆ, ਤਿਨ ਕਵਣ ਖਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰਿਆ, ਸਭਨ ਦਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ, ਜਰ ਨਾਨਕ ਬਲ ਬੰਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਕਿਉ ਓੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨੰਜਣਾਰ ਪੁਨਰਣ ਗਮਾ ਗਮ ਪਾਰਾ, ਸਭ ਤਿਆਵੇਂ ਸਭ ਤਿਆਵੇਂ ਤੋਜੀ ਹਰ ਸੱਚੇ ਸਿਜਣਹਾਰਾ, ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਤਾਰਾ, ਹਰ ਦਿਆ ਵੋ ਸੰਤੋ ਜੀ ਸਭ ਦੂਵ ਸਾਰ ਨਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਗੜ ਗੜੇ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਮਾਣਾ ਇਕ ਦਾਤ ਏਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੂਤਾ ਜੀ, ਹੋਂ ਤੁਰ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬਿਆਨ ਜੀ, ਤੇਰੇ ਕਿਆ ਗੁਣ ਆਪ ਵਖਾਣਾ, ਜੋ ਸੇਵੈ ਜੋ ਸੇਵੈ ਤੋ ਜੀ, ਜਾ ਨਾਨਕ ਤਿਨ ਕੁਰਬਾਣਾ, ਹਰ ਤੇ ਆਵੇ ਹਰ ਤੇ ਆਵੇ ਤੋ ਜੀ, ਸੇ ਜਾ ਜੋ ਮੈਂ ਸੋ ਵਾਸੀ, ਸੇ ਮੂਹ ਸੇ ਮੂਹਤ ਪੈ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਗਾ ਪਉ ਸਭ ਗਵਾਸੀ, ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰਾ ਰੂਪ ਸਮਾਸੀ, ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਪਾਸਲਾਂ ਤੁਝ ਅਨਕ ਅਨੇਕ ਅਨੰਤਾ, ਤੇਰੇ ਅਨੇਕ ਤਿਨ ਕਰਿਆਰ ਪੂਜਾ ਜੀ, ਤਵ ਤਾਪੇ ਜਾਵੇ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ, ਕਰ ਕਿਰਿਆ ਖੜ ਕਰਮ ਕਰੰਤਾ, ਸੇ ਭਗਤ ਸੇ ਪਦ ਪ੍ਰਜ ਨਾਨਕ ਜੀ, ਜੋ ਪਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਪਰੰਪਰ ਕਰਤਾ ਜੀ, ਤੁਝੇ ਵਡਵਰ ਨਾ ਕੋਈ, ਤੂੰ ਜੋ ਜੋ ਏਕੋ ਸਦਾ ਹਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਧੇ ਆਪੇ ਸੇ ਸਭ ਪਾਈ ਜੀ ਤੁਧੇ ਆਪੇ ਸੇ ਸਭ ਗੋਈ ਜਾ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਉਹ ਪਾਣੀ ਰਹਾਉ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਹਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਾਂ ਲਾਦਾ ਮਨ ਮੋਹ ਗਵਾਇਆ ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਹਨੋਂ ਤੂੰ ਜਾਣਾ ਹੈ ਸੋਈ ਜਨ ਜਾਣੇ ਹਰਗੁਣ ਸਾਧੀ ਆਪ ਖਾਣ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਲੇ ਬੈਲੇ ਨਵਾਸਾ ਪਾਣੀ ਪਾਉ ਤਿੰਨੇ ਕੀਆ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈ ਡੁੱਬੇ ਅਲੈ ਮਨ ਏਕ ਨ ਚੇਸ ਮੂੜ ਮਨਾਰ ਬਿਸ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਸ ਤੀ ਨੀ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸਰਣਾ ਜੈਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਨ ਉਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾ ਇਤਰ ਕਿਤੇ ਨਾ ਕਾਮ ਮਿਲ ਸਾ ਸੰਧ ਪਾਈ ਕੇ ਵੰਗਾ ਸਰੰਜਾਮ ਲਾ ਪਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਯਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀਂ ਕਾਵਿ ਵਾਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋ ਚਿਤ ਕੀ ਇੱਛਾ ਤਾਵ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋ ਸਵੇ ਤੂੰ ਕਾਵੋ ਆਪ ਦੇ ਮੋਹਿ ਬਚਾਵੋ ਸੋਹੀ ਵਸੇ ਮੋਰੋ ਪਰਵਾਰਾ ਸੇ ਵਸੇ ਸਭੇ ਕਰਤਾਰਾ ਮੋਰ ਅੱਛਾ ਨੀ ਕਰਦਾ ਕਰੀਐ ਸਭ ਐਨਕੋ ਆਸ ਸਿੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਅਵਰ ਨਾ ਧਿਆਉ ਜੋ ਵਰ ਜਾਉ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਐ ਚੌਂ ਚੌਂ ਸਤਰ ਹਮਾਰੇ ਮਾਰੀ ਐ ਆ ਬਾਤ ਦੇ ਮੁਝੇ ਅਬਰੀ ਐ ਮਨ ਕਾਲ ਕਾ ਤ੍ਰਾਸ ਨਵਰੀ ਐ ਹੋ ਜੋ ਸਦਾ ਹਮਾਰੇ ਪੱਛਾ ਸਿਰਿਆ ਤੋ ਜੋ ਕਰੀਓ ਰੱਛਾ ਰਾਹ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧੂ ਸ਼ੰਕੇ ਹੰਤਾ ਤੁਮ ਹੋ ਪੁਰੀ ਚਤੁਰਦਾਸ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰਬੀ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਾਨ ਕਾਲ ਜੋਗੀ ਸਿਵਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਾਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਵੇਂ ਹਮਾਰਾ ਜਾਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਸ਼ਨ ਅਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਲ ਪ੍ਰਜਾ ਜਿਨੇ ਆਪ ਸਵਾਰੀ ਸੇਵ ਕਰਨ ਗੋ ਸੇਵ ਗੁਣ ਸੁਖ ਦੀਓ ਸਦਨ ਗੋ ਪਰਮ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਫਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੋ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਕਰ ਕਰਾਂ ਕਰਤਾਰਾ ਪਰਜਾ ਤਰਤਵ ਦੇ ਅਪਾਰਾ ਜਬ ਆ ਕਰ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਚੇਤੇ ਬਦਨ ਸੇ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੂੰ ਸਭ ਹੀ ਤੇ ਰਹਿਤ ਨਿਰਾਲਮ ਜਾਨ ਬੇਪੇ ਦਿਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਕਾ ਮੂੜ ਚਾਤ ਪੇਦਾ ਜਾ ਕੋ ਪੇ ਨ ਪਾਵਤ ਬੇਦਾ ਤਾਕੋ ਕਿਰਪਾਨ ਮਾਨਤ ਮਹਾ ਮੂੜ ਕੈ ਪੇ ਨ ਜਾਤ ਮਹਾਦੇਵ ਕੋ ਕੈ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਬੈ ਆਵ ਆਪਣੀ ਬੁੱਧ ਹੈ ਜੇਤੀ ਬਣਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਬੈਸਿਆ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡ ਜੇ ਰਸੇ ਤਿਕਿਨੀ ਉਤਪੁਹਿ ਖਾਨ ਬਹੋਰ ਰਚ ਦੀਨੀ ਕਹੂੰ ਬੂਰਾ ਜਾਹੂੰ ਬੈਠਾ ਕਹੂੰ ਸਿੰਨ ਪਿਓ ਸੰਗਰ ਕੈਠਾ ਸਗਰੀ ਸੇ ਦਿਖਾਏ ਚੰਭਉ ਆਜ ਗਾਸਰੂ ਸੇ ਅੰਭਵ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਅਬਾਰੇ ਸਿੱਖ ਸੰਗਰੋ ਦੋ ਜਿਤੇ ਉਠ ਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜਿਆ ਤੋ ਸਭ ਸਰਣੀ ਪਰੇ ਤਿਨਕੇ ਦੁਸ਼ਟ ਦੋਤ ਹੈ ਮਰੇ ਪੁਰਹ ਜਨ ਬਾਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਹਰੀ ਟਰੇ ਤਦ ਕਾਲਾ ਕਿਰਪਾ ਦੇ ਤਨ ਜਾਏ ਨ ਹਰ ਹੋ ਤਾਂ ਕਿ ਤਾਪ ਤਨ ਮੈਂ ਹਰ ਹੋ ਰਿਦ ਸਿੱਧ ਕਰਮ ਸਭ ਹੋਈ ਦੁਸ ਐਸੈ ਸਕੇ ਨਾ ਕੋਈ ਇੱਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਂ ਤੇ ਤਾਏ ਉਬਾਰਾ ਜੇ ਨਰ ਨਾਮ ਤਿਆਰੋ ਕਹਾ ਦਰ ਦੋ ਦੋ ਤੇਰਾ ਖੜਕੇ ਤੁਮੈ ਸਰਨ ਤਿਹਾਰੀ ਆਪ ਆਦੇ ਲਿਓ ਅਬਾਰੀ ਸਰਵ ਢੋਲ ਮੋ ਸਹਾਈ ਦੁਸ਼ਟ ਦੋ ਤੇ ਲਿਓ ਬਚਾਈ ਸਵਈਆ ਪਾਏਗਾ ਜਬ ਤੇ ਤੁਮ ਰਹਿ ਤਬ ਤੇ ਗੁਆ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਣ ਕੁਰਾਨ ਨੇ ਕਹੇ ਮਤ ਏਕ ਨਾ ਮਾਨੇ ਓ ਸਿਮਰਤ ਸ਼ਾਸਤਰ ਬੇਸਬੈ ਬਹੁ ਪੇਦ ਗਿਆ ਮੇਘ ਨਾ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਗਾਨੇ ਓ ਦੋਹੇ ਰਾਸ ਸਗਲ ਦੁਆਰ ਕੋ ਛਾੜ ਕੇ ਗਏ ਤਵਾਰ ਓ ਦੁਆਰ ਬਾਏ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਕਿਉ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਾ ਗਲਾਂ ਸਮਰਾ ਸਵਾਮੀ ਸੋ ਗਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ, ਕਰਦਾ ਤੇਰੇ ਸਭ ਕਿਛ ਹੈ, ਜਿਹਦੇ ਸੋ ਪਾਵੇ ਸਦਾ ਸਿਸਲਾ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ, ਜੇ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕਹੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਵਰਸੇ ਪੂਰੇ ਗੁਰ ਤੇ ਜਾਣੀ, ਸੁਣ ਤਹਿ ਪਨੀਤ ਕਹਿ ਤੇ ਪਵਿੱਤ ਸਤਿਗੁਰ ਆਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤਹਿ ਪਨੀਤ ਕਹਿ ਤੇ ਪਵਿੱਤ ਸਤਿਗੁਰ ਆਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁਦਾਵਣੀ ਮੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਾਸਨ ਦੋ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਦਾਰੋ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ, ਇਹ ਵਸਤੈ ਨੈ ਜਾਈ ਨੇਤਨ ਰਾਖੁਰ ਤਾਰੋ, ਤਮ ਸੰਸਾਰ ਚਰਨ ਲਗਤਰੀਐ ਸਭ ਨਾਨ ਬ੍ਰਹਮ ਪਸਾਰੋ। ਸਲੋਕ ਮਹਲਾ ਪੰਜਵਾਂ, ਤੇਰਾ ਕੀਤਾ ਜਾ ਤੋ ਨਾਈ ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀ, ਸੋਧਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਨਿਤਨੇਮ ਦੀ ਬਾਣੀ ਸੋਧਰ ਹੈ, ਸਭ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ। ਅੱਜ ਔਲਖ ਪਰਿਵਾਰ ਦੀ ਬੱਚੀ ਅਮਰੀਨ ਕੌਰ ਦੇ ਸ਼ਾਦੀ ਕਾਰਜ ਆਰੰਭ ਹੋ ਰਹੇ ਨੇ, ਕੀਤੇ ਕਰ ਜਾ ਰਹੇ ਨੇ ਪਰਿਵਾਰ ਵੱਲੋਂ। ਭਾਈ ਗੁਰਮੇਲ ਸਿੰਘ, ਗੁਰਮੀਤ ਕੌਰ ਔਲਖ ਦੀ ਪੋਤੀ ਹੈ, ਨਛੱਤਰ ਸਿੰਘ ਤੇ ਨਸੀਬ ਕੌਰ ਦੀ ਦੋਹਤੀ, ਅਤੇ ਜਗਵਿੰਦਰ ਸਿੰਘ ਤੇ ਸ਼ਰਨਜੀਤ ਕੌਰ ਔਲਖ ਦੀ ਬੱਚੀ ਅਮਰੀਨ ਕੌਰ ਦਾ ਆਨੰਦ ਕਾਰਜ ਆਉਣ ਵਾਲੇ ਸਮੇਂ ਵਿੱਚ ਕਾਰਜ ਦੀ ਸਫਲਤਾ ਦੀ ਯਾਚਨਾ ਅਤੇ ਬੱਚੀ ਦੇ ਖੁਸ਼ੀਆਂ ਭਰੇ ਜੀਵਨ ਦੀ ਯਾਚਨਾ ਕਰਦੇ ਹਾਂ। ਪਰਿਵਾਰ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਨੇ, ਸਭ ਤੋਂ ਪਹਿਲਾਂ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਜੋ ਹੈ ਉਹ ਆਰੰਭ ਹੋ ਰਹੇ ਨੇ। ਸੋ ਔਲਖ ਪਰਿਵਾਰ ਨੂੰ ਮੇਰੀ ਬੇਨਤੀ ਹੈ ਕਿ ਉਹ ਦਰਬਾਰ ਵਿੱਚ ਹਾਜ਼ਰੀ ਭਰਨ, ਕਿਉਂਕਿ ਪਾਠ ਪਰਿਵਾਰ ਵਾਸਤੇ ਹੈ ਅਤੇ ਪਰਿਵਾਰ ਜ਼ਰੂਰ ਇਹਦੇ ਵਿੱਚ ਬੈਠਣਾ ਚਾਹੀਦਾ। ਔਰ ਉਹਨਾਂ ਨੂੰ ਬੇਨਤੀ ਹੈ ਕਿ ਉਹ ਦਰਬਾਰ ਵਿੱਚ ਹਾਜ਼ਰ ਹੋਣ। ਪਾਠ ਜਿਹੜੇ ਭਾਈ ਸਾਹਿਬ ਗੁਰਦੀਪ ਸਿੰਘ ਜੀ ਆਪ ਨੂੰ ਸ਼ਰਮ ਕਰਾਉਣਗੇ, ਠੀਕ 7:45 ਅਰਦਾਸ ਹੋਏਗੀ, ਉਸ ਤੋਂ ਬਾਅਦ ਦੀਵਾਨ ਸਿਣਗੇ, ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ ਪਰਿਵਾਰ ਵੱਲੋਂ। ਔਰ ਪਰਿਵਾਰ ਨੂੰ ਬੱਚੇ ਦੇ ਆਨੰਦ ਕਾਰਜ ਦੀਆਂ ਬਹੁਤ ਬਹੁਤ ਵਧਾਈਆਂ। ਆਓ ਸਰਵਣ ਕਰੀਏ ਸੁਖਮਨੀ ਸਾਹਿਬ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰੋ ਜਸਵ ਸੰਭਰੀ ਇੱਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪ੍ਰਾਣ ਸਿਮਰ ਸੋਧ ਆਖਰ, ਇੰਨੇ ਰਾਮ ਨਾਮ ਇੱਕ ਆਖਰ। ਕਿਨਕਾ ਇੱਕ ਜਿਸ ਜੀ ਵਸਾਵੇ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੇ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਰਾਵ। ਪ੍ਰਭ ਕੇ ਸਿਮਰਨ ਗਰਭ ਨ ਵਸੈ, ਪ੍ਰਭ ਕੇ ਸਿਮਰਨ ਦੁਖ ਜਮ ਨਰਸੈ। ਪ੍ਰਭ ਕੇ ਸਿਮਰਨ ਕਾਲ ਪਰ ਹਰੈ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਨ ਕਿਛੁ ਵਿਘਨ ਨ ਲਾਗੈ, ਪ੍ਰਭ ਕੇ ਸਿਮਰਨ ਆਨੰਦ ਜਾਗੈ। ਪ੍ਰਭ ਕੇ ਸਿਮਰਨ ਭਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਨ ਸੇ ਦੂਜਾ। ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ। ਪ੍ਰਭ ਕੇ ਸਿਮਰਨ ਹੋਏ ਸੁਭਲਾ, ਪ੍ਰਭ ਕੇ ਸਿਮਰਨ ਸੁਫਲ ਫਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ। ਪ੍ਰਭ ਕੇ ਸਿਮਰਨ ਤਿਸਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੇ ਸੂਝੈ। ਪ੍ਰਭ ਕੇ ਸਿਮਰਨ ਨਹੀਂ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਸਮਹਿ ਸਮਾਏ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਤਿਬਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਰ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਪ੍ਰਭ ਕੇ ਸਿਮਰਨ ਨੇ ਚਲੇ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ। ਪ੍ਰਭ ਕੇ ਸਿਮਰਨ ਅਨੁਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਦਿਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਉਪਾਏ। ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀ ਚੌਂਕੜ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ। ਕਰ ਕਿਰਪਾ ਜਿਸ ਆਪ ਜਾਇਆ, ਨਾਨਕ ਗੁਰਮੁਖ ਹਰ ਸਿਮਰ।

ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਭਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਤਾਵੇ ਜੀਵਨ ਮੁਗਤ ਸੋ ਕਹਾਵੇ ਤੈਸਾ ਹਰਕ ਤੈਸਾ ਉਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਤੈਸਾ ਸੁਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਭੇਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਦ ਜਿਦ

ਹੋਏ ਅਨੰਤ ਰੰਗ ਲਗੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪਹਿ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਪ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰਾ ਹੈ ਕਈ ਕੋਟ ਕਵ ਕਾਵ ਵਿਚਾਰ ਹੈ ਕਈ ਕੋਟ ਨਵਧਨ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੂਗ ਨ ਕਰੈ ਕਈ ਕੋਟ ਮਾਇਆ ਸੁਰਮਾਏ ਕਈ ਕੋਟ ਪਰਦੇਸ ਪਰਮਾਏ ਜੇ ਜਿਤ ਲਾਵੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਦਾ ਰਚਨਾ ਕਈ ਕੋਟ ਸਿਰ ਜਥੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਤਰ ਬਿਰੁਨ ਬਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂ ਤਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਸ ਤਾਮਨ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾ ਕਿਰਨ ਪ੍ਰਸਾਦ ਕਈ ਕੋਟ ਭੂਤ ਪੇ ਸੂਕਰ ਮਿਰਗਾਜ ਸਭ ਤੇ ਨੇੜੇ ਸਭੂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੀ ਫਿਰੇ ਕਈ ਕੋਟ ਬੈਠ ਸਹੀ ਖਾਏ ਕਈ ਕੋਟ ਘਾਲੇ ਤੱਕ ਪਾਏ ਕਈ ਕੋਟ ਘੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤਹਿ ਤਹਿ ਰੱਖੈ ਨਾਨਕ ਸਭ ਕੁਛ ਪ੍ਰਭ ਕੇ ਹੱਥ ਹੈ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਨਿਵ ਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਦੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਗੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਯੁੱਧ ਕੀਨੋ ਵਿਸਤਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਪਾਤ ਪ੍ਰਭ ਤੇ ਹੋਏ ਪ੍ਰਭ ਮਹਿ ਸਮਾਧ ਤਾ ਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਦੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪਏ ਸਤ ਸਦ ਹੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਹੋਏ ਪਰਮੇਸ਼ਰ।

ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਯੋਗ ਜੋ ਤਿਸ ਪਾਵੇ ਸੋਈ ਯੋਗ ਕਿਨਵੇਂ ਤਾਪ ਤਾਪਨ ਵਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਰ ਅਧਰ ਰਹਾਵੇ ਹੁਕਮੇ ਉਪਜੇ ਹੁਕਮ ਸੰਭਾਵੇ ਹੁਕਮੇ ਊਚ ਨੀਚ ਵਿਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਪਾਵੇ ਮਨੁਖਤ ਪਾਵੇ ਪ੍ਰਭ ਪਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਰਾਖੈ ਪ੍ਰਭ ਪਾਵੇ ਤਾਂ ਹਰ ਗੁਣ ਭਾਖੈ ਪ੍ਰਭ ਪਾਵੇ ਤਾਂ ਫਸਲ ਉਧਾਰੇ ਆਪ ਕਰੇ ਆਪਣੇ।

ਸਵਾਮੀ ਕੇ ਲੈ ਬਿਕਸੇ ਅੰਦਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਮਨੁੱਖ ਤੇ ਕਹ ਹੋਇ ਆਵੇ ਜੋ ਦਿਸ ਪਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਦਿਸ ਪਾਵੇ ਸੋਈ ਕਰੇ ਅਣਜਾਣ ਤੇ ਵਿਖਿਆ ਮੈਂ ਰਚੇ ਜੇ ਜਾਣ ਤੇ ਆਪਣਾ ਆਪ ਬਚੇ ਪਰਮੇ ਭੂਲਾ ਦਾ ਦਿਸਤਾਵੇ ਨਿਮਖ ਮੈਂ ਚਾਰ ਘੁੰਟ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਜੇ ਤੇ ਜਨ ਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਤਿਸ ਕਛੂ ਨਾ ਆਵੇ ਤਿਸ ਤਤਕਾਲ ਦਾ ਸਿੱਖ ਪੁਰਟਾਵੇ ਜਾ ਕੋ ਆਪਣੀ ਕਰੇ ਬਖਸੀਸ ਤਾ ਕਾਲੇ ਖਾਨਾ ਗਣੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਰ ਘਰ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀ ਵੇ ਦੇਖ ਵਡਾਈ ਇਸ ਕਾ ਬਲ ਨਾਹੀ ਸਾਦ ਕਰਨ ਕਰਾਵਨ ਸਰਬ ਕੋ ਨਾਦ ਆਗਿਆਕਾਰੀ ਬਪਰਾ ਜੀਓ ਜੋ ਦਿਸ ਪਾਏ ਸੋਈ ਪੁਨ ਥੀਓ ਕਬੂ ਊਚ ਨੀਚ ਮੈਂ ਵਸੇ ਕਬੂ ਸੋਗ ਹਰਖ ਰੰਗ ਹੱਸੇ ਕਬੂ ਨਿੰਦ

ਕਬੂ ਸਰਬ ਕੀਓ ਦਰਬਾਰ, ਕਬੂ ਹੋਏ ਬਹਿ ਬੜ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ, ਕਬੂ ਆਪ ਕੀਰਤ ਮੈਂ ਆਵੇ, ਕਬੂ ਭਲਾ ਭਲਾ ਕਹਾਵੇ, ਜਿਉਂ ਪ੍ਰਭ ਰਾਖੇ ਤੇ ਵੀ ਰਹੇ ਗੁਰ ਪ੍ਰਸਾਦ ਨਾਨਕ ਸੱਚ ਕਹੇ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਰਨ ਤਾਰੀ ਲਾਵੇ ਧਿਆਨ, ਕਬੂ ਧਰਤੀ ਇਸਨਾਨ, ਕਬੂ ਸਿਰ ਸਾਧਕ ਮੁਖ ਗਿਆਨ, ਕਬੂ ਕੀੜ ਹਸ ਪਤੰਗ ਹੋਏ ਜੀਆ, ਅਣਖ ਜੋਨ ਪਰਮੇ ਪਰਮੀਆ, ਨਾਨਾ ਰੂਪ ਜੋ ਸਵਾਗੀ ਦਿਖਾਵੇ, ਜੋ ਪ੍ਰਭ ਪਾਵੇ ਤਿਵੇ ਨਚਾਵੇ, ਜੋ ਦਸ ਪਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬੂ ਸਾਧ ਸੰਗਤੀ ਹੈ ਪਾਵੇ, ਉਸ ਸਥਾਨ ਤੇ ਬਹੁਰ ਨ ਆਵੇ, ਅੰਦਰ ਹੋਏ ਗਿਆਨ ਪ੍ਰਗਾਦ, ਉਸ ਸਥਾਨ ਕਾ ਨਹੀਂ ਬਿਨਾਦ, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਰ ਬ੍ਰਹਮ ਕੇ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ

0: नानक गर्भ गले यशवरी जिसके अंतराज अमान सो नरक पति होवत सोहान जो जाने मैं जो बनवंत सो होत विष्टा का जंत आपस को कर्मवंत कहावे जन्म मरे बोझोन परमावे तन भूम का जो करे गुमान सो मूर्ख अंधा ज्ञान कर कृपा जिसके हृदय गरीबी बसावे नानक इहां मुक्त आगे सुख पावे धनवंता होए कर कर भावे तिन समान के संग न जावे बोलश कर्मा नुख उपर करे आस फल पीतर ताका होए बनास सब ते आप जाने बलवंत किन में होए जाए पसमंत किसे न बधे आप अहंकारी धर्म राय तिस करे गुवारी गुर प्रसाद जाका मिटे अवान सो जन नानक दरगह परवान कोट कर्म करे हो तारे संपावे सगले बिरधारे अनक तपस्या करे अहंकार नरक सुर्ग फिर फिरे अवतार अनक जतन करे आत्म नहीं द्रवे हर दरगाह को कैसे गावे आपस को जो पला कहावे तिसे पला ही निकट न आवे सर्व की रेन जाका मन होए को नानक ताकि निर्मल सोए जब लग जाने मुझते कछ होए तब इसको सुख ना ही कोए जब ये जाने मैं किस करता तब लव गर्भ जोन में फिरता जब तारे कोई बैरी मीत तब लगने चलना ही चीत जब लग मोह मगन संग माए तब लग धर्म रह देश जाए प्रभु कृपा से बंधन टूट है गुर प्रसाद नानक हो छुट है सहज कटे लाखो उठतावे तिप नयावे माया पाशे पावे अनक भोग विखिया के करे नहीं तृपतावे खप खप मरे बिना संतोख नहीं को राजे सुभन मरोर बिरथे सब खाजे नाम रंग सर्व सुख होए बटपागी किसे प्राप्त होए करण करावन आपे आप सदा सदा नानक हर जाप करण करावन करने हार इसके हाथ कहाँ विचार जैसी जिस कर तैसा होए आपे आप प्रभ सोए जो कुछ किनो सो अपने रंग सब ते दूर सबू के संग बुझे देखे करे विवेक आपे कापे अनेक मरे न बिन से आवे न ना जाए नानक साधे रिया समाए आप उपदेश से समझे आपे रजिया सबके साथ आप किनो आपन विस्तार सब किश उसका वो करने हार उस दे पिन कहो किश होए थान धनंतर ये केस होए अपने चल तब करने हार कौत करे रंग पार मन में अब मन अपने माए नानक कीमत कह न जाए सत सत सत प्रभ स्वामी गुर प्रसाद किने बखयानी सच सच सच सब कीना कोट मदे किन बिरले चीना फला फला फला तेरा
1: पवित्र पवित्र पवित्र पुनीत नाम जपा नानक मन प्रीत श्लोक संत सरन जो जन पर सो जन उदर नहार संत की निंदा नानक बहुर बहुर अवतार अष्टपदी संत का दुखन आरजा कट संत का दुखन जमते नहीं छुट संत का दुखन सुख सब जाए संत का दुखन नरक मह पाए संत का दुखन मत होए मलीन संत का दुखन सोभा तेहीन संत के हत्थे को रख न कोई संत का दुखन थान प्रष्ट होए संत कृपाल कृपा जे कर नानक संत संग निंदक भी तरह संत के दुखन ते मुख पवा संतन का दुखन काग जोन लवा संतन का दुखन सर्प जोन पाए संत का दुखन त्रिगत जोन किरमाए संतन का दुखन तृष्णा में जला संत का दुखन सब कोशला संत का दुखन तेज सब जाए संत का दुखन नीच नीचाए संत दुखी का थाओ को नाहे नानक संत पावे ता ओए पीगत पाहे संत का निंदक महातताई संत का निंदक टिकन न पाई संत का निंदक महा हत्यारा संत का निंदक परमेश्वर मारा संत का निंदक राज तेहीन संत का निंदक दुखिया अरदीन संत के निंदक कौ सर्व रोग संत के निंदक कौ सदा बिजोग संत के निंदा दुख में दुख नानक संत पावा ता उसका पी हुए मोख संत का दुखी सदा अपवित संत का दुखी किसे का नहीं मित संत के दुखी को डान लाग संत के दोखी कौ सब त्यागा, संत का दोखी महा अहंकारी, संत का दोखी सदा बेकारी, संत का दोखी जन्म मरा, संत की दुख ना सुख ते टरा, संत के दोखी को ना ही ठाओ, नानक संत भाव तल मिलाए, संत का दोखी अद बीज ते टूटा, संत का दोखी कित कज ना पहुँच, संत के दोखी कौ उद्यान परमाइय, संत का दोखी उजड़ पाइय, संत का दोखी अंतर ते थोथा, जो सास बिना मृतक की लोथा, संत के दोखी की जड़ किश नाहे, अपन बीज आपे ही खाहे, संत के दोखी को अवर न रखन हार, नानक संत भावै तलै उबार, संत का दोखी इउं बिल लाए, ज्यों जल बिहून मछली तड़फड़ाए, संत का दोखी भूखा नहीं रज, जो पावक ईंधन नहीं त्रापा, संत का दोखी छुट्टे अकेला, जो बुआड़ तिल खेत माहे दुहेला, संत का दोखी धर्म ते रहत, संत का दोखी सद मिथ्या कैत, किरत निंदक का तुर ही पया, नानक ज्योतिष पावै सोई थिया, संत का दोखी बिगड़ रूप हो जाए, संत के दोखी काउ दरगह मिलै सजाए, संत का दोखी सदा सहकाइय, संत का दोखी ना मरा ना जीवाइय, संत के दोखी की पूजा ना आसा, संत का दोखी उठ चल नरासा, संत का दोख ना दृष्टै कोय, जैसा भावत सा कोई होए, पया किरत ना मेटै कोय, नानक जाना सच्चा सोए, सब कर तिसके ओह करना हार, सदा सदा तिसको नमस्कार, प्रभु की उस्तत करहु दिन रात, तिस ध्यावो सास ग्रास, साब काश वरत तिसका किया, जैसा करे तैसा कुथिया, अपना खेल आप करना हार, दूसर कौन कह विचार, जिसनों कृपा करत सप नाम दे, बाढ़ भागी नानक जन से स्लोक, तजो सियानप सुरजनो, सिमरव हर हर राय, एक आस हर मन रखो, नानक दुख परम पौ जाय, अष्टपदी मानुख की टेक बिरथि सब जान, देवन को एक भगवान, जिसके दिय रह अघय, भव न तृष्णा लागा आए, मारा राखा एको आप, मानुख का कछु नाही हाथ, तिसका हुकम बुझि सोख होए, तिसका नाम रख कंठ परोए, सिमर सिमर सिमर प्रभु सोए, नानक बिघन न लागै कोय, उस्तत मन में कर निरंकार, कर मन मेरे सत व्यवहार, निर्मल रसना अमृत पियो, सदा सुहेला कर लेह जियो, नैनो पेख ठाकुर का रंग, साधु संग बिन सब संग, चरण चलो मार्ग गोबिंद, मिटे पाप जपिया हर बिंद, कर हर कर्म श्रवण हर कथा, हर दरगा नानक उजल मथा, बड़ भागी ते जन जग माहे, सदा सदा हर के गुण गाहे, राम नाम जो करह विचार, से तन मंत गणी संसार, मन तन मुख बोला हर मुखी, सदा सदा जानो ते सुखी, एको एक एक पछाना, इत उत कियो सोची जाना, नाम संग जिसका मन मानिया, नानक तनह निरंजन जानिया, गुर प्रसाद अपन आप सुज, तिसकी जानो तृष्णा बुज, साध संग हर हर जस कैत, सर्व रोग त्यो हर जन रहत, आनतन कीर्तन केवल बखे आन, ग्रस्त में सोई निर्वाण, एक ऊपर जिस जन की आसा, तिसकी कटिया जमकी फासा, पार ब्रह्म की जिस मन भूख, नानक तिसन लग दुख, जिस को हरप मन चेत आवै, सो संत सुहेला नहीं डुलावै, जिस प्रभ अपना कृपा कर, सो सेवक कौ किस ते डरा, जैसा सात ऐसा दृष्टाया, अपने कारज मह आप समाया, सोदत सोदत सोदत सीझिया, गुर प्रसाद तत सब बुझिया, जब देखो तब सब किश मूल, नानक सो सूखम सोई अस्थूल, न किस जन्म न किस मर, आपन चलते आप ही कर, आवन जावन दृष्ट अण दृष्ट, आज्ञाकारी धारी सब सृष्ट, आपे आप सकल मह आप, अणक जुग जुगत राच थाप थाप, अविनाशी नाही किश खंड, धारण धार रहो ब्रह्मांड, अलख भेव पुरख प्रताप, आप जपाए ता नानक जाप, जिन प्रभ जाता सो सो भावंत, सगल संसार उदरै तिन मंत, प्रभ के सेवक सगल उधारन, प्रभ के सेवक दुख बिसारन, आपे मेल लय कृपाल, गुर का शब्द जाप भय निहाल, उनकी सेवा सोई लागै, ਜਿਸ ਨੂੰ ਕਿਰਪਾ ਕਰੈ ਬਡ ਪਗ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹਿ ਸਮਾਏ ਓਏ ਸੁਖ ਨਿਦਾਨ ਉਨਹੂੰ ਬਨ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਕੈ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛੂ ਨਾ ਹੋਏ ਜੇਸੋ ਪ੍ਰਾਨੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛੁ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹਾ ਪ੍ਰਭ ਕੀ ਜੋਤ ਸਗਲ ਕਟ ਸੋਹਾ ਧਨਵੰਤਾ ਹੋਏ ਕਿਆ ਕੋ ਗਰਬਾ ਜਾ ਸਭ ਕਿਹ ਤਿਸ ਕਾ ਦੀਆ ਦਰਬਾ ਅਤ ਸੂਰਾ ਜੇ ਕੋ ਕਹਾਵਾ ਪ੍ਰਭ ਕੀ ਕਲਾ ਬਿਨਾ ਕਹਿਤਾਵਾ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕਉ ਥਾਮਾ ਥੰਮਣ ਤੋ ਗੁਰ ਕਾ ਸ਼ਬਦ ਮਨਾ ਅਸਮਣ ਜੋ ਪਾਖਾਨ ਨਾਭ ਚੜ੍ਹ ਤਰਹ ਪ੍ਰਾਣੀ ਗੁਰ ਚਰਨ ਲਗਤ ਨਿਸਤਰਹ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮਹਿ ਮਾਰਗ ਪਾਵੈ ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂ ਤਸਹ ਚਤਾਰ ਜੋ ਕਛ ਕਰੈ ਸੋਈ ਸੁਖ ਮਾਨ ਪੂਲਾ ਕਾਹੇ ਫਿਰੈ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜੇ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤਾ ਸੰਗਚਾਲ ਅਵਰ ਤਿਆਗ ਬਿਖਿਆ ਜੰਜਾਲ ਧੰਨ ਧੰਨ ਕਹ ਸਭ ਕੋਏ ਮੁਖ ਉਜਲ ਹਰ ਦਰਗਹ ਸੋਏ ਇਹ ਵਾਪਾਰ ਵਿਰਲਾ ਵਾਪਾਰ ਨਾਨਕ ਤਾਂ ਕਹ ਸਦ ਬਲਿਹਾਰਾ ਚਰਨ ਸਾਧਕੇ ਤੁਇ ਤੁਇ ਪੀਓ ਅਰਪ ਸਾਧ ਕਉ ਆਪਣਾ ਜੀਓ ਸਾਧਕੀ ਧੂਰ ਕਰੋ ਸੁਨਾਨ ਸਾਧੂ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਕ ਵਿਘਨ ਤੇ ਸਾਧੂ ਰੱਖ ਹਰ ਗੁਣ ਗਾਏ ਅੰਮ੍ਰਿਤ ਰਸ ਚੱਖ ਊਟ ਗਹੀ ਸੰਤਹ ਦਾਰ ਆਇਆ ਸਰਬ ਸੁਖ ਨਾਨਕ ਤੇਹ ਪਾਇਆ ਮ੍ਰਿਤਕ ਕਉ ਜੀਵਾਲਨ ਹਾਰ ਭੁੱਖੇ ਕਉ ਦੇਵਤੇ ਆਧਾਰ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿ ਨਾ ਪਾਹੇ ਸਭ ਕਿਹ ਤਿਸ ਕਾ ਹੋ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਅਵੈ ਹਰ ਪ੍ਰਭ ਚੀਤ ਭਗਤ ਭਗਤ ਸੁਨੀਐ ਤਿਹ ਲੋਏ ਜਾ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤਾ ਸਾਚਾ ਪਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋਜਨ ਸਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤੁਹ ਗੁਣ ਤੇ ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮੈ ਰਾਖ ਮਾਨੁ ਕੀ ਤੂ ਪ੍ਰੀ ਤਿਆਗ ਤਿਸ ਤੇ ਪਰੇ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣਾ ਹੋਰ ਆਨੰਦ ਰੂਪ ਮੰਗਲ ਸਦ ਜਾ ਕਾ ਸਰਬ ਥੋਕ ਸੁਣੀਐ ਕਰ ਤਾਕ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ, ਧਿਆਇ ਧਿਆਇ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਨੈ ਪੂਤ, ਸਗਲ ਪਰੋਈ ਆਪਣਾ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਤਿਹਾਵੈ ਸੇ, ਤਿਉ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸ ਗਏ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਹ ਕਰੇ ਇੱਕ ਰੰਗ, ਨਾਨਾ ਬਿਦ ਕੀਨੋ ਬਿਸਥਾਰ, ਪ੍ਰਭ ਵਿਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬਣਤ ਬਨਾਈ, ਆਪਣੀ ਕੀਮਤ ਹੱਪੇ ਪਾਈ, ਸਭ ਘੜ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰਿ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਧਰੇ ਸੁਣ ਸ੍ਰਵਨ, ਕਰ ਕਿਰਪਾ ਜਿਸ ਸੁਪਨ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ, ਰੂਪ ਸਤ ਜਾਂ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਨੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸ ਹੈ ਬੁਝਾਏ ਤਿਸ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਤਿ ਉਪਦੇਸ਼, ਸਤ ਤੇ ਜਨ ਜਾ ਕਰ ਦੈ ਪ੍ਰਵੇਸ਼, ਸਤ ਨਿਰਤ ਬੁਝੈ ਜੇ ਕੋਇ, ਨਾਮ ਜਪਤ ਤਾਂ ਕੀ ਗਤ ਹੋਇ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਣ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸਵਾਦ, ਪ੍ਰਭ ਕਹਿ ਰੰਗ ਰਾਚ ਜਨ ਰਹੇ, ਗੁਰ ਕਹਿ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਕਾਟਣ ਹਾਰ, ਜਾ ਕਹਿ ਸੰਗ ਧਰ ਸੰਸਾਰ, ਜਨ ਕਾ ਸੇਵਕ ਸੋ ਵੱਡ ਪਾਗੀ, ਜਨ ਕਹਿ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵਾ, ਗੁਰ ਪ੍ਰਸਾਦ ਨਾਨਕ ਫਲ ਪਾਵਾ, ਸਲੋਕ ਆਦਿ ਸਚ ਜੁਗਾਦ ਸਚ ਹੈ ਭੇ ਸਚ, ਨਾਨਕ ਹੋਸੀ ਭੇ ਸਚ, ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਤਿਹਾਵਨ ਹਾਰ, ਆਪ ਸਤ ਸਤ ਸਵਤਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਾ ਸੁਨਤਾ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨਕ ਰਾਵਣ ਤਿਨ ਮੂਲ ਪਛਾਨਿਆ, ਜਾ ਕਾ ਹਿਰਦਾ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਵਿਸਾਨਾ, ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ, ਬਸਤ ਮਾਹੇ ਲਈ ਬਸਤ ਕਢਾਈ, ਤਾਂ ਕਉ ਭਿੰਨ ਨਾ ਕਹਿ ਨਾ ਜਾਈ, ਬੁਝੈ ਬੁਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਨ ਹੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕਉ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਤਾਰਾ, ਨਾਨਕ ਸੋ ਸੇਵਕ ਸਾ ਸਾ ਸਮਹਾਰਾ, ਆਪਣੇ ਜਨ ਕਾ ਪਰਦਾ ਟਕ, ਆਪਣੇ ਸੇਵਕ ਕੀ ਸਰਪਰ ਰੱਖ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰੱਖ, ਤਾਂ ਕਿ ਗਤ ਮਿਤ ਕੋਈ ਨਾ ਲੱਖ, ਪ੍ਰਭ ਕੇ ਸੇਵਕ ਕੋ ਨਾ ਪਹੁੰਚ, ਪ੍ਰਭ ਕੇ ਸੇਵਕ ਊਚਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਸ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿਕਲ ਰੱਖ, ਭਸਮ ਕਰੇ ਲਸ਼ਕਰ ਕੋਟ ਲੱਖ, ਜਿਸ ਕਾ ਸਾਸ ਨ ਕੱਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤਬ ਉਪਾਂਤ, ਤਿਸ ਕੇ ਕਰਤਬ ਬਿਰਥੇ ਜਾਤ, ਮਾਰਾ ਨਾ ਰੱਖ ਅਬਰ ਨਾ ਕੋਈ, ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰ ਹਰੇ ਪ੍ਰਾਣੀ। ਜਪ ਨਾਨਕ ਪ੍ਰਭ ਅਲਖ ਵਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਏ ਮਨ ਤਨ ਤ੍ਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇਸ਼ਵਰ ਨਾਹੀ ਦ੍ਰਿਸ਼ਟਾਇਆ। ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਰਸ ਜੋਜਨ ਤ੍ਰਿਪਤਾਨੇ, ਮਨ ਤਨ ਨਾਮ ਨਾਮ ਸਮਾਨੇ। ਉਠਤ ਬੈਠਤ ਸੋਭਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ। ਬੋਲੋ ਜਸ ਜੇ ਬਦਨ ਰਾਤ, ਪ੍ਰਭ ਆਪਣਾ ਜਨ ਕੀਨੀ ਦਾਤ। ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੁਰ ਰਹ ਸਮਾਏ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਇਕ ਨ ਜਾਨੋ। ਆਠ ਪੈਰ ਪ੍ਰਭ ਬਸੈ ਹਜੂਰੇ, ਕਹੁ ਨਾਨਕ ਸਹੀ ਜਨ ਪੂਰੇ। ਮਨ ਮੇਰੇ ਤਿਨ ਕੀ ਉੱਠ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕਾ ਦਰਸ ਸਭ ਪਾਪ ਮਿਟਾਵੈ। ਆਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਣਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤਿਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਉ। ਤਿਸ ਕਾ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸੇਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਿਆਲ। ਸੇਕੀ ਗੁਰ ਦੁਰਮਤ ਮਲ ਹਿਰਾ, ਗੁਰ ਬਚਨੀ ਹਰ ਨਾਮ ਉਚਰਾ। ਸਤਿਗੁਰ ਸੇਕੇ ਬੰਧਨ ਕੱਟ, ਗੁਰ ਕਾ ਸਿੱਖ ਵਿਕਾਰ ਤੇ ਹਟ। ਸਤਿਗੁਰ ਸੇਕੋ ਨਾਮ ਤਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਸਤਿਗੁਰ ਸੇਕਾ ਹਾਲਤ ਪਲ ਸਵਾਰ, ਨਾਨਕ ਸਤਿਗੁਰ ਸੇਕੋ ਜੀ ਨਾਲ ਸਮਾਰ। ਗੁਰ ਕੈ ਗ੍ਰਹਿ ਸੇਵਕ ਜੋ ਰਹ, ਗੁਰ ਕੀ ਆਗਿਆ ਮਨ ਮੈਂ ਸਹ। ਆਪਸ ਕਉ ਕਰ ਕਛੁ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ। ਸੋ ਸਤਿਗੁਰ ਜਿਸ ਰਿਦਾ ਹਰ ਨਾਉ, ਨਾਨਕ ਬਾਹਰ ਗੁਰ ਕਉ ਬਲ ਜਾਉ। ਸਰਬਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਤਾ। ਬ੍ਰਹਮ ਜਨ ਜਨਮ ਪਾਰ ਬ੍ਰਹਮ, ਇੱਕ ਆਪ ਨਹੀਂ ਕਛੁ ਪਰਮ। ਸਹਿਜ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਵੱਡ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ। ਭੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ। ਸੁਣ ਕਰ ਬਚਨ ਕਰਨ ਆਘਾਨੇ, ਮਨ ਸੰਤੋਖ ਆਤਮ ਪਤੀ ਆਨੇ। ਪੂਰਾ ਗੁਰ ਅਖਿਓ ਜਾਖਾ ਮੰਤਰ, ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ। ਜਿਹ ਭਾਏ ਕੁਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ। ਕਾਹੂ ਬੋਲਣਾ ਪਉਛਤ ਪ੍ਰਾਣੀ, ਅਗਮੇ ਗੋਚਰ ਪ੍ਰਭ ਨਿਰਵਾਣੀ। ਨਿਰਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ। ਅਣਕ ਭਗਤ ਬੰਧਨ ਨਿਤ ਕਰਹ, ਚਰਨ ਕਮਲ ਹਿਰਦੈ ਸਿਮਰਹ। ਸਤਿਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਸਭ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੈ ਮਨ ਪ੍ਰਗਟੇ ਗੁਣ ਤਾਸ। ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰੱਖ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਤ ਨਾਸੇ। ਤਪਤ ਮਾਹੇ ਠੰਡ ਵਰਤਾਈ, ਆਨੰਦ ਭਇਆ ਦੁਖ ਨਾਠੇ ਪਾਈ। ਜਨਮ ਮਰਨ ਕੇ ਮਿਠੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਉ ਚੁੱਕਾ ਨਿਰਭਉ ਹੋਏ ਬੱਸੇ, ਸਗਲ ਵਿਆਦ ਮਨ ਤੇ ਖੈ ਨੱਸੇ। ਜਿਸ ਕਾ ਸਾਤਨ ਕਿਰਪਾ ਧਾਰੀ, ਸਤਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੁਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ। ਨਿਰਗੁਣ ਆਪ ਸਰ ਗੁਣ ਪੀ ਓਹੀ, ਕਲਾ ਤਰਜਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭ ਆਪ ਬਨਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਈ, ਸਰਬ ਨਿਰੰਤਰ ਏਕੋ ਸੋਏ। ਓਤ ਪੁੱਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਦਕਾ ਸੰਗ। ਰਚ ਰਚਨਾ ਆਪਣੀ ਕਲ ਤਾਰੀ, ਅਣਕ ਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹ ਤਨਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, एक सिमर नाम आधार अवर उपाम समीत बिसारो चरण कमल रिद माहुर तारो करण कारण सो प्रभ समरथ दृढ़ कर गहु नाम हरवथ एह तन संचो होवो भगवंत संत जना का निर्मल मंत एक आस राखो मन माहे सर्व रोग नानक मिट जाहे जिस तन को चार कुंट उठतावा सो तन हर सेवा ते पावा जिस सुख को नित बांचे मीत सो सुख साधु संग प्रीत जिस शोभा को करह भली करनी सा शोभा भज हर की सरनी अण क्यों पावे रोग न जाए रोग मिट हर अवखद लाए सर्वन दान में हर नाम निधान जप नानक दरगाह परवान मन प्रबोधो हर कनाए दंद स्ताव ताव ठाए ताको बिघन न लागे कोए गां का हृदय बस हर सोए कल ताती ठंडा हर नाव सिमर सिमर सदा सुख पाओ पाओ बिनस पूर्ण हुए आस भगत पाए आत्म प्रगास तित कर जाए बस अविनाशी कहो नानक काटी जम फसी तत् विचार कह जन सचा जन्म मर सो काचो काचा आवा गवन मिटे प्रभ सेव आप त्याग शरण गुरुदेव इं रतन जन्म का हुए उधार हर हर सिमर प्राण आधार अनक्यो पावना छूटन हारे सिमर सास्त वेद विचारे हर की भगत करो मन लाए मन वंशत नानक फल पाए संग न चालस तेरे तना तू कह लपटावह मूर्ख मना सोत मीत कुटांबिर बनता इनते कहो तुम कवन सनाथा राजरंग माया विस्थार इनते कहो कवन छुटकार असहस्ती रथ सवारी झूठा डंप झूठ पा सारी जिन दिए तिस बुझ ना बिगाना नाम बिसार नानक पछताना गुर की मत तू लेह एयाने भगत बिना बोडू बेस्याने हर की भगत करो मन मीत निर्मल होए तुम्हारो चीत चरण कमल राखो मन माहे जन्म जन्म के किल विख जाहे आप जपो अवरा नाम जप पावो भगत पा सुनत कहत रहत गत पावो सार पूसा तरको नाओ सज सुपाए नानक गुण गाओ गुण गावत त्रि उतर समैल बिन सजय हो मैं बिख फैल होहे चिंत वस सुख नाल सास गुर सर नाम समाल छाड़ सियाणप सगली वना सत्संग पाव सचत नहा हर पूंजी संच करो व्यवहार यहाँ सुख दरगाह जयकार सरबन रंतर एको देख को नानक जाका मस्तक लेख एको जाप एको साला हे एक सिमर एको मन आहे एक सके गुण गाव अनंत मन तन जाप एक भगवंत एको एक एक हराप पूर्ण पूर रहो प्रभ्याप अणक विस्थार एक ते पय एक हराध पराशित गए मन तन अंतर एक प्रभराता गुरप्रसाद नानक एक जाता सलोक फिरत फिरत प्रभ आया परया तो सर नाय नानक की प्रभ बेनती अपनी भगती लाय अष्टपदी जाचक जन जाच प्रभदान कर कृपा देवो हर नाम साध जना की मांगो तूर पार ब्रह्म श्रद्धा पूर सदा सदा प्रभ के गुण गावो सास सास प्रभ तुम त्यावो चरण कमल सो लागे प्रीत भगत करो प्रभ की नित नीत एक ओट एको आधार नानक मांगे नाम प्रभ सार प्रभ की दृष्ट महा सुख हुए हर रस पावे बिरला कोए जिन चाख्या से जन त्रिपताने पूरन पुरख नहीं डोलाने सो भर परे प्रेम रस रंग उपजय चाओ सदक संग परे शरण अण सब त्याग अंतर प्रगास अण दिन लिव लाग बाड भागी जपया प्रभ सोए नानक नाम रते सुख होए सेवक की मनसा पूरी पई सतगुर ते निर्मल मत लई जन कहो प्रभ हुयो दयाल सेवक किन्नो सदा निहाल बंधन काट मुक्त जन भया जन्म मरण दुख प्रम गया इश पुनि श्रद्धा सब पूरी रब रहया सतसंग हजूरी जिसका सातन लिया मिलाए नानक भगती नाम समाए सो क्यों बिसरा जे काल न पाना सो क्यों बिसरा जे किया जाना सो क्यों बिसरा जन सब कह दिया सो क्यों बिसरा जे जीवन जिया सो क्यों बिसरा जे अगन में रख गुर प्रसाद को बिरला लख जो क्यों बिसरा जे बिखते कड जन्म जन्म का टूटा गंड गुरपुरा तत् एह बुझया प्रभ अपना नानक जन चया साजन संत करो हे काम आन त्याग जपो हर नाम सिमर सिमर सिमर सुख पावो आप जपो अवरह नाम जपावो भगत भय तरिय संसार बिन भगती तन होसी शार सर्ब कल्याण सुख निद नाम बूढ़त जात पाए विश्राम सगल दुख का होवत नास नानक नाम जपो गुणतास उपजी प्रीत प्रेम रस चाओ ਮਨ ਤਨ ਅੰਤਰ ਇਹੀ ਸੁਭਾਉ, ਨੇਤਰ ਹੋਂ ਪੇਖ ਦਰਸ ਸੁਖ ਹੋਏ, ਮਨ ਬਿਗਸਾ ਸਦ ਚਰਨ ਧੋਏ, ਭਗਤ ਜਨਾ ਕਹਿ ਮਨ ਤਨ ਰੰਗ, ਬਿਰਲਾ ਕੋ ਪਾਵਾ ਸੰਗ, ਏਕ ਬਸਤ ਦੀਜੈ ਕਰ ਮਇਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਅਕਸ਼ੰਦ ਦੀਨ ਦਯਾਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਇ ਲਾਵੈ ਮਨ ਹੀਤ, ਹਮ ਨਿਰਗੁਣ ਯਾਰ ਨੀਚੇ ਜਾਨ, ਨਾਨਕ ਤੁਮਰੇ ਸ਼ਰਨ ਪੁਰਖ ਭਗਵਾਨ, ਸਰਬ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁ ਕਰਨੀ ਸੁ ਬਤਨ ਮੰਤ, ਹਿਰਦਾ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰ ਗੁਣ ਨਿਰਗੁਣ ਨਿਰੰਕਾਰ, ਸਵਰਨ ਸਮਾਧੀ ਆਪ, ਆਪਣ ਕੀਆ ਨਾਨਕਾ, ਆਪੇ ਹੀ ਫਿਰ ਜਾਪ, ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਪਾਪ ਪੁਨਤ ਬਕਾਹਤ ਹੋਤਾ, ਜਬ ਧਾਰੀ ਆਪਣ ਸੁਨ ਸਮਾਧ, ਤਬ ਬੈਰ ਵਿਰੁੱਧ ਕਿਸ ਸੰਗ ਕਮਾਤ, ਜਬ ਇਸਕਾ ਵਰਨ ਚਿਹ ਨ ਜਾਪਤ, ਤਬ ਹਰ ਸੋ ਕਹੁ ਕਿਸੇ ਵਿਆਪਤ, ਜਬ ਆਪਣ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸਵਤ ਭਰਮ, ਆਪਣ ਖੇਲ ਅਪਵਰ ਤੀਜਾ, ਨਾਨਕ ਕਰਨ ਹਾਰ ਨ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੁ ਕਿਸ ਕੋ ਗਣੀ, ਜਬ ਏਕਾ ਹਰ ਅਗਮੇ ਪਾਰ, ਤਬ ਨਰਕ ਸੁਰਗ ਕਹੁ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਪਾਏ, ਤਬ ਸਿਵ ਸਖਤ ਕਹੁ ਕਿਤ ਠਾਏ, ਜਬ ਆਪ ਆਪ ਆਪਣੀ ਜੋਤ ਧਰਾ, ਤਬ ਕਵਨ ਨਿਡਰ ਕਵਨ ਕਤ ਡਰਾ, ਆਪਣ ਚਲ ਤੇ ਆਪ ਕਰਨ ਹਾਰ, ਨਾਨਕ ਠਾਕੁਰ ਅਗਮੇ ਪਾਰ, ਅਬਨਾਸੀ ਸੁਖ ਆਪਣ ਆਸਨ, ਤਹਾਂ ਜਨਮ ਮਰਨ ਕੋ ਕਹਾਂ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਗੋਚਰ ਪ੍ਰਭੇਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ, ਜਬ ਨਾਥ ਨਿਰੰਜਨ ਗੋਚਰ ਗਹਦੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ, ਆਪਣ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਵਾਣ, ਤਹ ਕੌਣ ਕੋ ਮਾਣ ਕੌਣ ਅਭਿਮਾਨ, ਜਹ ਸਰੂਪ ਕੇਵਲ ਜਗਦੀਸ਼, ਤਹ ਛਾਲ ਛਿਦਰ ਲਗਤ ਕੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵਾ, ਤਹ ਕਿਸੈ ਭੂਖ ਕਵਣ ਤ੍ਰਿਪਤਾਵਾ, ਕਰਨ ਕਰਾਵਨ ਕਰਨ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸਤਪਾਈ, ਜਹ ਸਰਬ ਕਲਾ ਆਪੇ ਪ੍ਰਬੀਨ, ਤਹ ਵੇਦਕ ਤੇਬ ਕਹਾਂ ਕੂਚੀਨ, ਜਬ ਆਪਣ ਆਪ ਆਪੁਰ ਤਹਾਰਾ, ਤਉ ਸ਼ਗਨ ਅਪਸ਼ਗਨ ਕਹਾਂ ਵਿਚਾਰਾ, ਜਹ ਆਪਣ ਊਚ ਆਪਣੇ ਆਪ ਨੇਰਾ, ਤਾਂ ਕੌਣ ਠਾਕੁਰ ਕੌਣ ਕਹੀਏ ਚੇਰਾ, ਵਿਸਵਨ ਵਿਸਮ ਰਹੇ ਵਿਸਮਾਦ, ਨਾਨਕ ਆਪਣੀ ਗਤ ਜਾਨੋ ਆਪ, ਜਹਾਂ ਛਲ ਛੇਦ ਅਭੇਦ ਸਮਾਇਆ, ਊਹਾਂ ਕਿਸੇ ਵਿਆਪਤ ਮਾਇਆ, ਆਪਸ ਕੋ ਆਪ ਹੈ ਦੇਸ, ਤਿਉ ਗੁਣ ਕਾ ਨਾਹੀ ਪ੍ਰਵੇਸ਼, ਜਹਾਂ ਏਕਾ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ, ਜਹਾਂ ਆਪਣ ਆਪ ਆਪ ਪਤਿਆਰਾ, ਤਹ ਕੌਣ ਕਥਾ ਕੌਣ ਸੁਣਨ ਹਾਰਾ, ਬੋ ਬੇਅੰਤ ਉਚਤੇ ਉਚਾ, ਨਾਨਕ ਆਪਸ ਕੋ ਆਪ ਹੈ ਪਹੁੰਚਾ, ਜਹਾਂ ਆਪ ਰਚੋ ਪ੍ਰਪੰਚ ਆਕਾਰ, ਤਿਉ ਗੁਣ ਮੈਂ ਕਿਨੋ ਵਿਸਥਾਰ, ਪਾ ਪੁੰਨ ਤਮ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ, ਆਲ ਜਲ ਮਾਇਆ ਜੰਜਾਲ, ਹਉਮੈ ਮੋਹ ਭਰਮ ਭੈ ਪਾਰ, ਦੁਖ ਸੁਖ ਮਾਣ ਅਪਮਾਨ, ਅਣਖ ਪ੍ਰਕਾਰ ਕੀਓ ਬਖਿਆਣ, ਆਪਣ ਖੇਲ ਆਪ ਕਰ ਦੇਖੈ, ਖਿਲ ਸੰਕੋਚੈ ਤੋ ਨਾਨਕ ਏਕਾ, ਜਹ ਅਭਗਤ ਭਗਤ ਆਪ, ਜਾਂ ਪਸਰੈ ਪਾਸਾਰ ਸੰਤ ਪ੍ਰਤਾਪ, ਦੋਹ ਪਾਖ ਕਾ ਆਪਹ ਧਨੀ, ਉਨਕੀ ਸੋਭਾ ਉਨਹੁ ਬਣੀ, ਆਪੇ ਕੌਤੁਕ ਕਰੈ ਆਨੰਦ ਚੋਜ, ਆਪ ਰਸ ਭੋਗਨ ਰਜੋਗ, ਜਿਸ ਭਾਵੈ ਤਿਸ ਪੰਨਾ ਇਲਾਵਾ, ਜਿਸ ਭਾਵੈ ਤਿਸ ਖੇਲ ਖਿਲਾਵਾ, ਬੇਸ਼ੁਮਾਰ ਅਥਾਹ ਅਗਣਤ ਅਤੁਲਾ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲਾ, ਸਲੋਕ ਜੀ ਜੰਤ ਕੇ ਠਾਕੁਰਾ, ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ, ਦੂਜਾ ਕਹ ਦ੍ਰਿਸ਼ਟਾਰ, ਅਸ਼ਟਪਦੀ ਆਪ ਕਥੇ ਆਪ ਸੁਣਨ ਹਾਰ, ਆਪੇ ਏਕ ਆਪ ਵਿਸਥਾਰ, ਜਾਂ ਤਿਸ ਭਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣ ਲੈ ਸਮਾਏ, ਤੁਮ ਤੇ ਭਿੰਨ ਨਹੀਂ ਕਿਛੁ ਹੋਇ, ਆਪਣ ਸੂਤ ਸਭ ਜਗਤ ਪਰੋਏ। ਜਾ ਕਉ ਪਾਪਿਓ ਆਪ ਬੁਝਾਏ, ਸਚਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕ ਬੇਤਾ, ਨਾਨਕ ਸਗਲ ਸਿੱਠ ਕਾ ਜੇਤਾ। ਜੀ ਜੰਤਰ ਸਭ ਤਾਕ ਹਾਥ, ਦੀਨ ਦਇਆਲ ਅਨਾਥ ਕੁਨਾਥ। ਜਿਸ ਰਾਖਾ ਤਿਸ ਕੋਇ ਨ ਮਾਰਾ, ਸੋ ਮੂਆ ਜਿਸ ਮਨ ਬਿਸਾਰਾ। ਤਿਸ ਤਜ ਅਵਰ ਕਹ ਕੁਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜੁਗਤ ਜਾ ਕਾ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ। ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਵ ਜਨ ਆਪ, ਅੰਤਰ ਜਾਮੀ ਰਹੋ ਬਿਆਪ। ਪ੍ਰਤਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸ ਇਤਿਹਾਤ। ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰਾ ਹਰ ਕੇ ਗੁਣ ਗਾਏ। ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਨਿਆ। ਜਨ ਲਾਗਾ ਹਰ ਇੱਕ ਨਾਏ, ਤਿਸ ਕੀ ਆਸ ਨ ਬਿਰਥੀ ਜਾਏ। ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਦੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਬੰਧਨ ਤੋਰ ਭੈ ਨਿਰਵੈਰ, ਆਣ ਦਿਨ ਪੂਜਹ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲੱਭ ਦੇਹ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ। ਆਠ ਪਹਿਰ ਪ੍ਰਪੇਖੋ ਨੇਰਾ, ਮਿਟੈ ਅਗਿਆਨ ਬਿਨਸਾ ਅੰਧੇਰਾ। ਸੁਣ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਦੁਇਲੇ ਉਸਵਾਰ, ਰਾਮ ਨਾਮ ਅੰਤਰ ਉਧਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਾਸਾ ਸਾਚ ਪਰੀਖਿਆ। ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਹੁੰਚਾਏ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭਾ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁ ਰਣਾ ਆਵੈ ਜਾਹੇ। ਤਿਸ ਤੇ ਦੂਰ ਕਹਾਂ ਕੋ ਜਾਏ, ਉਬਰਹਿ ਰੱਖ ਨ ਹਾਰ ਥਿਆਏ। ਨਿਰਭਉ ਜਪੈ ਸਗਲ ਪੋ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪੁੱਛਣ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧੰਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੁਹੋਤ ਨਿਹਾਲ, ਤਾਕਾ ਨਿਕਟ ਨਾ ਆਵਤ ਕਾਲ। ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਤੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਏਕਿਸ ਕਟਮਾਹੇ, ਅਣਕ ਰੰਗ ਨਾਨਾ ਦ੍ਰਿਸ਼ਟਾਹੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਸ ਕਾ ਬਿਸਰਾਮ। ਸੁਨ ਸਮਾਧ ਅਣਹਤ ਤਹਨਾਦ, ਕਹਿ ਨ ਜਾਈਏ ਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਹ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਤਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਾਣ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹ ਦਿਸ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖੇਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲਾ, ਆਪ ਅਡੋਲ ਨਾ ਕਬਹੂ ਡੋਲਾ। ਸਰਬ ਕਲਾਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣ ਹੈ ਮੋਲ। ਸਰਬ ਜੋਤ ਮੈਂ ਜਾ ਕੀ ਜੋਤ, ਤਰ ਰਹੋ ਸਵਾਮੀ ਓਤ ਪੋਤ। ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ, ਸੰਤ ਜਨਾਂ ਕਾ ਹਿਰਦਾ ਸਭ ਧਰਮ। ਸੰਤ ਜਨਾਂ ਸੁਣੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗਰਚਨ। ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨਾ, ਕਰਨ ਕਰਾਵਨ ਹਰ ਪ੍ਰਭ ਜਾਨਾ। ਅੰਤਰ ਵਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵਤ ਕਰੇ ਵਿਸਥਾਰ ਤਿਸ ਭਾਵਤ ਏਕੰਕਾਰ ਅਣਕ ਕਲਾ ਲਖੀ ਨਹਿ ਜਾਏ ਜਿਸ ਭਾਵਤ ਸ ਲੈ ਮਿਲਾਏ ਕਵਣ ਨਿਕਟ ਕਵਣ ਕਹੀਆ ਦੂਰ ਆਪੇ ਆਪ ਆਪ ਪਾਰ ਪੂਰ ਅੰਤਰ ਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖ ਨਹਾਰਾ ਸਗਲ ਸਮੱਗਰੀ ਜਾ ਕਾ ਤਣਾ ਆਪਣ ਜਸ ਆਪ ਹੀ ਸੁਣਾ ਆਪਣ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮੱਧ ਅਲਿਪਤੋ ਰਹਾ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤੋ ਲੈ ਸੁਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰਾ ਕਹਾ ਹੋ ਕਿਨੈ ਕਛ ਕਰਾ ਆਪ ਭਲਾ ਕਰ ਤੂੰ ਤਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣਾ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਤਨਮੰਤ ਕੁਲਵੰਤ ਪਤਵੰਤ ਜੀਵਨ ਮੁਕਤ ਜੇ ਸਿਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕਾ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਹ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਹਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਯਾਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰਹ ਲੋਕ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾ ਕਾ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜਾ ਸੁਣ ਸੁਣ ਆਨੰਦ ਕਰੈ ਪ੍ਰਭ ਗਾਜਾ ਪ੍ਰਗਟੇ ਗੋਪਾਲ ਮਹਾਂਤ ਗਾ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਿਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭ ਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੁਹੁਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੌਰ ਨਾ ਹੋਵੈ ਆਵਣ ਜਾਣ ਹਰ ਤਨ ਖਾਠ ਚਲਾ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵਨਿਧ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕਾ ਮੁਖ ਭੁਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪਾ ਮਨ ਕੋਏ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ संत कृपा ते जमते छुट्टा जाकर मस्त करम प्रभ पाए साध शरण नानक ते आए जिस मन बसा सुने लाए प्रीत तिस जन आवे हर प्रभ चीत जन्म मरण ताका दुख निवार दुर्लभ थे तत्काल उधार निर्मल शोभा अमृता की बानी एक नाम मन माहे समानी दुख रोग बिनसे पै परमा साध नाम निर्मल ताके कर्म सबते।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰਿ ਰਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਨਿਤਨਿਮ ਦੀ ਬਾਣੀ ਸੋ ਦਰ ਰਹਿਰਾ ਸੋ ਸਾਹਿਬ ਤੋਂ ਉਪਰੰਤ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਬਿਸਰਾਮ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਦੀ ਸੰਪੂਰਨਤਾ ਹੋਈ ਹੈ, ਜੋ ਸਾਡੇ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਔਲਖ, ਬੀਬੀ ਗੁਰਮੀਤ ਕੌਰ ਔਲਖ, ਤਿਨ੍ਹਾਂ ਦੀ ਪੋਤੀ ਸਰਦਾਰ ਨਛੱਤਰ ਸਿੰਘ ਸਰਾਂ, ਬੀਬੀ ਨਸੀਬ ਕੌਰ ਸਰਾਂ, ਤਿਨ੍ਹਾਂ ਦੀ ਦੋਹਤੀ ਸਰਦਾਰ ਜਗਵਿੰਦਰ ਸਿੰਘ ਔਲਖ, ਬੀਬੀ ਸ਼ਰਨਜੀਤ ਕੌਰ ਔਲਖ, ਤਿਨ੍ਹਾਂ ਦੀ ਸਪੁੱਤਰੀ ਬੱਚੀ ਅਮਰੀਨ ਕੌਰ ਦੇ ਆਨੰਦ ਕਾਰਜ ਵਿਆਹ ਕਾਰਜਾਂ ਦੇ ਸੰਬੰਧ ਵਿੱਚ ਸਫਲਤਾ ਦੀ ਜਾਚਨਾ ਕਰਦੇ ਹੋਏ ਸੇਵਕ ਪਰਿਵਾਰ ਨੇ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਜਾਪ ਕਰਵਾਏ। ਸਤਿਗੁਰਾਂ ਦੀ ਬਾਣੀ ਦਾ ਫੁਰਮਾਨ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪਏ ਅਰਦਾਸ ਕਰ, ਛੋੜ ਸਿਆਨਪ ਸਗਲ ਮਨ ਤਨ ਅਰਪ ਧਰ। ਗੁਰੂ ਚਰਨਾਂ ਦੇ ਵਿੱਚ ਮਨ ਦੀ ਇੱਛਾ ਪੂਰੀ ਕਰਨ ਵਾਸਤੇ ਸਾਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਕਿਵੇਂ? ਸਾਰੀਆਂ ਸਿਆਣਪਾਂ ਛੱਡ ਕੇ ਮਨ ਤੇ ਤਾਣ ਗੁਰੂ ਨੂੰ ਅਰਪਣ ਕਰਕੇ, ਗੁਰੂ ਤੇ ਪੂਰਨ ਭਰੋਸਾ ਰੱਖ ਕੇ ਫਿਰ ਅਸੀਂ ਕਾਰਜ ਆਰੰਭ ਕਰੀਏ, ਫਿਰ ਸਤਿਗੁਰੂ ਅੰਗ ਸੰਗ ਸਹਾਈ ਹੁੰਦਾ। ਜਿਸ ਕਾ ਕਾਰਜ ਤਿੰਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਇਹ ਜੋ ਧੀਆਂ ਦੇ ਕਾਰਜ ਹੁੰਦੇ ਹਨ ਆਨੰਦ ਕਾਰਜਾਂ ਦੇ, ਸਤਿਗੁਰੂ ਨੇ ਜੀਵਨ ਦੇ ਵਿੱਚ ਇਹਨਾਂ ਨੂੰ ਸੁੱਖ ਦੇਣਾ, ਜਿਹੜਾ ਉਹ ਸਤਿਗੁਰੂ ਨੇ ਆਪ ਦੇਣਾ ਹੁੰਦਾ, ਉਸੇ ਦਾ ਕਾਰਜ ਹੁੰਦਾ। ਇੱਥੇ ਆਪਦੀ ਆਪਣੀ ਚਤੁਰਾਈ ਨਹੀਂ ਕੰਮ ਕਰਦੀ। ਠੀਕ ਹੈ ਕਿ ਮਾਤਾ ਪਿਤਾ ਆਪਣੀਆਂ ਧੀਆਂ ਵਾਸਤੇ ਸੋਹਣੇ ਘਰ ਵੇਖਦੇ ਨੇ, ਚੰਗੇ ਇਨਸਾਨ ਦੀ ਭਾਲ ਕਰਦੇ ਨੇ ਕਿ ਸਾਡੀ ਧੀ ਸੁਖੀ ਰਹੇ ਤੇ ਸਾਡਾ ਇੱਜ਼ਤ ਮਾਣ ਉਹਨਾਂ ਦੇ ਨਾਲ ਰਿਸ਼ਤਾ ਜੋੜ ਕੇ ਹੋਰ ਵੀ ਵਧੇ। ਪਰ ਜੇ ਸਤਿਗੁਰੂ ਦੀ ਮਿਹਰ ਹੋਵੇ ਤਾਂ ਹੀ ਇਹ ਕਾਰਜ ਸੰਪੰਨ ਹੁੰਦੇ ਨੇ। ਇਸ ਵਾਸਤੇ ਅਸੀਂ ਗੁਰੂ ਦਾ ਓਟ ਆਸਰਾ ਲੈ ਕੇ ਸਭ ਤੋਂ ਪਹਿਲਾਂ ਆਰੰਭਤਾ ਕਰਨ ਵੇਲੇ ਪਾਠ ਕਰਵਾਏ ਨੇ। ਸਤਿਗੁਰੂ ਕਿਰਪਾ ਕਰਨ, ਆਪ ਜੀ ਦੀ ਕੀਤੀ ਹੋਈ ਸੇਵਾ ਸਫਲੀ ਕਰਨ, ਬੀਬੀ ਅਮਰੀਨ ਕੌਰ ਔਲਖ ਦੇ ਸਾਰੇ ਵਿਆਹ ਕਾਰਜਾਂ ਦੇ ਵਿੱਚ ਆਪ ਸਹਾਈ ਹੋਣ, ਦੋਹਾਂ ਪਰਿਵਾਰਾਂ ਵਿੱਚ ਮੇਲ ਜੋੜ ਦੀ ਇਤਫਾਕ ਦੀ ਭਾਵਨਾ ਬਖਸ਼ਿਸ਼ ਕਰਨ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਉਪਰੰਤ ਗੁਰੂ ਕਾ ਲੰਗਰ ਸਾਰੀ ਸੰਗਤ ਵਾਸਤੇ ਸੇਵਕ ਪਰਿਵਾਰ ਨੇ ਤਿਆਰ ਕੀਤਾ। ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕਾ ਲੰਗਰ ਚਾਹ ਪਾਣੀ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ, ਗ੍ਰੰਥੀ ਸਿੰਘਾਂ ਵੱਲੋਂ ਅਤੇ ਸੇਵਕ ਪਰਿਵਾਰ ਵੱਲੋਂ ਸਰਬੱਤ ਸੰਗਤਾਂ ਨੂੰ ਜੀ ਆਇਆਂ ਨੂੰ। ਹੁਣ ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ, ਨਿਰੰਕਾਰ ਵਾਹਿਗੁਰੂ ਆਪਣੇ ਸੇਵਕਾਂ ਦੀ ਆਪ ਪੈਜ ਰੱਖਦਾ ਹੈ। ਜਿੱਥੇ ਵੀ ਕੋਈ ਉਹਨੂੰ ਯਾਦ ਕਰਦਾ ਦਿਲੋਂ, ਉੱਥੇ ਉਹ ਪਹੁੰਚਦਾ ਹੈ, ਹਾਜ਼ਰ ਹੁੰਦਾ ਹੈ, ਕਿਉਂਕਿ ਉਹ ਸਦਾ ਹੀ ਹਾਜ਼ਰ ਹੈ। ਤੇ ਜਿਹੜੇ ਕਾਜ ਕੋਈ ਆਰੰਭ ਲੈਂਦਾ ਹੈ, ਭਾਵੇਂ ਉਹ ਘਰ ਦੇ ਕਾਜ ਹੋਣ, ਕੋਈ ਮਕਾਨ ਬਣਾਉਣਾ ਹੋਵੇ, ਕੋਈ ਕੋਠੀ ਬਣਾਉਣੀ ਹੋਵੇ, ਬੱਚੇ ਦਾ ਵਿਆਹ ਹੋਵੇ, ਬੱਚੀ ਦਾ ਵਿਆਹ ਹੋਵੇ, ਜਦੋਂ ਅਸੀਂ ਉਹ ਕਾਰਜ ਨੂੰ ਆਰੰਭ ਲੈਂਦੇ ਨਾ ਨਿਰੰਕਾਰ ਦਾ ਆਸਰਾ ਲੈ ਕੇ, ਫਿਰ ਉਹ ਸੱਚੇ ਪਾਤਸ਼ਾਹ ਉਸ ਕਾਰਜ ਵਿੱਚ ਆਪ ਸਹਾਈ ਹੋ ਜਾਂਦੇ ਨੇ। ਇੰਨੀ ਕਲਾ ਵਰਤਾ ਦਿੰਦੇ ਨੇ, ਪਤਾ ਹੀ ਨਹੀਂ ਲੱਗਦਾ ਕਿਹੜਾ ਪਦਾਰਥ ਕਿਧਰੋਂ ਆ ਗਿਆ, ਕਿੱਥੋਂ ਕਿਵੇਂ ਬਣ ਗਈ ਵਿਧੀ, ਸਾਨੂੰ ਪਤਾ ਹੀ ਨਹੀਂ ਹੁੰਦਾ, ਸਾਡੇ ਚਿੱਤ ਚੇਤਾ ਵੀ ਨਹੀਂ ਹੁੰਦੀ ਜਿਹੜੀ ਗੱਲ, ਮਾਲਕ ਉਹੋ ਜਿਹੀ ਕਿਰਪਾ ਕਰ ਦਿੰਦਾ। ਜਿਹੜਾ ਬੰਦਾ ਸਾਡੇ ਕਦੀ ਕੰਮ ਨਹੀਂ ਆਇਆ ਹੁੰਦਾ, ਉਹ ਵੀ ਸਾਡੇ ਕੰਮ ਆ ਜਾਂਦਾ। ਇਹ ਸੱਚੇ ਪਾਤਸ਼ਾਹ ਦੀ ਏਡੀ ਕਿਰਪਾ ਹੈ ਨਿਰੰਕਾਰ ਦੀ। ਸੋ ਇਸ ਕਰਕੇ ਬਾਣੀ ਸਾਨੂੰ ਇਹੀ ਕਹਿੰਦੀ ਹੈ ਕਿ ਉਹਨੂੰ ਦਿਲੋਂ ਯਾਦ ਕੀਤਾ ਜਾਵੇ ਤੇ ਫਿਰ ਉਹ ਕਾਰਜਾਂ ਵਿੱਚ ਸ਼ਾਮਿਲ ਹੁੰਦਾ ਹੈ। ਆਪ ਸਹਾਈ ਹੋਆ, ਸੱਚੇ ਦਾ ਸੱਚਾ ਟੋਆ। ਆਓ ਅੰਮ੍ਰਿਤਮਈ ਬਾਣੀ ਦੇ ਨਾਲ ਜੁੜੀਏ।

0: ਗੁਰੂ ਪਿਆਰੀ ਸਤਸੰਗ ਜੀ ਦੱਸ ਰਹੇ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਸਤਿਗੁਰੂ ਜੀ ਮਿਹਰ ਕਰਨ, ਇਸੇ ਤਰ੍ਹਾਂ ਆਪ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਹੇ, ਆਪ ਜੀ ਦੀ ਸੇਵਾ ਕਰਦੇ ਰਹੀਏ। ਪੜ੍ਹੀ ਸੁਣੀ ਬਾਣੀ ਸਤਿਗੁਰੂ ਜੀ ਸੋਧ ਕੇ ਸੱਚਖੰਡ ਪ੍ਰਵਾਨ ਕਰ ਲੈਣ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਗਰੀਬ ਨਵਾਜ ਪਾਤਸ਼ਾਹ ਬਖਸ਼ਣਹਾਰ ਹਨ। ਇੱਥੇ ਸਮੇਂ ਦੀ ਸਮਾਪਤੀ ਹੈ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਇਹ ਸਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਤਿਨਾਂ ਦਾ ਰਾਗੀ ਜਥਾ, ਜਿਨ੍ਹਾਂ ਨੇ ਮਨੋਹਰ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਹੈ। ਭਾਈ ਸਾਹਿਬ ਅਤੇ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਪੰਥ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ, ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਦੇ ਕੇ ਨਿਵਾਜਨ। ਹੁਣ ਸਮਾਂ ਹੈ ਕਥਾ ਵਿਚਾਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਜੋ ਕਿ ਬਹੁਤ ਲੰਬੇ ਸਮੇਂ ਤੋਂ ਆਪਣੇ ਗੁਰੂ ਘਰ ਵਿਖੇ ਬੜੀ ਹੀ ਚੜ੍ਹਦੀ ਕਲਾ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਹਨ। ਸੋ ਆਓ ਤਿਨ੍ਹਾਂ ਦੇ ਪਾਸੋਂ ਕਥਾ ਦੇ ਵਿਚਾਰ ਦੇ ਨਾਲ ਆਪਾਂ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ।

राखू राखनहार दयाला।

बाहर कंचन बारहा।

जुगो जुग अटल, चवर शतर तख्त दे मालक, हाजरा हजूर जारा जहूर शब्द गुरु। बाणी के बोहित अमृत के दाते, दसां पातशाहियां दी जोत। साहिब सच्चे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच शामा वेले दे सज्जे दीवाना दियां हाजरियां भर रहे अति सत्कार योग सन्मान योग सतसंगी जनों, गुरदेव ने बड़ी अपार बख्शिश रहमत कीती है आप सब। सतगुर की पावन हजूरी विच जुड़ बैठ के मालक जी दी अमृतमयी बाणी दे रस पिन्ने कीर्तन मेरे तो पहला गुरु घर के रागी जथे पासों सरवण कर रहे सी, तो समा है गुरबाणी कथा विचार दा। तो आओ साध संगत, जिन्ने शरीर आप सतगुरां दे हजूर बैठे हो, मनोबिरतियां नूं एकागर करदे आं। साहिब कलगीधर महाराज वल्लों बख्शी हुई फतेह दी सांझ पाईए जी। वाहिगुरु जी का खालसा, वाहिगुरु जी की फतेह। धन गुरु ग्रंथ साहिब महाराज दी बाणी दे विच्चों बाबा भगत कबीर साहब तिन्हां दे सलोकां दी लड़ीवार विचार चल रही है। जिस श्लोक का पाठ मैं आप जी दे नाल सांझा कीता है, ये गुरु ग्रंथ साहब जी दे अंक 1372 उत्ते 145 नंबर श्लोक है। कबीर साहब ने इस पावन शब्द विच उस मनुख की गल की है जेड़ा बाहरों वेखन नूं खरा सोना लगता है, पर उहदे भीतर उहदे अंदर खोट भरी पई है। आपां वेखदे हां कि बाहरों कई बार चीजां सानूं अट्रैक्ट करदियां ने, चंगियां लगदियां ने, पर जिदा जिदा तुसीं उहनां दे नजदीक जांदे हो, कोल जांदे हो, तो फिर उहदी जिहड़ी रियलिटी है वह सानूं समझ लगती है। सौखे तरीके नाल समझना होवे, मान लो भी जे असीं ड्रोन दे नाल कोई वीडियो बनाईए, शूट करिए उपरों, वो वक्री नजर आवेगी ते बड़ी सोहनी ते सुंदर लगेगी। बड़े छोटे छोटे मकान, घर, वन सवन्नी दुनिया सानू उपरों नजर आउंदी है, ते बंदा कई बार हैरान भी रहिंदा है, तारीफ भी करता है, वाह कमाल दी खेड है भी। पर जे तुसी उन्हां घरां दीआं गलियां विच आ जाओ ते तुहानूं उत्थों दी असलीयत ते रियलिटी वक्खरी नजर आवेगी। दृष्टिकोण है ना, असीं पहाड़ां नूं दूरों वेखदे हां सोहणे लगदे ने, पर तुसी पहाड़ दी जड़ विच चले जाओ ते तुहानूं पहाड़ भी नजर नहीं आवेगा, उत्थे की पत्थर ने। एक एंगल है जिथों बंदे नूं सारा कुछ बड़ा सोहना लगता है दूरों। सियाणियां दा एक मुहावरा हुंदा सी, उह कहिंदे सी दूर दे ढोल सोहने लगते ने, जदों नेड़े आउंदा है बंदा ते फिर वह शोर शराबा हो जाते हैं। दूर कितें ढोल वजदे होण, कन्नां नूं चीज़ां लंभाउंदियां ने, पर वह ढोल तुहाडी अपनी छत ते वजदा होवे ते तुहाडे लई की है, रौला है। हुण बंदा दूरों वेखण नूं ते बड़ा चंगा लगता है। सतगुरु की बाणी का वाक है गुरु नानक साहब का, महाराज कहिंदे कोठे मंडप माड़ियां पासों चितवियां। कोठे घर हो गए, मंडप बादशाह जिहड़े सी उह मंडप ला के शामियाने ला के रहिंदे हुंदे सी। हुण दूरों कोई कोठा, कोई घर, कोई मकान बड़ा सुंदर लग रहा है, बंदा गली विच्चों गुजर रहा है ते किसी दे बने हुए मकान वाल वेख के कई बार हौका लैंदा है भी किड्डा सुंदर मकान है, किड्डा वड्डा घर है, पर उस घर दे अंदर दी रियलिटी दा उन्हूं एहसास नहीं हुंदा। हुण बादशाहां दे लगे हुए मंडप ते शमियाने वेख के बंदे ने हौका भर दिता भी किड्डा सोहना शामियाना है,
ਪਰ ਉਹਦੇ ਅੰਦਰ ਲੋਥਾਂ ਦੇ ਢੇਰ ਵੀ ਲੱਗੇ ਹੋ ਸਕਦੇ, ਲਾਸ਼ਾਂ ਵੀ ਹੋ ਸਕਦੀਆਂ। ਗੁਰਦੇਵ ਮਹਾਰਾਜ ਨੇ ਬਾਣੀ ਵਿੱਚ ਉਦਾਹਰਣ ਦੇ ਕੇ ਗੱਲ ਸਮਝਾਈ ਵੀ ਕਈ ਮਨੁੱਖ ਜਿਹੜੇ ਨੇ ਉਹ ਉਹਨਾਂ ਕੋਠਿਆਂ ਮੰਡਪਾਂ ਤੇ ਸ਼ਾਮਿਆਨਿਆਂ ਵਰਗੇ ਹੁੰਦੇ ਨੇ ਜਿਹੜੇ ਬਾਹਰੋਂ ਵੇਖਣ ਨੂੰ ਬੜੇ ਚਿਤਵੇ ਲਿੰਬੇ ਪੋਚੇ ਲੱਗਦੇ ਨੇ, ਪਰ ਜਦੋਂ ਤੁਸੀਂ ਉਹਨਾਂ ਦੇ ਭੀਤਰ ਜਾਵੋਗੇ, ਨੇੜੇ ਜਾਓਗੇ, ਅੰਦਰ ਜਾਓਗੇ ਤੇ ਉਹ ਭੂਤ ਮੰਗਲੇ ਹੁੰਦੇ ਨੇ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਗੁਰਦੇਵ ਗੁਰੂ ਨਾਨਕ ਸਾਹਿਬ ਨੇ ਆਖਿਆ ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ, ਵਿੱਚੋਂ ਸੱਖਣੀ ਹੈ, ਵਿੱਚੋਂ ਢੱਠੀ ਹੋਈ ਹੈ। ਕਿੰਨੀ ਵਾਰ ਐਸੇ ਹੁੰਦਾ ਹੈ ਕੋਈ ਸਾਨੂੰ ਬਾਹਰੋਂ ਰੰਗ ਪੋਚ ਕੇ, ਕੋਈ ਨਕਲੀ ਸੋਨਾ ਵੀ ਤੁਹਾਡੀ ਤਲੀ ਉੱਤੇ ਧਰ ਜਾਵੇ, ਪਰ ਜਿਸ ਦਿਨ ਉਹ ਸੋਨਾ ਸੁਨਿਆਰ ਦੇ ਕੋਲ ਜਾਵੇਗਾ, ਸੁਨਿਆਰ ਮੂਰਖ ਨਹੀਂ ਹੈ, ਉਹ ਬਾਹਰ ਦੀ ਚਮਕ ਵੇਖ ਕੇ ਨਹੀਂ ਡੁੱਲੇਗਾ, ਉਹ ਕਸਵੱਟੀ ਦੇ ਉੱਤੇ ਲਾ ਕੇ ਸੋਨੇ ਦੀ ਕੀ ਕਰੇਗਾ, ਪਰਖ ਕਰੇਗਾ, ਉਹ ਬਾਹਰੋਂ ਨਹੀਂ ਵੇਖੇਗਾ। ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਤੁਸੀਂ ਸੁਨਿਆਰ ਕੋਲ ਚਲੇ ਜਾਓ ਤੇ ਸੁਨਿਆਰ ਨੂੰ ਜਾ ਕੇ ਇੱਕ ਮੂਰਤੀ ਭੇਟ ਕਰੋ, ਕਿਸੇ ਦੀ ਵੀ ਹੋਵੇ, ਵੈਸੇ ਸਿੱਖ ਮੂਰਤੀ ਦਾ ਪੁਜਾਰੀ ਨਹੀਂ, ਮੈਂ ਬੇਨਤੀ ਕਰਦਿਆਂ ਸਿੱਖਾਂ ਦੇ ਘਰਾਂ ਵਿੱਚ ਤਸਵੀਰਾਂ ਨਹੀਂ ਚਾਹੀਦੀਆਂ ਕਿਸੇ ਦੀਆਂ ਵੀ, ਸਾਨੂੰ ਮੂਰਤੀਆਂ ਦੇ ਪੁਜਾਰੀ ਬਣਾਇਆ ਜਾ ਰਿਹਾ ਗਾਏ ਬਗਾਏ। ਸਿੱਖੀ ਜਿਹੜੀ ਹੈ ਉਹ ਨਿਰੰਕਾਰ ਦੀ ਤੇ ਸ਼ਬਦ ਦੀ ਪੁਜਾਰੀ ਹੈ। ਮੈਂ ਕਹਿੰਦਾ ਘਰ ਵਿੱਚ ਤਸਵੀਰ ਲਾਉਣੀ ਹੈ, ਸ਼ਬਦ ਦੀ ਲਾ ਲਓ, ਉਹਦੇ ਉੱਤੇ ਕੋਈ ਸਿੱਖਿਆ ਕੋਈ ਮੈਸੇਜ ਲਿਖਿਆ ਹੋਵੇ, ਤੁਸੀਂ ਘਰ ਦੇ ਅੰਦਰ ਐਂਟਰ ਕਰੋ, ਸਾਹਮਣੇ ਇੱਕ ਸ਼ਬਦ ਲਿਖਿਆ ਹੋਵੇ ਬਾਬੇ ਦਾ, ਥੱਲੇ ਉਹਦੇ ਅਰਥ ਭਾਵ ਲਿਖੇ ਹੋਣ, ਮੀਨਿੰਗ ਲਿਖੇ ਹੋਣ, ਰਸੋਈ ਵਿੱਚ ਕਿਚਨ ਵਿੱਚ ਤੁਹਾਡੇ ਇਹ ਸ਼ਬਦ ਲੱਗਿਆ ਹੋਵੇ ਵੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ, ਵੀ ਜਿਹਦੀ ਕਿਰਪਾ ਨਾਲ ਤੂੰ ਸੁੰਦਰ ਪਕਵਾਨ ਛੱਤੀ ਪਦਾਰਥ ਖਾਣਾ ਹੈ, ਉਸ ਰੱਬ ਨੂੰ ਹਮੇਸ਼ਾ ਚੇਤੇ ਰੱਖ, ਤਾਂ ਕਿ ਤੈਨੂੰ ਲੰਗਰ ਲਾਉਂਦਿਆਂ ਘਰ ਵਿੱਚ ਪ੍ਰਸ਼ਾਦਾ ਪਕਾਉਂਦਿਆਂ ਵੀ ਰੱਬ ਨਾ ਭੁੱਲੇ। ਹੁਣ ਚੀਜ਼ਾਂ ਤਾਂ ਇਹ ਚਾਹੀਦੀਆਂ, ਤੁਸੀਂ ਘਰੇ ਗਏ ਹੋ ਤੇ ਸਾਹਮਣੇ ਇੱਕ ਲਿਬੜੇ ਤਿਬੜੇ ਗਏ ਸੀ ਤੇ ਸਾਹਮਣੇ ਜਪਜੀ ਸਾਹਿਬ ਦਾ ਇੱਕ ਸ਼ਬਦ ਲੱਗਾ ਹੈ, ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੁਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੇ ਰੰਗ। ਪਰ ਖੇਡ ਉਲਟੀ ਐਸੀ ਹੋ ਗਈ ਵੀ ਸਾਨੂੰ ਮੂਰਤੀਆਂ ਵਾਲੇ ਬੰਨੇ ਉਲਝਾ ਦਿੱਤਾ ਗਿਆ, ਤਸਵੀਰਾਂ ਵਾਲੇ ਬੰਨੇ ਉਲਝਾ ਦਿੱਤਾ ਗਿਆ। ਤੁਸੀਂ ਵੇਖੋ ਲੋਕ ਆਉਂਦੇ ਨੇ ਘਰਾਂ ਵਿੱਚ ਮੂਰਤੀਆਂ ਪੁਰਾਣੀਆਂ ਹੋ ਗਈਆਂ ਨੇ, ਫਿਰ ਆਣ ਕੇ ਪੁੱਛਦੇ ਨੇ ਬਾਬਾ ਜੀ ਕਿੱਥੇ ਰੱਖੀ ਹੁਣ, ਇੱਥੇ ਰੱਖ ਜਾਈਏ, ਕਈ ਤੇ ਚੋਰੀ ਛਿਪੇ ਰੱਖ ਜਾਂਦੇ ਨੇ, ਕਰਨ ਕੀ ਹੁਣ, ਕਿਸੇ ਨੇ ਕੋਈ ਕਿਸੇ ਦੀ ਫੋਟੋ ਖਰੀਦ ਕੇ ਲਿਆਂਦੀ ਸੀ, ਕਿਸੇ ਨੇ ਕਿਸੇ ਦੀ ਖਰੀਦ ਕੇ ਲਿਆਂਦੀ ਸੀ, ਪੁਰਾਣੀ ਹੋ ਗਈ ਘਸ ਗਈ, ਮਤਲਬ ਕਹਿ ਲਓ ਵੀ ਹੁਣ ਪੁਰਾਣਾ ਹੋ ਗਿਆ ਤੇ ਬਾਪੂ ਘਰੋਂ ਕੱਢਤਾ, ਹੁਣ ਇਹੋ ਹੀ ਗੱਲ ਕਹਿ ਸਕਦੇ ਨਾ ਵੀ ਹੁਣ ਉਸ ਫੋਟੋ 'ਚ ਕਰਾਮਾਤ ਘੱਟ ਗਈ ਹੈ। ਤੇ ਜੇ ਤੁਸੀਂ ਇਹ ਸਮਝਦੇ ਹੋ ਵੀ ਉਹ ਫੋਟੋ ਹੁਣ ਸਾਡੇ ਘਰੇ ਲੱਗੀ ਸੋਹਣੀ ਨਹੀਂ ਲੱਗਦੀ, ਇਹਦਾ ਮਤਲਬ ਫਿਰ ਫੋਟੋ ਦੀ ਆਪਣੀ ਕੀ ਹਸਤੀ ਹੈ, ਕੋਈ ਵੀ ਨਹੀਂ ਹੈ। ਵੀ ਇਹ ਤਾਂ ਇੱਦਾਂ ਦੀ ਗੱਲ ਹੈ ਵੀ ਵਿਹੜੇ 'ਚ ਪਿਆ ਹੋਇਆ ਬਜ਼ੁਰਗ ਤੁਸੀਂ ਕਹਿ ਰਹੇ ਹੋ ਹੁਣ ਉਹ ਸੋਹਣਾ ਨਹੀਂ ਲੱਗਦਾ, ਤੇ ਫਿਰ ਇੱਦਾਂ ਪੁੱਛਦੇ ਫਿਰੀਏ ਵੀ ਗੁਰਦੁਆਰੇ ਵਾਲੇ ਤੁਸੀਂ ਲੈ ਲਓਗੇ ਫੋਟੋ, ਗੁਰਦੁਆਰੇ ਵਾਲੇ ਕੀ ਕਰਨਗੇ ਉਹਨੂੰ, ਗੁਰਦੁਆਰੇ ਵਾਲੇ ਕੀ ਕਰਨਗੇ, ਇਹੋ ਹੀ ਹੋਵੇਗਾ ਵੀ ਉਹਨੂੰ ਪਾੜਿਆ ਜਾਵੇਗਾ ਤੇ ਫਿਰ ਉਹਨੂੰ ਅੱਗ ਦੇ ਵਿੱਚ ਸਾੜਿਆ ਜਾਵੇਗਾ, ਹੋਰ ਅਦਰਵਾਈਜ਼ ਹੋਰ ਤੇ ਕੋਈ ਹੱਲ ਨਹੀਂ ਨਾ ਹੈਗਾ ਇਹਦਾ, ਜੇ ਹੈਗਾ ਤਾਂ ਤੁਸੀਂ ਦੱਸ ਦਿਓ। ਫਿਰ ਅਸੀਂ ਘਰ ਦੇ ਵਿੱਚ ਨਵੀਂ ਲਿਆਣ ਕੇ ਛੱਡੋ ਇਹਨਾਂ ਚੀਜ਼ਾਂ ਦਾ ਖਹਿੜਾ, ਗੁਰੂ ਦੇ ਸ਼ਬਦ ਨੂੰ ਸਮਝੀਏ, ਗੁਰੂ ਦੀ ਵਿਚਾਰ ਨੂੰ, ਗੁਰੂ ਸਾਹਿਬ ਦੀ ਆਈਡੋਲੋਜੀ ਨੂੰ ਸਮਝੀਏ। ਤੇ ਜਿਹੜੇ ਕਈ ਵਾਰ ਭਰਾ ਇਹ ਗੱਲ ਕਹਿੰਦੇ ਨੇ ਵੀ ਵੇਖੋ ਜੀ ਫੋਟੋਆਂ ਨਾਲ ਹੀ ਪ੍ਰਚਾਰ ਹੋ ਸਕਦਾ, ਹਜ਼ਰਤ ਮੁਹੰਮਦ ਸਾਹਿਬ ਦੀ ਦੁਨੀਆਂ ਦੇ ਵਿੱਚ ਇੱਕ ਵੀ ਫੋਟੋ ਨਹੀਂ ਹੈਗੀ ਕਿ ਮੁਸਲਮਾਨ ਦੁਨੀਆਂ 'ਤੇ ਵੱਸਦਾ ਨਹੀਂ, ਉਹ ਵੀ ਤਾਂ ਵੱਸ ਰਿਹਾ ਹੈ ਨਾ, ਤੁਹਾਡੇ ਨਾਲੋਂ ਕਿੱਡੀ ਵਧੀਕ ਉਹਨਾਂ ਦੀ ਗਿਣਤੀ ਹੈ, ਵੱਡੀ ਤਾਦਾਦ ਵਿੱਚ ਨੇ, ਹਿੰਦੁਸਤਾਨ ਵਿੱਚ ਨੇ, ਪਾਕਿਸਤਾਨ ਵਿੱਚ ਦੁਨੀਆਂ ਦਾ ਸਭ ਤੋਂ ਵੱਧ ਮੁਸਲਮਾਨ ਰਹਿੰਦਾ, ਸਾਊਦੀ ਅਰਬ ਮੱਕਾ ਉਹਨਾਂ ਦਾ ਗੜ੍ਹ ਹੈ, ਆਪਾਂ ਵੇਖਦੇ ਹਾਂ ਕਿੰਨੇ ਮੁਲਕ ਨੇ, ਅਜ਼ਰਬਾਈਜ਼ਾਨ, ਇਰਾਨ, UAE, ਕਿੰਨੇ ਨੇ ਮੁਲਕ ਉਹਨਾਂ ਦੇ, ਇੱਥੇ ਵੀ ਵਸਦੇ ਨੇ। ਇੱਕ ਵੀ ਤਸਵੀਰ ਨਹੀਂ ਹੈਗੀ ਹਜ਼ਰਤ ਮੁਹੰਮਦ ਸਾਹਿਬ ਦੀ, ਜੇ ਹੋਵੇ ਤੁਸੀਂ ਗੂਗਲ ਕਰ ਲਿਓ, ਲੱਭ ਕੇ ਲੈਓ ਵੀ ਆਹ ਤਸਵੀਰ ਹਜ਼ਰਤ ਮੁਹੰਮਦ ਸਾਹਿਬ ਦੀ ਹੈ। ਸੋ ਤਸਵੀਰ ਦੀ ਲੋੜ ਹੀ ਕੋਈ ਨਹੀਂ ਹੈ, ਤੇ ਸਾਨੂੰ ਤੇ ਸਾਡੇ ਵਾਲੇ ਪਾਂਡਿਆਂ ਨੇ ਐਸਾ ਉਲਝਾਇਆ ਹੋਇਆ ਵੀ ਹੁਣ ਤੇ ਬਾਬਾ ਦੀਪ ਸਿੰਘ ਦੀਆਂ ਫੋਟੋਆਂ ਬੜੀਆਂ ਵੇਖਦੀਆਂ, ਉਹ ਵੀ ਵੇਖਦੀਆਂ ਬਹੁਤ ਜ਼ਿਆਦੀਆਂ, ਬਾਬੇ ਬੁੱਢੇ ਦੀਆਂ ਫੋਟੋਆਂ
ਬੜੀਆਂ ਵਿਕਦੀਆਂ। ਤੁਸੀਂ ਵੇਖਿਆ ਆਪਣੀ ਹਾਤੀ ਵਿੱਚ ਵੀ ਬਾਬਾ ਬੁੱਢਾ ਇੱਦਾਂ ਦਾ, ਬਾਬਾ ਦੀਪ ਸਿੰਘ ਇੱਦਾਂ ਦੇ, ਤੁਹਾਨੂੰ ਕਿਹਨੇ ਕਿਹਾ? ਵੀ ਕਿਸੇ ਚਿੱਤਰਕਾਰ ਨੇ ਇੱਕ ਫੋਟੋ ਬਣਾ ਦਿੱਤੀ, ਉਹਨੇ ਆਖਿਆ ਇਹ ਬਾਬਾ ਬੁੱਢਾ, ਅਸੀਂ ਆਖਿਆ ਹਾਂਜੀ ਲੈ ਆਏ। ਸਾਰੀ ਜ਼ਿੰਦਗੀ ਕਈ ਵਾਰ ਬੰਦਾ ਇੱਦਾਂ ਹੀ ਚੀਜ਼ਾਂ ਨੂੰ ਢੋਂਦਾ ਰਹਿੰਦਾ ਹੈ ਬਿਨਾਂ ਸੈਂਸ ਤੋਂ, ਬਿਨਾਂ ਸਮਝ ਤੋਂ। ਖੈਰ ਮੈਂ ਬੇਨਤੀ ਕਰਨ ਲੱਗਾ ਸੀ, ਤੁਸੀਂ ਸੁਨਿਆਰ ਕੋਲ ਗਏ ਜਿੱਥੇ ਆਪਾਂ ਗੱਲ ਜਿੱਥੋਂ ਆਰੰਭ ਕੀਤੀ, ਤੇ ਤੁਹਾਡੇ ਕੋਲ ਇੱਕ ਮੂਰਤੀ ਸੀ ਜਿਹਨੂੰ ਸੋਨੇ ਦਾ, ਸੋਨੇ ਦੀ ਝਾਲ ਵੱਜੀ ਹੋਈ ਸੀ, ਸਮਝੇ, ਸੋਨੇ ਦਾ ਰੰਗ ਵੱਜਾ ਹੋਇਆ ਸੀ। ਤੇ ਜੇ ਹਿੰਦੂ ਵੀਰ ਗਿਆ ਤੇ ਉਹਦੇ ਕੋਲ ਕਿਸੇ ਦੇਵਤੇ ਦੀ ਮੂਰਤੀ ਸੀ, ਜੇ ਸਿੱਖ ਗਿਆ ਤੇ ਉਹਨੇ ਕੋਈ ਸੋ ਕਾਲਡ ਜਿਹੜੀ ਬਾਬੇ ਨਾਨਕ ਦੀ ਕੋਈ ਮੂਰਤੀ ਬਣਾ ਲਈ ਜਾਂ ਗੁਰੂ ਗੋਬਿੰਦ ਸਿੰਘ ਦੀ ਕੋਈ ਬਣਾ ਲਈ, ਤੇ ਜਾ ਕੇ ਸੁਨਿਆਰ ਨੂੰ ਕਹਿੰਦਾ ਮੈਂ ਵੇਚਣੀ ਹੈ। ਹੁਣ ਜਦੋਂ ਸੁਨਿਆਰ ਨੂੰ ਆਖਿਆ, ਸੁਨਿਆਰ ਨੇ ਇੱਦਾਂ ਫੜ ਕੇ ਵੇਖੀ, ਉਹਦੇ ਕੋਲ ਇੱਕ ਕਸਵੱਟੀ ਹੁੰਦੀ ਹੈ, ਕਸਵੱਟੀ ਸਮਝਦੇ, ਜਿਹਦੇ ਉੱਤੇ ਲਾ ਕੇ ਉਹ ਸੋਨਾ ਚੈੱਕ ਕਰਦਾ ਵੀ ਇਹ ਠੀਕ ਹੈ ਕਿ ਖੋਟਾ ਹੈ, ਖਰਾ ਹੈ ਕਿ ਖੋਟਾ ਹੈ, ਇੱਦਾਂ ਲਾ ਕੇ ਚੈੱਕ ਕਰ ਦਿਓ, ਕਸਵੱਟੀ ਹੈ ਉਹਦੇ ਕੋਲ। ਹੁਣ ਜਦੋਂ ਸੁਨਿਆਰ ਨੇ ਆਪਣੀ ਕਸਵੱਟੀ ਦੇ ਉੱਤੇ ਲਾ ਕੇ ਵੇਖੀ ਤੇ ਜਿਹੜਾ ਉਹ ਮੂਰਤੀ ਲੈ ਕੇ ਆਇਆ ਸੀ ਨਾ, ਸੋਨੇ ਦਾ ਰੰਗ ਵੱਜੀ ਹੋਈ, ਉਹਨੂੰ ਇਹ ਕਹਿੰਦਾ, ਉਹਨੂੰ ਸੁਨਿਆਰ ਕਹਿੰਦਾ ਵੀ ਭਰਾ ਆਪਦੀ ਮੂਰਤੀ ਲੈ ਜਾ, ਇਹਦਾ ਤੈਨੂੰ ਮੈਂ ਇੱਕ ਰੁਪਈਆ ਵੀ ਨਹੀਂ ਦੇਣਾ। ਤੇ ਜਿਹੜਾ ਸਾਹਮਣੇ ਵਾਲਾ ਬੰਦਾ ਸੀ ਉਹ ਪਤਾ ਸੁਨਿਆਰ ਨੂੰ ਕੀ ਕਹਿੰਦਾ, ਕਹਿੰਦਾ ਤੈਨੂੰ ਨਹੀਂ ਪਤਾ ਇਹ ਕਿੱਡੀ ਕਮਾਲ ਦੀ ਚੀਜ਼ ਹੈ, ਅਸੀਂ ਤੇ ਇਸ ਮੂਰਤੀ ਦੇ ਅੱਗੇ ਖਲੋ ਖਲੋ ਕੇ ਅੱਜ ਤੱਕ ਹਜ਼ਾਰਾਂ ਡਾਲਰ ਇਕੱਠੇ ਕਰ ਲਏ, ਅਸੀਂ ਤੇ ਇਸ ਮੂਰਤੀ ਅੱਗੇ ਜਦੋਂ ਅਰਦਾਸ ਕਰਦੇ ਹਾਂ ਨਾ, ਤੇ ਸਾਨੂੰ ਤੇ ਲੱਖਾਂ, ਮੇਰੇ ਤੇ ਭਾਪੇ ਨੂੰ ਬਿਜ਼ਨਸ 'ਚ ਬੜਾ ਫਾਇਦਾ ਹੋਇਆ, ਇਸ ਕਰਕੇ ਮੈਂ ਵੇਚਣੀ ਹੈ। ਉਹ ਸੁਨਿਆਰ ਕਹਿੰਦਾ ਨਹੀਂ ਮੈਂ ਨਹੀਂ ਖਰੀਦਣਾ ਇਹਨੂੰ। ਉਹਨੇ ਕਿਹਾ ਵੇਖ ਭਗਵਾਨ ਦੀ ਮੂਰਤੀ ਹੋਊ, ਗੁਰੂ ਦੀ ਮੂਰਤੀ ਹੋਊ, ਇਹਦੇ ਅੱਗੇ ਖਲੋਏਗਾ ਤੇ ਮੰਨਤਾਂ ਪੂਰੀਆਂ ਹੋਣਗੀਆਂ ਤੇਰੀਆਂ। ਚੱਲ ਸੁਨਿਆਰ ਉਹ ਵੀ ਆਂਦਾ ਵੀ ਹੁਣ ਬੰਦਾ ਜਿਵੇਂ ਕਈ ਵਾਰ ਕੁਝ ਜਿੱਦ ਕਰ ਲੈਂਦੇ ਨੇ, ਕਹਿੰਦਾ ਚੱਲ ਯਾਰ ਜੇ ਦੇ ਦੇ ਲੈ ਆ ਰੁਪਈਆ 100 ਲੈ ਜਾ, ਇਹਦਾ 100 ਰੁਪਈਆ ਲੈ ਜਾ। ਹੁਣ ਬੰਦਾ ਕਹਿੰਦਾ ਵੀ ਨਹੀਂ 100 ਥੋੜਾ ਲੈਣਾ ਮੈਂ, ਸੋਨੇ ਦੀ ਹੈ। ਉਹ ਕਹਿੰਦਾ ਸੋਨੇ ਦੀ ਨਹੀਂ ਹੈਗੀ, ਕਹਿੰਦਾ ਰੰਗ ਸੋਨੇ ਦਾ ਵੱਜਾ ਇਹਨਾਂ ਉੱਤੇ, ਝਾਲ ਸੋਨੇ ਦੀ ਹੈ, ਵੀ ਮੈਨੂੰ ਘੱਟੋ ਘੱਟ ਵੀ 100,000 ਚਾਹੀਦਾ। ਉਹ ਕਹਿੰਦਾ ਨਹੀਂ ਭਰਾ, ਫਿਰ ਤੂੰ 100 ਵੀ ਰਹਿਣ ਦੇ, ਤੂੰ ਆਪਣੀ ਮੂਰਤੀ ਲੈ ਤੇ ਰਾਹੇ ਪੈ। ਉਹ ਕਹਿੰਦਾ ਇਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ? ਸੁਨਿਆਰ ਨੇ ਆਖਿਆ ਮੇਰੇ ਕੋਲ ਕਸਵੱਟੀ ਹੈ, ਮੈਂ ਉਹਦੇ ਉੱਤੇ ਲਾ ਕੇ ਵੇਹਨਾ, ਜੇ ਤੇ ਇਹਦੇ ਵਿੱਚ ਖਰਾ ਸੋਨਾ ਹੋਵੇਗਾ, ਜਿੰਨਾ ਸੋਨਾ ਹੋਵੇਗਾ ਉਨਾ ਤੈਨੂੰ ਇਹਦਾ ਮੈਂ ਮੁੱਲ ਦੇ ਦਿਆਂਗਾ। ਇੱਦਾਂ ਹੀ ਹੈ ਨਾ ਜੀ, ਉਹ ਜਿੰਨੇ ਮਰਜ਼ੀ ਅੱਗੋਂ ਆਰਗੂਮੈਂਟ ਇੱਦਾਂ ਦੇ ਕਰੀ ਜਾਵੇ, ਜੀ ਇਹ ਫਲਾਨੇ ਕ੍ਰਿਸ਼ਨ ਦੀ ਮੂਰਤੀ ਹੈ, ਇਹ ਗੁਰੂ ਗੋਬਿੰਦ ਸਿੰਘ ਦੀ ਮੂਰਤੀ ਹੈ, ਇਹ ਬਾਬਾ ਦੀਪ ਸਿੰਘ ਦੀ ਮੂਰਤੀ ਹੈ, ਇਹ ਗੁਰੂ ਨਾਨਕ ਦੀ ਮੂਰਤੀ ਹੈ, ਇਹਦੇ ਅੱਗੇ ਅਸੀਂ ਇੰਨੀਆਂ ਦੁਆਵਾਂ ਕਰਦੇ ਹੁੰਦੇ ਸੀ, ਸਾਡਾ ਤਾਂ ਕਾਰੋਬਾਰ ਹੀ ਇਹਦੇ ਸਿਰ 'ਤੇ ਚੱਲਿਆ ਹੈ, ਸਾਨੂੰ ਤਾਂ ਇਹਨੇ ਲੱਖਾਂ ਰੁਪਈਆ ਵਟਾਇਆ। ਜਿੰਨੇ ਮਰਜ਼ੀ ਆਰਗਿਊ ਕਰੀ ਜਾਵੇ, ਸੁਨਿਆਰ ਆਖੇਗਾ ਜੇ ਮੈਂ ਤੇਰੇ ਇਹਨਾਂ ਆਰਗਿਊ ਤੋਂ ਪ੍ਰਭਾਵਿਤ ਹੋ ਕੇ ਚੀਜ਼ਾਂ ਖਰੀਦਣ ਲੱਗ ਪਿਆ, ਮੈਨੂੰ ਹੋਰ ਤਾਂ ਪਤਾ ਨਹੀਂ ਪਰ ਮੈਂ ਸੜਕ 'ਤੇ ਆ ਜਾਣਾ, ਮੈਂ ਸੜਕ 'ਤੇ ਆ ਜਾਵਾਂ। ਇੱਦਾਂ ਤਾਂ ਕੋਈ ਵੀ ਆਵੇਗਾ, ਜਿਹੜੀ ਵੇਖਣ ਨੂੰ ਚੀਜ਼ ਸੋਨੇ ਵਰਗੀ ਲੱਗਦੀ ਹੈ ਮੇਰੇ ਕੋਲ ਰੱਖੇਗਾ ਅਤੇ ਮੈਂ ਅੰਦਰ ਢੇਰ ਲਾਈ ਜਾਵਾਂਗਾ, ਮੇਰੀ ਤਾਂ ਦੁਕਾਨ ਫੇਲ ਹੋ ਜਾਣੀ। ਇਹ ਦੁਕਾਨ ਫਿਰ ਸੁਨਿਆਰ ਦੀ ਨਹੀਂ ਰਹਿਣੀ, ਫਿਰ ਇਹ ਇੱਕ ਮੂਰਤੀਆਂ ਵਾਲੀ ਦੁਕਾਨ ਬਣ ਜਾਣੀ ਹੈ। ਅਤੇ ਸੁਨਿਆਰ ਦਾ ਬੜਾ ਸਿੱਧਾ ਅਤੇ ਸਪਸ਼ਟ ਫੈਸਲਾ ਹੈ, ਉਹਨੇ ਆਖਿਆ ਇੱਕ ਕਸਵੱਟੀ ਹੈ ਜਿਹਦੇ ਉੱਤੇ ਲਾ ਕੇ ਮੈਂ ਵੇਖਾਂਗਾ, ਤੇਰੇ ਵਾਸਤੇ ਇਹ ਭਗਵਾਨ ਹੋਵੇਗਾ, ਪਰ ਮੈਂ ਤਾਂ ਇਹ ਵੇਖਣਾ ਹੈ ਵੀ ਇਹਦੇ ਅੰਦਰ ਸੋਨਾ ਕਿੰਨਾ ਹੈ, ਇਹਦੇ ਅੰਦਰ ਖਰਾ ਸੋਨਾ ਕਿੰਨਾ ਹੈ। ਹੁਣ ਗੁਰੂ ਵੀ ਇੱਦਾਂ ਹੀ ਵੇਖਦਾ ਹੈ, ਗੁਰੂ ਇਹ ਨਹੀਂ ਵੇਖਦਾ ਵੀ ਇਹਨੇ ਬਾਹਰੀ ਤੌਰ ਉੱਤੇ ਭੇਖ ਕਿੰਨਾ ਕੀਤਾ ਹੋਇਆ, ਵਿਖਾਵਾ ਕਿੰਨਾ ਕੀਤਾ ਹੈ। ਕਬੀਰ ਸਾਹਿਬ ਦਾ ਹੀ ਇੱਕ ਬਚਨ ਹੈ, ਉਹ ਕਹਿੰਦੇ ਨੇ ਕਬੀਰ ਕਸੌਟੀ ਰਾਮ ਕੀ, ਰੱਬ ਗੁਰੂ ਕੋਲ ਵੀ ਇੱਕ ਕਸੌਟੀ ਹੈ। ਅੱਛਾ ਇਸ ਕਸਵੱਟੀ ਤੇ ਕੀ ਹੁੰਦਾ, ਝੂਠਾ ਟਿਕੈ ਨਾ ਕੋਏ, ਇਹਦੇ ਉੱਤੇ ਵੀ ਝੂਠਾ ਬੰਦਾ ਟਿਕ ਨਹੀਂ ਸਕਦਾ। ਅਜੇ ਹੋ ਸਕਦਾ ਸੁਨਿਆਰ ਦੀ ਦੁਕਾਨ ਤੇ ਕੋਈ ਟਿਕ ਵੀ ਜਾਵੇ, ਸੁਨਿਆਰ ਉਹਦੀ ਮੂਰਤੀ ਨੂੰ ਪ੍ਰਵਾਨ ਕਰ ਲਵੇ, ਪਰ ਗੁਰੂ ਉਹ ਹੈ, ਪਰਮੇਸ਼ਰ ਰੱਬ ਉਹ ਹੈ, ਇੱਥੇ ਝੂਠ ਨਹੀਂ ਟਿਕਣਾ। ਝੂਠਾ ਟਿਕੈ ਨਾ ਕੋਏ, ਹੁਣ ਜੇ ਤੁਹਾਨੂੰ ਇਹ ਪਤਾ ਲੱਗੇ ਵੀ ਮੇਰੀ ਇਸ ਸੋਨੇ ਦੀ ਮੂਰਤੀ ਨੂੰ ਸੁਨਿਆਰ ਨੇ ਕਸਵੱਟੀ ਉੱਤੇ ਲਾ ਕੇ ਵੇਖ ਲੈਣਾ, ਤੇ ਬੰਦਾ ਕੀ ਕਰੇਗਾ, ਆਖੇਗਾ ਠੀਕ ਹੈ ਫਿਰ ਮੈਂ ਤੈਨੂੰ ਦੇਣੀ ਨਹੀਂ, ਜਾਂ ਤੇ ਉਦਾਂ ਲੈ, ਇਹਨੂੰ ਕਸਵੱਟੀ ਤੇ ਨਾ ਲਾਈ। ਅਸੀਂ ਵੀ ਗੁਰੂ ਨੂੰ ਇਹ ਕਹਿੰਦੇ ਹਾਂ, ਗੁਰੂ ਸਾਹਿਬ ਸਾਨੂੰ ਬਾਹਰੋਂ ਵੇਖੋ, ਸਾਡੇ ਮਨ ਨੂੰ ਕਦੀ ਕਸਵੱਟੀ ਤੇ ਨਾ ਲਾਈ ਵੀ ਮਨ ਵਿੱਚ ਐਬ ਹੈਗੇ ਨੇ ਕਿ ਨਹੀਂ ਹੈਗੇ, ਮਨ ਵਿੱਚ ਬੁਰਾਈ ਹੈਗੀ ਹੈ ਕਿ ਨਹੀਂ ਹੈਗੀ। ਮੈਂ ਕਹਿੰਦਾ ਗੁਰੂ ਇਹ ਵੇਖ ਮੈਂ ਮੱਥਾ ਕਿਵੇਂ ਟੇਕਦਾ ਹਾਂ,
ਇਹ ਵੇਖ ਮੈਂ ਚੱਕਰ ਕਿੰਨੇ ਕੱਢਦਾ, ਮੈਂ ਇਹ ਵੇਖ ਵੀ ਬਾਹਰੋਂ ਕਿੱਦਾਂ ਦਾ ਹਾਂ। ਗੁਰੂ ਕਹਿੰਦਾ ਨਹੀਂ, ਇੱਦਾਂ ਨਹੀਂ ਹੋਣਾ। ਹੁਣ ਕਬੀਰ ਸਾਹਿਬ ਨੇ ਜਿਹੜਾ ਅੱਜ ਖਿਆਲ ਪ੍ਰਗਟ ਕੀਤਾ ਨਾ, ਉਹ ਇੱਦਾਂ ਦਾ ਹੈ। ਉਹਨਾਂ ਆਖਿਆ ਕਬੀਰ ਵੈਸ਼ਨੂ ਹੁਆ ਤਾਂ ਕਿਹਾ ਪਿਆ। ਵੈਸ਼ਨੂ ਕਹਿੰਦੇ ਨੇ ਜੀ ਵਿਸ਼ਨੂੰ ਦਾ ਭਗਤ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵਿਸ਼ਨੂੰ ਅਕਾਲ ਪੁਰਖ ਹੈ, ਪਰਮੇਸ਼ਰ ਹੈ। ਉਹ ਵਿਸ਼ਨੂੰ ਨਹੀਂ ਜਿਹਨੂੰ ਤੁਸੀਂ ਚੱਕਰਧਾਰੀ ਕਹਿੰਦੇ ਹੋ, ਜਿਹਨੂੰ ਹਿੰਦੂਇਜ਼ਮ ਦੇ ਵਿੱਚ ਦੇਵਤਾ ਮੰਨਿਆ ਜਾਂਦਾ ਹੈ। ਇੱਥੇ ਵੈਸ਼ਨੂੰ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦਾ ਵੈਸ਼ਨੂੰ ਜਿਹੜਾ ਹੈ ਸਾਰਿਆਂ ਦੇ ਵਿੱਚ ਰਮਿਆ ਹੋਇਆ। ਤੇ ਵਿਸ਼ਨੂੰ ਨੂੰ ਮੰਨਣ ਵਾਲੇ ਨੂੰ ਵੈਸ਼ਨੂੰ ਕਹਿੰਦੇ ਨੇ। ਇੱਦਾਂ ਹੀ ਇੱਕ ਤੁਸੀਂ ਬਚਨ ਸੁਖਮਣੀ ਸਾਹਿਬ ਦਾ ਪੜ੍ਹ ਦਿਓ, ਵੈਸ਼ਨੂੰ ਸੋ ਜਿਸ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਆਖਿਆ ਜਿਹਨੇ ਆਪਣੇ ਆਪ ਨੂੰ ਮਾਇਆ ਦੇ ਚੱਕਰ ਵਿੱਚੋਂ ਕੱਢ ਲਿਆ। ਮਾਇਆ ਦਾ ਅਰਥ ਕੀ ਹੁੰਦਾ ਹੈ ਜੀ? ਮਾਇਆ ਦਾ ਅਰਥ ਐਬਾਂ ਵਿੱਚੋਂ ਜਿਹਨੇ ਆਪਣੇ ਆਪ ਨੂੰ ਦੂਰ ਕਰ ਲਿਆ। ਵੈਸ਼ਨੂੰ ਸੋ, ਉਹ ਵੈਸ਼ਨੂੰ ਹੈ ਜਿਸ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਿਹ ਕਰਮ। ਕਰਮ ਕਰਦੇ ਹੋਇਆ ਵੀ ਕਰਮ ਤੋਂ ਰਹਿਤ ਹੋਵੇ। ਕਰਮ ਕਰਦਿਆਂ ਕਿਵੇਂ ਕਰਮ ਤੋਂ ਰਹਿਤ ਹੋਣਾ ਚਾਹੀਦਾ ਭਲਾ ਬੰਦੇ ਨੂੰ? ਮੰਨ ਲਓ ਏਦਾਂ ਸਮਝ ਲਓ, ਤੁਸੀਂ ਧਰਮ ਦਾ ਕੰਮ ਵੀ ਕੀਤਾ, ਭਲਾ ਕੀਤਾ ਕਿਸੇ ਦਾ, ਪਰ ਤੁਹਾਡੀ ਸੁਰਤ ਉੱਤੇ ਉਸ ਭਲੇ ਦਾ ਇੰਨਾ ਜ਼ੋਰ ਨਹੀਂ ਹੈਗਾ ਵੀ ਤੁਹਾਡੇ ਅੰਦਰ ਹੰਕਾਰ ਆ ਗਿਆ। ਸਮਝੇ ਬੇਨਤੀ ਨੂੰ? ਇਹਨੂੰ ਕਹਿੰਦੇ ਨੇ ਕਰਮ ਕਰਦਿਆਂ ਕੀ ਹੋ ਜਾਣਾ? ਨਿਹ ਕਰਮ ਹੋ ਜਾਣਾ। ਤੁਸੀਂ ਭਲਾ ਤੇ ਕੀਤਾ, ਤੁਸੀਂ ਚੰਗੇ ਰਾਹ ਉੱਤੇ ਤੇ ਤੁਰੇ, ਪਰ ਤੁਸੀਂ ਉਹ ਕਰਮ, ਕਈ ਹੈ ਨਾ ਬੰਦਾ ਕਰਮ ਤੇ ਚੰਗਾ ਕਰਦਾ ਪਰ ਹੰਕਾਰ ਉਹਦੇ ਕਰਮ ਨੂੰ ਗਾਲ ਦਿੰਦਾ। ਪੜ੍ਹ ਲਓ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ, ਬਾਬੇ ਨੇ ਕਿਹਾ ਤੀਰਥ ਬਰਤ ਯਾਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਮਨ ਵਿੱਚ ਕੀ ਆ ਗਿਆ? ਹੰਕਾਰ ਆ ਗਿਆ। ਧਰਮ ਦਾ ਕੰਮ ਤੇ ਕੀਤਾ ਕੋਈ ਨਾ ਕੋਈ, ਪਰ ਮਨ ਵਿੱਚ ਹੰਕਾਰ ਆ ਗਿਆ। ਤੀਰਥ ਬਰਤ ਯਾਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਤੇ ਮਹਾਰਾਜ ਨੇ ਕਿਹਾ ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕੁੰਚਰ ਦਾ ਅਰਥ ਹੁੰਦਾ ਸਾਧ ਸੰਗਤ, ਹਾਥੀ। ਆਖਿਆ ਜਿਵੇਂ ਨਾ ਹਾਥੀ ਨੂੰ ਤੁਸੀਂ ਨਵਾ ਦਿਓ, ਪਰ ਉਹਨੇ ਆਪਣੀ ਸੁੰਡ ਵਿੱਚ ਚਿੱਕੜ ਭਰ ਕੇ ਤੇ ਫਿਰ ਆਪਣੇ ਉੱਤੇ ਸੁੱਟ ਲੈਣਾ। ਹੇ ਬੰਦਿਆ, ਤੂੰ ਵੀ ਕਈ ਵਾਰ ਧਰਮ ਦੇ ਕੰਮ ਤੇ ਕਰਦਾ, ਚੰਗਿਆਈ ਤੇ ਕਰਦਾ, ਪਰ ਹੰਕਾਰ ਦਾ ਚਿੱਕੜ ਭਰ ਕੇ ਆਪਣੇ ਆਪ ਨੂੰ ਫਿਰ ਗੰਦਾ ਕਰ ਲੈਂਦਾ, ਹਉਮੈ ਦਾ ਚਿੱਕੜ। ਤੋ ਬਾਬੇ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਕਬੀਰ ਵੈਸ਼ਨੂੰ ਹੁਆ ਤਾਂ ਕਿਆ ਪਿਆ, ਮਾਲਾ ਮੇਲੀ ਚਾਰ। ਬੰਦੇ ਨੇ ਬਾਹਰੋਂ ਵਿਖਾਵਾ ਜਿਹਾ ਕਰ ਲਿਆ, ਬਾਹਰੋਂ ਭੇਖ ਕਰ ਲਿਆ, ਮਾਲਾ ਪਾਈ ਫਿਰਦਾ, ਗਲ ਵਿੱਚ ਕੋਈ ਚਾਰ ਮਾਲਾ ਪਾ ਲਈਆਂ। ਆਖਿਆ ਬਾਹਰ ਕੰਚਨ ਬਾਰਹਾਂ, ਵੇਖਣ ਨੂੰ ਤੇ ਬਾਹਰੋਂ ਸ਼ੁੱਧ ਸੋਨੇ ਵਰਗਾ ਲੱਗਦਾ, ਵੇਖ ਕੇ ਤੇ ਕਿਹਾ ਵੀ ਬੜਾ ਗੁਰਸਿੱਖ ਹੈ, ਪਰ ਜਦੋਂ ਕਰਤੂਤ ਦਾ ਪਤਾ ਲੱਗਾ ਤੇ ਫਿਰ ਬੰਦਾ ਕਹਿੰਦਾ ਆਹ ਵੇਖਣ ਨੂੰ ਤੇ ਬਾਹਰੋਂ ਬੜਾ ਚੰਗਾ ਲੱਗਦਾ ਹੈ। ਬਾਹਰ ਕੰਚਨ ਬਾਰਹਾਂ, ਪੀਤਰ ਭਰੀ ਭੰਗਾਰ। ਭੰਗਾਰ ਦਾ ਅਰਥ ਹੁੰਦਾ ਲਾਖ, ਖੋਟ ਭਰੀ ਪਈ ਹੈ, ਬਾਹਰੋਂ ਸ਼ੁੱਧ ਸੋਨੇ ਵਰਗਾ ਪਰ ਅੰਦਰ ਖੋਟ ਭਰੀ ਪਈ ਹੈ। ਇਹ ਗੱਲ ਮੇਰੇ ਰੱਬ ਨੂੰ ਪ੍ਰਵਾਨ ਨਹੀਂ ਹੈ, ਇਹ ਗੱਲ ਗੁਰੂ ਨੂੰ ਪ੍ਰਵਾਨ ਨਹੀਂ ਹੈ। ਇਸ ਕਰਕੇ ਜਿੰਨਾ ਚਿਰ ਬੰਦਾ ਅੰਦਰ ਦੀ ਖੋਟ ਨਹੀਂ ਨਾ ਕੱਢਦਾ, ਉਹਨਾਂ ਚਿਰ ਗੱਲ ਨਹੀਂ ਬਣਨੀ। ਤੁਸੀਂ ਬਹੁਤ ਸਾਰੇ ਪੈਸੇ ਲੈ ਕੇ ਕੋਈ ਚੀਜ਼ ਖਰੀਦ ਕੇ ਲਿਆਓ, ਜਦੋਂ ਤੁਸੀਂ ਘਰੇ ਲਿਆਓ ਤੇ ਤੁਹਾਨੂੰ ਪਤਾ ਲੱਗੇ ਵੀ ਇਹਦਾ ਇੰਨਾ ਮੁੱਲ ਤੇ ਹੈ ਹੀ ਨਹੀਂ। ਬੰਦੇ ਨੇ ਕਈ ਵਾਰ ਫਰੋਡ ਹੋ ਜਾਂਦੇ ਨੇ ਨਾ ਲੋਕਾਂ ਨਾਲ, ਵੀ ਆਈਫੋਨ ਆਰਡਰ ਕਰਤਾ, ਡੱਬਾ ਘਰੇ ਆ ਗਿਆ ਤੇ ਜਦੋਂ ਖੋਲ ਕੇ ਵੇਖਿਆ ਤੇ ਵਿੱਚੋਂ ਉਹਦੇ ਕੁਝ ਇੱਟ ਨਿਕਲ ਆਈ, ਕੋਈ ਸਾਬਣ ਦੀ ਗਾਚੀ ਨਿਕਲ ਆਈ, ਬੰਦਾ ਦਾ ਰੁਪਈਆ ਤੇ 1.5 ਲੱਖ ਲਾ ਦਿੱਤਾ ਪਰ ਵਿੱਚੋਂ ਕੁਝ ਵੀ ਨਿਕਲਿਆ ਨਹੀਂ। ਹੁਣ ਏਦਾਂ ਹੀ ਮਹਾਰਾਜ ਕਹਿੰਦੇ ਨੇ ਭਾਈ ਜੇ ਤੂੰ ਬਾਹਰੋਂ ਵਿਖਾਵੇ ਕਰ ਰਿਹਾ ਪਰ ਤੇਰੇ ਅੰਦਰ ਖੋਟ ਭਰੀ ਪਈ ਹੈ, ਇਹਦਾ ਕੋਈ ਲਾਭ ਨਹੀਂ ਹੈ। ਸਤਿਗੁਰ ਦੀ ਬਾਣੀ ਵਿੱਚ ਸ਼ੇਖ ਫਰੀਦ ਸਾਹਿਬ ਨੇ ਇੱਕ ਬੋਲ ਰੱਖਿਆ ਸੀ, ਉਹਨਾਂ ਆਖਿਆ ਕੰਨ ਮੁਸੱਲਾ। ਮੁਸੱਲਾ ਕਿਹਨੂੰ ਕਹਿੰਦੇ ਨੇ? ਇੱਕ ਸ਼ਬਦ ਹੈ ਮੁਸਲਾ, ਮੁਸਲਾ ਮੁਸਲਮਾਨ ਨੂੰ ਕਹਿ ਦਿੰਦੇ ਨੇ ਬਹੁਤੀ ਵਾਰ। ਮਸੱਲੇ ਦਾ ਅਰਥ ਹੁੰਦਾ ਜਿਹਦੇ ਉੱਤੇ ਰੱਖ ਕੇ ਮੁਸਲਮਾਨ ਨਮਾਜ਼ ਪੜ੍ਹਦਾ, ਥੱਲੇ ਵਿਛਾਉਣ ਵਾਲੀ ਜਿਹੜੀ ਚਟਾਈ ਹੁੰਦੀ ਨਾ ਉਹਨੂੰ ਮਸੱਲਾ ਕਹਿੰਦੇ ਨੇ, ਉਹ ਨਾਲ ਹੀ ਰੱਖਦੇ ਨੇ। ਕੰਨ ਦਾ ਅਰਥ ਹੁੰਦਾ ਮੋਢਾ, ਕੰਨ ਮੁਸੱਲਾ।
ਸੂਫ ਗੜ, ਸੂਫ ਸੂਫੀਆਂ ਵਾਲਾ ਪਹਿਰਾਵਾ, ਸੂਫੀ ਇੱਕ ਧਾਰਮਿਕ ਸਿਲਸਿਲਾ ਹੈ, ਕਾਲੇ ਰੰਗ ਦਾ ਉਹ ਪਹਿਰਾਵੇ ਪਾਉਂਦੇ ਨੇ ਸੂਫੀ। ਆਖਿਆ ਮੋਢੇ ਉੱਤੇ ਮਸੱਲਾ ਧਰਿਆ ਹੋਇਆ ਤੇ ਗਲ ਵਿੱਚ ਪਹਿਰਾਵਾ ਸੂਫੀਆਂ ਵਾਲਾ ਹੈ, ਫਰੀਦਾ ਕੰਨ ਮਸੱਲਾ, ਸੂਫ ਗਲ, ਦਿਲ ਕਾਤੀ, ਦਿਲ ਚ ਕੈਂਚੀ ਹੈ। ਸਮਝ ਗਏ ਦਿਲ ਚ ਕੀ ਚੱਲਦੀ? ਕਾਤੀ ਦਾ ਕੰਮ ਕੀ ਹੁੰਦਾ? ਕੈਂਚੀ, ਕਿਸੇ ਨੂੰ ਕੱਟਣਾ। ਦਿਲ ਕਾਤੀ ਤੇ ਜ਼ਬਾਨ ਦੀ ਬੋਲੀ ਗੁੜ ਵਰਗੀ ਹੈ, ਮਿੱਠੀ ਹੈ। ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ, ਬਾਹਰੋਂ ਤੇ ਚਾਨਣ ਤੇ ਅੰਦਰ ਘੁੱਪ ਹਨੇਰਾ। ਸੋ ਐਸਾ ਮਨੁੱਖ ਨੂੰ ਕਦੀ ਵੀ ਜੀਵਨ ਜਿਉਣਾ ਨਹੀਂ ਚਾਹੀਦਾ। ਇੱਕ ਬੇਨਤੀ ਕਹਿ ਕੇ ਆਪਾਂ ਸਮਾਪਤੀ ਕਰਦੇ, ਢਾਡੀ ਜਥੇ ਦਾ ਆ ਗਿਆ ਹੈ ਟਾਈਮ। ਦੁਨੀਆਂ ਉੱਤੇ ਨਾ ਹਮੇਸ਼ਾ ਉਹ ਬੰਦਾ ਖਤਰਨਾਕ ਹੁੰਦਾ ਹੈ ਜਿਹੜਾ ਅੰਦਰੋਂ ਹੋਰ ਹੋਵੇ ਤੇ ਬਾਹਰੋਂ ਹੋਰ ਹੋਵੇ। ਸੰਸਾਰ ਲਈ ਕਦੀ ਵੀ ਉਹ ਬੰਦਾ ਖਤਰਾ ਨਹੀਂ ਬਣਿਆ ਜਿਹੜਾ ਅੰਦਰੋਂ ਬਾਹਰੋਂ ਇੱਕੋ ਜਿਹਾ ਹੈ। ਪਤਾ ਕਿਵੇਂ? ਕੋਈ ਬੰਦਾ ਬਾਹਰੋਂ ਸਾਧ ਹੋਵੇ ਤੇ ਅੰਦਰੋਂ ਚੋਰ ਹੋਵੇ ਉਹ ਖਤਰਨਾਕ ਹੈ, ਪਰ ਕੋਈ ਬਾਹਰੋਂ ਵੀ ਚੋਰ ਹੋਵੇ ਅੰਦਰੋਂ ਵੀ ਚੋਰ ਹੋਵੇ ਉਹ ਕਦੀ ਵੀ ਖਤਰਨਾਕ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਤੁਹਾਨੂੰ ਉਹਦੇ ਬਾਰੇ ਪਤਾ ਹੁੰਦਾ। ਸਮਝ ਗਏ? ਹੁਣ ਕਿਸੇ ਬੰਦੇ ਨੇ ਆਪਣੇ ਘਰ ਦੇ ਬਾਹਰ ਨੇਮ ਪਲੇਟ ਲਾਈ ਹੈ ਲਿਖ ਕੇ, ਉਹ ਕਹਿੰਦਾ ਜੀ ਸੂਬੇਦਾਰ ਫਲਾਨਾ ਸਿੰਘ, ਥਾਣੇਦਾਰ ਆ, ਇੰਸਪੈਕਟਰ ਆ। ਕਦੀ ਦੁਨੀਆਂ ਵਿੱਚ ਕਿਸੇ ਬੰਦੇ ਨੇ ਇਹ ਨੇਮ ਪਲੇਟ ਘਰ ਦੇ ਬਾਹਰ ਲਾਈ ਹੈ ਵੀ ਠੱਗ ਦਾ ਘਰ ਹੈ ਇਹ, ਵੀ ਠੱਗ ਫਲਾਨਾ ਸਿੰਘ? ਤੁਸੀਂ ਠੱਗ ਨੂੰ ਵੀ ਮਿਲੋਗੇ ਕਦੀ ਨਹੀਂ ਉਹ ਮੰਨਦਾ ਵੀ ਮੈਂ ਠੱਗੀ ਮਾਰੀ ਆ। ਠੱਗ ਵੈਸੇ ਖਤਰਨਾਕ ਨਹੀਂ ਹੈ ਜੇ ਉਹ ਪ੍ਰਤੱਖ ਹੋ ਜਾਣ। ਹੁਣ ਮੰਨ ਲਓ ਇੱਥੇ ਮੈਂ ਐਲਾਨ ਕਰਦਾ ਮੈਂ ਚੋਰ ਹਾਂ, ਤੁਹਾਨੂੰ ਮੇਰੇ ਕੋਲ ਕੋਈ ਖਤਰਾ ਨਹੀਂ ਕਿਉਂਕਿ ਤੁਹਾਡੇ ਦਿਮਾਗ 'ਚ ਆ ਗਿਆ ਵੀ ਆਪਣੀਆਂ ਚੀਜ਼ਾਂ ਸਾਂਭ ਲਓ ਵੀ ਇਹ ਬੰਦਾ ਚੋਰ ਹੈ, ਵੀ ਇਹਨੇ ਐਲਾਨੀਆਂ ਕਹਿ ਦਿੱਤਾ ਵੀ ਬਚਾ ਲਓ ਭਾਈ ਤੁਸੀਂ ਬਚਾ ਲਓਗੇ। ਪਰ ਜੇ ਮੈਂ ਆਖਾਂ ਮੈਂ ਸਾਧ ਹਾਂ ਤੇ ਅੰਦਰੋਂ ਬਿਰਤੀ ਮੇਰੀ ਚੋਰਾਂ ਵਾਲੀ ਹੋਵੇ ਤੇ ਫਿਰ ਮੈਂ ਕੀ ਹਾਂ? ਖਤਰਨਾਕ ਹਾਂ। ਸੋ ਸਤਿਗੁਰ ਕਿਰਪਾ ਕਰੇ, ਗੁਰਦੇਵ ਦੀ ਬਾਣੀ ਕਹਿੰਦੀ ਆਪਣੇ ਆਪੇ ਨੂੰ ਸਵਾਰ, ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ। ਸੋ ਆਓ ਅਗਲੇ ਸਮੇਂ ਲਈ ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲਿਆਂ ਦੇ ਜੱਥੇ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ। ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਹੀ ਭੋਲਿਆ ਹੋਏ, ਵੇਖ ਕਿਵੇਂ ਦਾਣਿਆਂ ਦੀ ਬੰਨ ਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਰੀ ਚੱਕੀ ਹੋਈ ਕਰਦੀ ਖੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਿਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਵਾਲੀਏ ਕੁੱਲ ਆਲਮ ਸਹਿਬੇ ਸਹਾਬਾ ਜ਼ੂਰੇ ਅਨਵਰ, ਸਰਵਰੇ ਕਾਇਨਾਤ ਫਖਰੇ ਮਜ਼ਦਾਦ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ, ਮੌਜੂਦਾ ਗੁਰਗੱਦੀ ਦੇ ਮਾਲਕ, ਹਾਜ਼ਰਾ ਹਾਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਜੁਗੋ ਜੁਗ ਅਟਲ ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਵਰਗੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਰਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਇਓ, ਸਤਿਗੁਰ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀਆਂ ਦਾਤਾਂ ਬਖਸ਼ਣ, ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ, ਪਰਿਵਾਰਾਂ ਵਿੱਚ ਚੜ੍ਹਦੀ ਕਲਾ ਹੋਵੇ, ਕਾਰੋਬਾਰਾਂ ਵਿੱਚ ਤਰੱਕੀਆਂ ਸਤਿਗੁਰ ਬਖਸ਼ਣ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਐਸੀਆਂ ਦੁਆਵਾਂ ਸਤਿਗੁਰਾਂ ਦੇ ਚਰਨਾਂ 'ਚ ਆਪਾਂ ਕਰਦੇ ਹਾਂ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਕਥਾ ਕਰ ਰਹੇ ਸਨ ਔਰ ਇੱਕ ਬੜਾ ਪਿਆਰਾ ਉਹਨਾਂ ਨੇ ਸ਼ਬਦ ਆਖਿਆ ਸੀ ਕਿ ਅੱਜ ਜ਼ਮਾਨਾ ਉਲਟ ਹੋ ਗਿਆ। ਅਸੀਂ ਹਰੇਕ ਬੰਦੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਾਂ, ਸੰਤ ਨੂੰ ਵੀ ਅਸੀਂ ਚੋਰ ਦੀ ਨਿਗਾਹ ਨਾਲ ਦੇਖਦੇ ਹਾਂ, ਤੇ ਕਈ ਵਾਰ ਗੁਰੂ ਪਿਆਰਿਓ ਜਿਹੜਾ ਚੋਰ ਹੁੰਦਾ ਉਹ ਸਾਧ ਬਣਿਆ ਬੈਠਾ ਹੁੰਦਾ। ਬਸ ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਇਹੀ ਉਪਦੇਸ਼ ਦਿੰਦੇ ਸੀ, ਸੱਜਣਾ ਜੇ ਤੂੰ ਸੰਤਿਆਂ ਤੇ ਸੰਤ ਬਣਿਆ ਰਹੋ, ਜੇ ਤੂੰ ਚੋਰ ਆ ਠੱਗਿਆਂ ਤੇ ਠੱਗ ਬਣਿਆ ਰਹੋ, ਆਪਣੇ ਰੂਪ ਵਿੱਚ ਰਹਿ, ਐਵੇਂ ਦਿਖਾਵਾ ਨਾ ਕਰ, ਭੇਖ ਦਿਖਾਵੇ ਜਗਤ ਕੋ ਲੋਗਨ ਕੋ ਬਸ ਵਕੀਰ, ਇੱਦਾਂ ਦਾ ਕੰਮ ਨਾ ਕਰ। ਗੁਰੂ ਮਹਾਰਾਜ ਧੰਨ ਗੁਰੂ ਨਾਨਕ

महाराज जी के जीवन की एक घटना मैं तुहाडे नाल सांझी करा। जदों वह पहली अपनी धर्म प्रचारक यात्रा के उत्ते जांदे ने, उदासी आख्या जांदा है। गुरु प्यारे इधर उड़ीसा वल गए, उत्थे भी एक इदां दा ही कर्म कांड सा संगत जी। दुनिया कर्म कांडा दे विच वहमां भरमां पखंडा दे विच तकरीबन हुण तो नहीं फसी, भी कहीए हुण फसी आ, इदों पहलां भी फसी हुई सी। 550 साल गुरदेव पातशाह नूं आया नूं होए, उदों भी बड़ी गहमा गहमी सी। इन्ना चिर ज्ञान हो गया ते भरम दा जाल उन्ना ही गहरा है, ये इदां ही रहेगा। ये बस दी गल नहीं, पढ़े लिखे लोग सज्जण, पढ़े लिखे बड़िया बड़िया डिग्रियां करने वाले गुरु प्यारे, वह भी पखंडी पखंडियां के जाल च पास जाते हैं। और गुरु प्यारे एक इधरले पासे एक सज्जन सी, उहदा नाम सी कलजुगी पांडा, कलजुगी पांडा उहदा नाम सी। हुण दुनिया नूं अपना भेख उहने साधां दा बनाया होया, लिबास साधुआं वाला फकीरां वाला पाया होया, ते सतसंग जी लोकां दे विच उहदा भरम यह बनाया होया सी भी इह करामाती है, इहदे दीआं सिद्धियां है। ते सतसंग जी कई बार इदां हो भी जांदा है, कोई बंदे दी कोई बंदगी ऐसी होवे, कई बार मूंह दे विचों कई बार अचानक निकली गल ना वह सच हो जाती है, ते लोक उहनूं करामात मान लैंदे भी बाबा करामाती है। दर असले सुभाविक सुभाविक ही कई बार आम बंदे दे मूंह चो कई बार गल निकल जाती सच्ची हो जाती है। तो सतसंग जी दरअसल इन्हां लोकां नूं तजर्बा हुंदा सी भी ये लोग की चाहते ने, इन्हां नूं किहो जिहियां गल्लां दे नाल भरमाया जा सकता। सो ये कलजुगी पांडा ये अपना एक दीवान ला के बैठा करता सी, इहनूं पता सी इन्ने क बजे लोग इकट्ठे हो जाते हैं, तो उन्ने क बजे ये आ जाता सी, तो लोग इकट्ठे होंदे होंदे सी उत्थे। और सतसंग जी ये करता की सी, इन्हें अपने मोहरे एक पैसों वाला लोटका रखिया सी, जिदा साडे मोहरे पिया, इहदे मोहरे भी पिया हुंदा सी। ते जिहड़े लोग आउंदे सन उहनां नूं कहिंदा हुंदा सी अखां बंद करो, मैं तुहानूं बैकुंठपुरी दे दर्शन करा सकदा, मैं तुहानूं शहपुरी दे दर्शन करा सकदा, और मैं तुहानूं देवपुरी दे दर्शन करा सकदा। ते गुरु प्यारे और नाल एक गल कह दिंदा सी, कहिंदा ओही भागां वाले नूं, किसे भागां वाले नूं यह दर्शन होंदे, सारियां नूं नहीं होंदे। ते गुरु प्यारे हुण भागां वाला अपने आप नूं किहड़ा नहीं कहाउण लई तैयार, उहने मोहरे भा लैणे, ते उहदे विच जिहड़ा पैसिआं वाला लोटका सी उहदे विच चढ़ावा पवाई जाणा, ते अखां सारियां दीआं बंद करवा लैणियां, आपदीआं वी बंद कर लैणियां, ते फिर कले कले अखां बंद करके ते नाले पुछना होए बैकुंठपुरी दे दर्शन, सारिया ने सिर हिलाई जाने, हो गया जी हो गया, हुण अखां बंद करो, अखां दे सामने उदा ही नेर जिहा आउण लग पैंदा, जिहो जिहा बंदा सोचे उहो जिहा मंदर जिहा बनने शुरू हो जांदे आ। ते धन गुरु महाराज नानक देव जी महाराज इहदा पाज उघेड़वा ते उत्ते चले जांदे ने भाई मरदाना जी नाल, ते सतगुरु भाई मरदाना जी नूं इशारा जिहा करदे कहिंदे बहि जी इत्थे इक पासे जिहा हो के। हुण गुरु बाबा नानक जी भी बैठे ने, भाई मरदाना जी भी बैठे ने, और इन्हें अपनी पखंड वाली लीला शुरू कर दिती है, कहिंदे अखां बंद करो, मैं तुहानूं ब्रह्म बैकुंठपुरी दे दर्शन करावां, तुहानूं ब्रह्मपुरी दे दर्शन करावां। तो सारिया ने अखां बंद कर लिया, पर गुरु बाबे नानक ने भाई मरदाना जी नूं इशारा किया, मरदानिया शांत रही, एवें अखां उखां ना बंद करी। भाई मरदाना जी धन गुरु नानक वल देखते ने, ते जदों सारिया ने अखां बंद कर लिया ना, ते गुरु महाराज जी ने मरदाना जी नूं इशारा किया, कहिंदे आ जिहड़ा पैसिआं वाला ना डब्बा पिया इहदे मोहरे, ये चक के इहदे पिछे रख दे, आ पिया ना जिहड़ा मोहरे दे खजाना पिया जिहदे नाल इह दर्शन कराउंदा बैकुंठपुरी दे शिवपुरी दे, इहदे मोहरे ओह चक दे इहदे पिछले पासे रख दे। तो सतसंगत जी इह अपनी उसे ही किरिया दे विच रिहा, अखां जदों सारिया दियां खिला लिया, हुण सारिया ने अखां खोल लिया, हाँ जी हो गए सानू बैकुंठपुरी दे दर्शन, हो गए सानू शिवपुरी दे दर्शन। ते सतसंग जी जदों इन्हें अखां खोलिया तो पैसिआं वाला गड़वाई है ना मोहरे, ते इन्हें रौली पाती, कहिंदा साधुआं नाल फकीरां नाल मजाक कर दिया,
खाना खराब हो जूगा, मैं ऐ कर दू, मैं जा लग गया पखंड कर, लग पिया डरावे देन। ते धन गुरु नानक देव जी महाराज कहिंदे पंडित जी शांत होके गल करो, गल की हुई है? कहिंदा मेरे नाल मजाक कीती आ, साधुआं दा मजाक चंगी नहीं हुंदी, मैं घर बर्बाद कर दियांगा। तुहानूं आ जिहड़े शहपुरी दे दर्शन कराए ना, इसे शिव दे कोलों तुहाडा सत्यानाश करवा दवांगा। गुरु महाराज कहिंदे पंडित जी तुहाडे अरगे इदां दे तपस्सियां नूं इदां ईरखा दे विच थोड़ा होना चाहिए, गल ते लोटके दी आ ना। ਤੁਸੀਂ ਇਹਨਾਂ ਨੂੰ ਬੈਕੁੰਠਪੁਰੀ ਦੇ ਦਰਸ਼ਨ ਕਰਾਏ ਸੀ ਔਰ ਪਤਾ ਨਹੀਂ ਕਿੰਨਿਆਂ ਕੁ ਪਤਾਲਾਂ ਦੇ ਵਿੱਚ ਉਹ ਕਿੱਥੇ ਕੁ ਹੈਗੀ ਆ, ਉਹ ਪਤਾ ਨਹੀਂ ਕਿਸੇ ਨੇ ਦੇਖੀ ਕਿ ਨਹੀਂ ਦੇਖੀ, ਬ੍ਰਹਮਪੁਰੀ ਪਤਾ ਨਹੀਂ ਕਿਸੇ ਨੇ ਦੇਖੀ ਕਿ ਨਹੀਂ ਦੇਖੀ, ਇੱਦਾਂ ਕਰੋ ਖਾ। ਹੁਣ 2 ਮਿੰਟ ਤੁਸੀਂ ਇਕੱਲੇ ਅੱਖਾਂ ਬੰਦ ਕਰਕੇ ਆਪਣੇ ਲੋਟਕੇ ਦੇ ਬਾਰੇ ਪਤਾ ਲਾ ਲਓ, ਇਹ ਕਿੱਥੇ ਆ ਪੈਸਿਆਂ ਵਾਲਾ, ਤੇਰਾ ਆਪਣਾ ਪੈਸਿਆਂ ਵਾਲਾ ਉਹ ਡੱਬਾ ਕਿੱਥੇ ਪਿਆ? 2 ਮਿੰਟ ਪੰਡਿਤ ਜੀ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਲਾ ਲਓ ਕਾ ਪਤਾ, ਇਹਨਾਂ ਦੇ ਗੱਲ ਕਾਹਤੋਂ ਪੈਂਦੇ ਹੋ? ਤੇ ਸਤਸੰਗ ਜੀ ਦਰਅਸਲ ਪੰਡਿਤ ਦੀਆਂ ਅੱਖਾਂ ਖੁੱਲ ਗਈਆਂ ਤੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਕਹਿੰਦੇ ਮਰਦਾਨਿਆਂ ਲਿਆ ਕੇ ਰੱਖ ਦੇ ਇਹਦਾ ਰੁਪਈਆਂ ਵਾਲਾ, ਇਹਦੇ ਸਾਹਮਣੇ ਲੁੱਟਗਾ, ਇਹ ਜਿਹਦਾ ਕਰਕੇ ਤਰਲੇ ਕਰ ਰਿਹਾ। ਸੋ ਗੁਰੂ ਪਿਆਰਿਓ ਇਹ ਕਲਯੁਗੀ ਪਾਂਡਾ, ਇਹ ਗੁਰੂ ਮਹਾਰਾਜ ਜੀ ਇਹਦੇ ਕੋਲ ਜਾ ਕੇ ਇਹਨੂੰ ਉਪਦੇਸ਼ ਦਿੰਦੇ ਨੇ, ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ, ਆਂਟ ਸੇਤੀ ਨਾਕ ਪਕੜੇ ਸੂਝਤੇ ਤਿੰਨ ਲੋਏ, ਆਗੇ ਪਾਛੇ ਕੁਝ ਨਾ ਸੂਝੇ ਬੂਝਤੇ ਪਦਮ ਲੋਏ। ਸੋ ਇਸ ਤਰ੍ਹਾਂ ਕਰਕੇ ਧੰਨ ਗੁਰੂ ਮਹਾਰਾਜ ਇਸ ਪੰਡਿਤ ਨੂੰ ਉਪਦੇਸ਼ ਦਿੰਦੇ ਨੇ, ਇਹਨਾਂ ਠੱਗਾਂ ਤੋਂ, ਇਹਨਾਂ ਇਹੋ ਜਿਹੇ ਲੁਟੇਰਿਆਂ ਦੇ ਕੋਲੋਂ ਸਿੱਖ ਨੂੰ ਬਚਣ ਵਾਸਤੇ ਇਹ ਗੁਰਬਾਣੀ ਉਪਦੇਸ਼ ਹੈ। ਤੇ ਜੇ ਸਤਸੰਗ ਜੀ ਅਜੇ ਵੀ ਕੋਈ ਇਸ ਲਾਲਚ ਵੱਸ ਹੋ ਕੇ ਵੀ ਦਿਨ ਚੜ੍ਹਦੇ ਨੂੰ ਮੈਂ ਅਮੀਰ ਹੋ ਜਾਵਾਂ, ਗੁਆਂਢੀਆਂ ਨਾਲੋਂ ਵੱਧ ਪੈਸੇ ਮੇਰੇ ਕੋਲ ਆ ਜਾਣ, ਕੋਈ ਦੁਨੀਆਂ ਤੋਂ ਇੱਦਾਂ ਦੀ ਕਰਾਮਾਤ ਵਾਲਾ ਕੋਈ ਮੈਨੂੰ ਬਾਬਾ ਮਿਲ ਜਾਵੇ, ਤੇ ਗੁਰੂ ਪਿਆਰਿਓ ਇਹ ਲੁੱਟ ਹੋਣ ਤੋਂ ਸਿਵਾਏ ਹੋਰ ਕੱਖ ਨਹੀਂ, ਇੱਦਾਂ ਦੀ ਕੋਈ ਗੈਬੀ ਸ਼ਕਤੀ ਨਹੀਂ ਜਿਹੜੀ ਦਿਨ ਚੜ੍ਹਦੇ ਤੱਕ ਤੈਨੂੰ ਕਰੋੜਾਂਪਤੀ ਬਣਾ ਦੇਵੇਗੀ। ਮਿਹਨਤ ਕਰਨੀ ਪੈਂਦੀ ਹੈ, ਤੁਸੀਂ ਮਿਹਨਤ ਕਛ ਲੋਕੋ, ਤੁਹਾਨੂੰ ਪਤਾ ਰੁਪਈਆ ਕਿੱਦਾਂ ਬਣਦਾ, ਇੱਦਾਂ ਬਣਦਾ, ਇੱਦਾਂ ਤੁਸੀਂ ਕਰੋੜਾਂਪਤੀ ਅਰਬਾਂਪਤੀ ਬਣ ਸਕਦੇ ਹੋ। ਸਤਸੰਗ ਜੀ ਬੰਦਗੀ ਕਰਦਿਆਂ ਵੀ ਕਈ ਵਾਰ ਬੰਦੇ ਦੇ ਮਨ ਚ ਹੰਕਾਰ ਆ ਜਾਂਦਾ ਔਰ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖਰਾ ਸਮਝਣ ਲੱਗ ਪੈਂਦਾ, ਮੈਂ ਇੰਨੀ ਬੰਦਗੀ ਕੀਤੀ ਆ, ਮੈਂ ਇੰਨੀ ਤਪੱਸਿਆ ਕੀਤੀ ਆ। ਸਤਸੰਗ ਜੀ ਤਪੱਸਿਆ ਕਰਦੇ ਕਰਦੇ ਬੰਦੇ ਦੇ ਵਿੱਚ ਇਹ ਹੰਕਾਰ ਆ ਜਾਣਾ, ਸਿਮਰਨ ਕਰਨ ਵਾਲੇ ਬੰਦੇ ਦੇ ਵਿੱਚ ਕਈ ਵਾਰ ਹੰਕਾਰ ਆ ਜਾਂਦਾ, ਮੈਂ ਸਾਰਿਆਂ ਤੋਂ ਪਹਿਲਾਂ ਉੱਠਦਾ, ਹਲੇ ਲੋਕ ਸੁੱਤੇ ਪਏ ਹੁੰਦੇ ਆ ਤੇ ਮੈਂ ਉਦੋਂ ਉੱਠ ਕੇ ਕੇਸੀ ਇਸ਼ਨਾਨ ਕਰਕੇ 5 ਬਾਣੀਆਂ ਵੀ ਪੜ੍ਹ ਲੈਂਦਾ, ਇਹ ਹੰਕਾਰ ਹੈ ਹੋਰ ਕੁਛ ਨਹੀਂ ਹੈ। ਗੁਰੂ ਪਿਆਰਿਓ ਹੰਕਾਰ ਤੋਂ ਸਿਵਾਏ ਗੁਰਪਾਠ ਕਰਨਾ, ਗੁਰਬਾਣੀ ਪੜ੍ਹਨੀ ਬਹੁਤ ਚੰਗੀ ਗੱਲ ਹੈ, ਪਰ ਇਹ ਬਾਕੀਆਂ ਨਾਲੋਂ ਆਪਣੇ ਆਪ ਨੂੰ ਵੱਖਰੇ ਸਮਝਣਾ ਇਹ ਇੱਕ ਵੱਡੀ ਅਗਿਆਨਤਾ ਹੈ। ਤੋ ਧੰਨ ਗੁਰੂ ਬਾਬਾ ਨਾਨਕ ਜੀ ਇਹੋ ਜਿਹੇ ਇੱਕ ਹੰਕਾਰੀ ਜਿਹਨੇ ਪਾਣੀ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ, ਪਥਰੀਲੀ ਧਰਤੀ ਆ, ਹਸਨ ਅਬਦਾਲ ਦੀ ਗੱਲ ਕਰਦਾ ਪਾਕਿਸਤਾਨ ਦੇ ਵਿੱਚ, ਔਰ ਮੀਂਹ ਦਾ ਪਾਣੀ ਵੀ ਇਹਨਾਂ ਪਥਰੀਲੀਆਂ ਧਰਤੀਆਂ ਦੇ ਉੱਤੇ ਬਹੁਤਾ ਚਿਰ ਖੜੋਇਆ ਨਹੀਂ ਕਰਦਾ। ਇੱਕ ਪਹਾੜੀ ਆ ਲਾਗੇ ਤੇ ਪਹਾੜੀ ਦੇ ਉੱਤੇ ਇਕੱਠਾ ਕੀਤਾ ਹੋਇਆ ਇੱਕ ਕਾਣ ਪਾਣੀ ਜਿਹੜਾ ਮੀਂਹ ਦਾ ਇਕੱਠਾ ਹੋ ਜਾਂਦਾ ਸੀ ਨਾ, ਉਹਦੇ ਉੱਤੇ ਇੱਕ ਸੱਜਣ ਨੇ ਕਬਜ਼ਾ ਕਰ ਲਿਆ ਔਰ ਗੁਰੂ ਪਿਆਰਿਓ ਇਹਨੂੰ ਰਿੱਧੀਆਂ ਸਿੱਧੀਆਂ ਵਾਲਾ ਵੀ ਲੋਕੀ ਮੰਨਣ ਲੱਗ ਪਏ, ਇਹਦੀ ਪੂਜਾ ਹੋਣ ਲੱਗ ਪਈ, ਚੜਾਵੇ ਚੜ੍ਹਨ ਲੱਗ ਪਏ, ਲੋਕ ਡਰਦੇ ਮਾਰੇ ਇਹਦੇ ਕੋਲ ਆਉਣ ਜਾਣ ਲੱਗ ਪਏ, ਇਹਦੀ ਸੇਵਾ ਜੋ ਵੀ ਹੈ ਇਸ ਸਾਈਂ ਜੀ ਦੇ ਕੋਲ ਪੀਰ ਜੀ ਦੇ ਕੋਲ ਲੋਕ ਆਉਣ ਜਾਣ ਲੱਗ ਪਏ, ਔਰ ਇਹਦਾ ਨਾਮ ਵਲੀ ਕੰਧਾਰੀ ਸੀ ਔਰ ਉਹੀ ਹਸਨ ਅਬਦਾਲ ਹੈ ਜਿਹਨੂੰ ਅੱਜ ਸਾਡਾ ਸਿੱਖ ਜਗਤ ਪੰਜਾ ਸਾਹਿਬ ਆਖਦਾ ਹੈ ਪਾਕਿਸਤਾਨ ਦੇ ਵਿੱਚ। ਇਹ ਉੱਥੇ ਦੀ ਘਟਨਾ, ਇੱਕ ਪਹਾੜੀ ਦੇ ਉੱਤੇ ਇੱਕ ਬਖੀਰ ਕਬਜ਼ਾ ਅਜਮਾ ਕੇ ਬੈਠਾ ਪਾਣੀ ਦੀ ਛੋਟੀ ਜੀ ਇੱਕ ਤਲਾਅ ਦੇ ਉੱਤੇ। ਹੁਣ ਕੋਈ ਧਰਤੀ ਇੱਦਾਂ ਦੀ ਹੋਵੇਗੀ ਵੀ ਉਹਦੇ ਉੱਤੇ ਪਾਣੀ ਜਮ੍ਹਾਂ ਹੋ ਜਾਂਦਾ ਸੀ, ਤੇ ਗੁਰੂ ਪਿਆਰਿਓ ਏਡਾ ਹੰਕਾਰੀ ਸੀ ਜਿਹੜਾ ਇਹਦੀ ਪੂਜਾ ਕਰਦਾ ਸੀ, ਜਿਹੜਾ ਇਹਦੇ ਆਖੇ ਲੱਗਦਾ ਸੀ ਉਹਨੂੰ ਪਾਣੀ ਦਿੰਦਾ ਸੀ, ਨਹੀਂ ਤੇ ਇਲਾਕੇ ਦੇ ਵਿੱਚ ਦੂਰ ਦੂਰ ਕਿਤੇ ਪਾਣੀ ਹੈ ਨਹੀਂ ਸੀ। ਇੱਥੋਂ ਤੱਕ ਕਿ ਜਿਹੜਾ ਕੋਈ ਹਿੰਦੂ ਸੀ ਨਾ ਉਹਦੇ ਮੁਲੇ ਸ਼ਰਤ ਪਹਿਲਾਂ ਇਹ ਰੱਖੀ ਜਾਂਦੀ ਸੀ ਕਿ ਮੁਸਲਮਾਨ ਬਣੇਗਾ ਤੇ ਪਾਣੀ ਦੀ ਘੁੱਟ ਮਿਲੂਗੀ, ਨਹੀਂ ਤਾਂ ਨਹੀਂ ਮਿਲ, ਤੇ ਤਕਰੀਬਨ ਇਲਾਕੇ ਦੇ ਜਿੰਨੇ ਹਿੰਦੂ ਸੀ ਨਾ ਉਹ ਵਿਚਾਰੇ ਡਰਦੇ ਪਾਣੀ ਦੀ ਘਾਟ ਦਾ ਕਰਕੇ, ਲੋੜਵੰਦ ਸੀ ਸਾਰੇ ਮੁਸਲਮਾਨ ਬਣ ਗਏ ਸਨ। ਤੇ ਗੁਰੂ ਬਾਬਾ ਨਾਨਕ ਇੱਥੇ ਜਾਂਦੇ ਨੇ ਮਰਦਾਨਾ ਜੀ ਨੂੰ ਆਪਣੇ ਸੁਭਾਅ ਮੁਤਾਬਕ ਪਿਆਸ ਲੱਗ ਜਾਂਦੀ ਹੈ। ਗੁਰੂ ਬਾਬਾ ਨਾਨਕ ਜੀ ਕਹਿੰਦੇ ਨੇ ਸੱਜਣਾ ਇੱਥੋਂ ਪਾਣੀ ਨਹੀਂ ਮਿਲਣਾ, ਦੂਰਾਂ ਦੂਰਾਂ ਤੱਕ ਪਾਣੀ ਨਹੀਂ ਹੈ। ਰਬਾਬ ਵਜਾਉਣ ਵਾਸਤੇ ਆਖਿਆ ਸੀ ਨਾ ਰਬਾਬ ਵਜਾ ਮਰਦਾਨਿਆਂ,
ਮਰਦਾਨਾ ਕਹਿੰਦਾ ਬਾਬਾ ਵੇਖ ਜਿੱਥੇ ਜਿੱਥੇ ਤੂੰ ਲਈ ਫਿਰਦਾ ਰਿਹਾ ਮੈਂ ਤੈਨੂੰ ਕਦੀ ਨਾ ਨਹੀਂ ਕੀਤੀ, ਪਰ ਅੱਜ ਮੈਂ ਨਾ ਕਰਦਾ ਹੀ, ਅੱਜ ਮੈਥੋਂ ਰਬਾਬ ਨਹੀਂ ਵੱਜਦੀ। ਸਤਿਗੁਰ ਕਹਿੰਦੇ ਗੱਲ ਕੀ? ਕਹਿੰਦੇ ਪਾਣੀ ਤੁਕੋਂ ਮਰਦਾ ਜਾਂਦਾ, ਮੇਰੀ ਜੀਭ ਜਿਹੜੀ ਆ ਸੁੱਕ ਕੇ ਤਾਲੂ ਨਾਲ ਲੱਗ ਗਈ ਹੈ, ਬਾਬਾ ਮੇਥੋਂ ਰਬਾਬ ਨਹੀਂ ਵੱਜਣੀ। ਤੇ ਫਿਰ ਸਤਿਗੁਰ ਕਹਿੰਦੇ ਪਾਣੀ ਤੇ ਮੁਸ਼ਕਿਲ, ਹਾਂ ਜੇ ਉਦਮ ਕਰੇਗਾ ਤੇ ਤੈਨੂੰ ਪਾਣੀ ਦੀਆਂ ਦੋ ਘੁੱਟਾਂ ਮਿਲ ਸਕਦੀਆਂ। ਇੱਥੋਂ 2-3 ਕਿਲੋਮੀਟਰ ਉੱਪਰ ਇੱਕ ਪੀਰ ਬੈਠਾ, ਉਹਦਾ ਪਾਣੀ ਦੇ ਉੱਤੇ ਕਬਜ਼ਾ ਕੀਤਾ, ਉਹਦੇ ਕੋਲ ਜਾ ਕੇ ਪਾਣੀ ਮੰਗ ਕੇ ਦੇਖ ਲਾ। ਤੇ ਗੁਰੂ ਪਿਆਰਿਓ ਜਿਹੜਾ ਕਹਿੰਦਾ ਸੀ ਨਾ ਮੈਥੋਂ ਰਬਾਬ ਨਹੀਂ ਵੱਜਦੀ, ਤੇ ਧਿਆਇ ਦੇ ਦੁੱਖੋਂ ਲੋੜਵੰਦ ਮਨੁੱਖ, ਇਹ ਗੁਰੂ ਪਿਆਰਿਓ ਉਹ ਪਾਣੀ ਦੀ ਤਲਾਸ਼ ਦੇ ਵਿੱਚ ਉਹ 3-4 ਕਿਲੋਮੀਟਰ ਉੱਚੀ ਪਹਾੜੀ ਤੇ ਚੜ ਜਾਂਦਾ, ਤੇ ਜਿਵੇਂ ਜਾ ਕੇ ਪੀਰ ਦੇ ਕੋਲੋਂ ਪਾਣੀ ਮੰਗਦਾ, ਤਰਲਾ ਕਰਦਾ ਢਾਡੀ ਜਥਾ।

0: ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮਾਪਤੀ ਦੀ ਅਰਦਾਸ ਹੋਵੇਗੀ। ਗੁਰੂ ਪਿਆਰਿਓ ਜੀ ਆਇਆਂ ਨੂੰ ਤੁਸੀਂ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰਦੇਵ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆ ਰਹੀਆਂ ਔਰ ਆਈਆਂ ਸਭ ਦੀਆਂ ਸਤਿਗੁਰੂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਸੋ ਢਾਡੀ ਜਿੱਥੇ ਨੂੰ ਇੱਥੋਂ ਬੁਲਾਓ ਫਤਿਹ ਆਉਣ ਅਗਲਾ ਇਤਿਹਾਸ ਆਉਣ ਵਾਲੇ ਟਾਈਮ ਦੇ ਵਿੱਚ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜਿਓ ਪਿੰਡ ਸਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇ, ਕੋਈ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ

ਸਦਾ ਕਿਰਪਾ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨੇਦਾ ਵਤਾਏ, ਸਭ ਥਾਈ ਹੋਇ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਇ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, 60 ਜਪੀਆਂ ਤਪੀਆਂ, ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ, ਤੇਗ ਵਾਈ, ਦੇਖ ਸੁਣ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨ੍ਹਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤ ਆਵੈ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ, ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਕਥਾ ਕੀਰਤਨ ਢਾਡੀ ਵਾਰਾਂ ਰਾਹੀਂ ਆਪ ਜੀ ਦਾ ਜਸ ਗਾਇਨ ਕੀਤਾ ਗਿਆ ਪਾਤਸ਼ਾਹ ਜੀ, ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ, ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅੱਗੇ ਤੋਂ ਸਮਤ ਬਖਸ਼ਣੀ, ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਤਾ ਦਰ ਤੇ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾ ਦਰ ਤੇ ਪ੍ਰਵਾਨ ਕਰਨੀ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ, ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ, ਬੱਚਿਆਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ, ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ, ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ, ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ। ਪਾਤਸ਼ਾਹ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ, ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈਆ ਕਾਲ ਕੀ ਤਬਾ ਚਲ, ਸਭ ਸਿੱਖਣ ਕੋ ਹੁਕਮ ਹੈ,
ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਪੋਚਾ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲਾਂਗੇ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਬੁਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛੁ ਮਿਹਰਿ ਉਪਾਵਹੁ। ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪਾ, ਪੀਤਰ ਵਗਾ ਕਾਤੀ, ਪ੍ਰਾਣਵਤ ਨਾਨਕ ਹੁਕਮ ਪਛਾਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਨਾਮਦਾਨ ਦੇ ਕੇ ਨਿਵਾਜਨ। ਸੋ ਹੁਣ ਸਤਿਗੁਰਾਂ ਦੇ ਸੁੱਖ ਆਸਣਾਂ ਦੀ ਸੇਵਾ ਹੋਵੇਗੀ, ਸੋਹਿਲਾ ਸਾਹਿਬ ਜੀ ਦੇ ਪਾਠ ਦੇ ਜਾਪ ਹੋਣਗੇ। ਸਰਬੱਤ ਸੰਗਤਾਂ ਸੇਵਾ ਵਿੱਚ ਸ਼ਾਮਿਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾਸ ਇਹਾ ਸੁਖ ਮੰਗੈ ਮੁਖ ਕਰ ਸੁਨ ਤੁਨ ਕੀ ਤੂਰੇ ਵਾਹਿਗੁਰੂ।

अच्छी लग जाए। मैं तो लगा।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਦਰਸ਼ਨ ਦੇਹ ਜੀ ਮਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚੇਰੇ ਆਪਣੀ ਸ਼ਰਨ ਰਾਹ ਪ੍ਰਭ ਦਾਤੇ ਗੁਰਪ੍ਰਸਾਦ ਕਿੰਨੇ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋਂ ਅੰਦਰਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੋਕਾ ਹੋਟਲ ਗੁਰ ਸੇਵੀਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਸੰਬੰਧੀ ਨੂਰ ਅਰਸੋਂ ਕੁਰਸੋਂ ਚਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੁੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵਿਸਾ ਸਤਨਾਮ ਵਾਹਿਗੁਰੂ ਜੀ। ਬਿਲਾਵਲ ਮਹਲਾ ਪੰਜਵਾਂ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਬ ਮੇਰੀ ਆਸ ਪੁਨੀ ਜੀਵੋ ਨਾਮ ਸੁਨੀ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਬ ਮੇਰੀ ਆਸ ਪੁਨੀ ਰਹਾਉ ਪੀਰ ਗਈ ਬਾਦੀ ਮਨ ਤੀਰਾ ਮੋਹਿਓ ਆਨੰਦ ਤੁਨੀ ਉਪਜਿਓ ਚਾਓ ਮਿਰਨ ਪ੍ਰਭ ਪ੍ਰੀਤਮ ਰਹਿਣ ਨਾ ਜਾਏ ਖਿਨੀ ਅਨੇਕ ਭਗਤ ਅਨੇਕ ਜਨ ਤਾਰੇ
ਅਮਰਹਿ ਅਨਕ ਮੁਨੀ ਅੰਦਲੇ ਟੇਕ ਨਿਰ ਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੀ ਅੰਦਲੇ ਟੇਕ ਨਿਰ ਤਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹਲਾ ਪੰਜਵਾਂ ਜਿਉਂ ਨਾਮ ਸੁਣੀ ਜੋ ਸੋ ਪ੍ਰਸੰਨ ਭੈ ਗੁਰਪੂਰੇ ਤਬ ਮੇਰੀ ਆਸ ਪੁਨੀ। ਵਾਹਿਗੁਰੂ ਸਾਹਿਬ ਜੀ ਜੈਸਾ ਸਤਿਗੁਰੂ ਸੁਣਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ ਹਰ ਨਾਮ ਮਨ ਦੜਾਹਿੰਦਾ ਕੱਟੇ ਹਮੇ ਰੋਗ ਨਾਨਕ ਸਤਿਗੁਰ ਤਨਾ ਮਿਲਾਇਆ ਜਨ ਤੁਰੇ ਪਿਆ ਸੰਜੋਗ ਨਾਨਕ ਸਤਿਗੁਰ ਤਨਾ ਮਿਲਾਇਆ ਜਨ ਤੁਰੇ ਪਿਆ ਸੰਜੋ। ਵਾਹਿਗੁਰੂ ਜੀ ਰਾਗ ਬਿਲਾਵਲ ਮਹਲਾ ਪੰਜਵਾਂ ਕਰ ਚੌਥਾ ਦੋ ਪਦੇ ਕਿਉਂ ਅੰਕਾਰ ਸਤਿਗੁਰ ਪ੍ਰਸਾਦ ਕਵਨ ਸਜੋਗ ਮਿਲੋ ਪ੍ਰਭ ਆਪਣੇ ਕਵਨ ਸਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰ ਜਪਣੇ ਚਰਨ ਕਮਲ ਪ੍ਰਭ ਕੇ ਨਿਤਿਹਾਉ ਕਵਨ ਸੋ ਮਤ ਜਿਤ ਪ੍ਰੀਤਮ ਪਾਉ ਐਸ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਉ ਬੇਰੇ। ਬਿਲਾਵਲ ਮਹਲਾ ਪੰਜਵਾ ਚਰਨ ਕਮ ਪਰ ਹਿਰਦੇ ਤਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੋ ਕਾਟਿਆ ਦੀਨ ਉਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਾਦ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੈ ਗਿਆਨੀ। ਬਿਲਾਵਲ ਮਹਲਾ ਪੰਜਵਾ ਸ਼ਾਂਤ ਭਾਈ ਗੁਰ ਸਤਿਗੁਰ ਪੂਰੇ ਸੁਖ ਉਪਜੈ ਬਾਜੇ ਅਨਹਦ ਤੂਰੇ ਰਹਾਉ ਤਾਪ ਭਾਵ ਸੰਤਾਪ ਬਿਨਾਸੈ ਹਰ ਸਿਮਰਤ ਕਿਲ ਵਿਖ ਸਭ ਨਾਸੈ ਆਨੰਦ ਕਰੋ ਮਿਲ ਸੁੰਦਰ ਨਾਰੀ ਹੀ ਗੁਰੂ ਨਾਨਕ ਮੇਰੀ ਪੈਜ ਸਵਾਰੀ। ਬਿਲਾਵਲ ਮਹਲਾ ਪੰਜਵਾ ਮਮਤਾ ਮੋਹ ਤੋ ਮਦ ਮਾਤਾ ਬੰਧਨ ਬੰਧਿਆਤ ਬਿਕਰਾਲ ਦਿਨ ਦਿਨ ਸਿਜਤ ਬਿਕਾਰ ਕਰ ਤਿਉਦ ਫਾਹੀ ਫਾਤਾ ਜਮ ਕਹਿ ਜਾਲ ਤੇਰੀ ਸਰਣ ਪ੍ਰਭ ਦੀਨ ਦਿਆਲਾ ਮਹਾ ਬਿਖਮ ਸਾਗਰ ਅਤ ਪਾਰੀ ਉਧਰੋ ਸਾਧੂ ਸਾਂਗਰ ਵਾਲਾ ਰਹਾਓ ਪ੍ਰਭ ਸੋਦਾ ਤੇ ਸਿਮਰ ਸੁਆਮੀ
ਜਿਉ ਪਿੰਡ ਸਭ ਤੁਮਰਾ ਮਾਲ, ਪਰਮ ਕੈ ਬੰਧਨ ਕਾਟੋ ਪਰਮੇਸ਼ਰ ਨਾਨਕੇ ਪ੍ਰਭ ਸਦਾ ਕਿਰਪਾਲ। ਬਿਲਾਵਲ ਮਹਲਾ ਪੰਜਵਾ। ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਵਾਰਿਆ, ਸਾਜ ਨਾ ਹੋਏ ਕਿਰਪਾ ਲਹੇ ਬਿਕਸੇ ਸਭ ਪਰਵਾਰਿਆ, ਕਾਰਜ ਸਤ ਗੁਰ ਆਪ ਸਵਾਰਿਆ, ਵੱਡੀ ਵਡਿਆਈ ਵੱਡੀ ਆਰਜਾ ਹਰ ਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ। ਵਾਣ ਤ੍ਰਿਣ ਤ੍ਰੇਪਣ ਹਰਿਆ ਹੋਏ, ਸਗਲੇ ਜੀ ਸਦਾਰਿਆ, ਮਨਿਸ਼ੇ ਨਾਨ ਫਲ ਪਾਏ, ਪੂਰਨੇਸ਼ ਪਜਾਰਿਆ। ਬਿਲਾਵਲ ਮਹਲਾ ਪੰਜਵਾ। ਜੇ ਸੋ ਪ੍ਰੋਤ ਕਿਰਪਾ ਦਿਆਲ, ਹਰ ਸਿਮਰ ਕਾਟੇ ਸੋ ਕਾਲ ਰਹਾਓ, ਸਾਸ ਭਜੀਏ ਗੋਪਾਲ, ਗੁਣ ਗਾਵ ਤੁਟੇ ਜਮਜਾਲ, ਆਪੇ ਸਤ ਗੁਰ ਆਪੇ ਪ੍ਰਤਪਾਲ, ਨਾਨਕ ਜਾਚ ਸਾਦਰ ਵਾਲ। ਬਿਲਾਵਲ ਮਹਲਾ ਪੰਜਵਾ। ਮਨ ਮੈਂ ਸਿੰਚੋ ਹਰਾ ਨਾਮ, ਅੰਦਰ ਕੀਰਤਨ ਗੁਣ ਗਾਮ, ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪੈਰ ਪ੍ਰਭ ਜਾਨੋ ਨੇਰੇ ਰਹਾਉ, ਕਹੋ ਨਾਨਕ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾਕਾ ਮਨ ਲਾਗ। ਬਿਲਾਵਲ ਮਹਲਾ ਪੰਜਵਾ। ਰੋਗ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ, ਰਾਜ ਰਾਜ ਭੋਜਨ ਖਾਓ ਮੇਰੇ ਪਾਈ, ਅਮਰ ਨਾਮ ਦਮਾਇ ਧਿਆਈ, ਨਾਨਕ ਗੁਰਪੂਰੇ ਸੁਣਡਾਈ, ਜਿਨ ਆਪਣੇ ਨਾਮ ਕੀ ਪੈ ਜਿਰ ਖਾਈ। ਬਿਲਾਵਲ ਮਹਲਾ ਪੰਜਵਾ। ਸਤਿਗੁਰ ਕਰ ਦਿਨੇ ਅਤਰ ਕਰ ਬਾਰ ਰਹਾਓ, ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ, ਤਿਸ ਆਗੇ ਹੀ ਮਾਰੇ ਕਰਤਾਰ, ਨਾਨਕ ਦਾਤਾ ਕੀ ਸੁਣਡਾਈ, ਜਾ ਕੋ ਸ਼ਬਦ ਅਖੰਡ ਪਾਰ। ਬਿਲਾਵਲ ਮਹਲਾ ਪੰਜਵਾਂ। ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ, ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ, ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਨਾਮ, ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮੰਤਨ ਅਰੋਗ, ਗੁਣ ਗਾਵੋ ਨਿਤ ਰਾਮ ਕਹੇ ਅਵਖਦ ਰੋ ਜੋਗ, ਆਏ ਬਸੋ ਕਰ ਦੇਸ ਮੈਂ ਇਹ ਭਲੇ ਸੰਜੋਗ, ਨਾਨਕ ਪ੍ਰਭ ਸੋ ਪ੍ਰਸੰਨ ਪਏ ਲੈ ਗਏ ਬਿਹੋ। ਬਿਲਾਵਲ ਮਹਲਾ ਪੰਜਵਾ। ਕਾਹੂ ਸੰਗ ਨਾ ਚਾਲ ਹੀ ਮਾਇਆ ਜੰਜਾਲ, ਹੋ ਸਿਦਾਰੇ ਛਤਰਪਤ ਸੰਦਨ ਕਹਿ ਖਿਆ ਰਹਾਓ, ਅਹੰ ਬੁੱਧ ਕਹੋ ਬਿਨਸ ਨਾ ਇਹ ਤੁਰਕੀ ਟਾਲ, ਬਹੁ ਜੋ ਨੀਚਰ ਮੈਂ ਮਰੇ ਬਿਖਿਆ ਬਿਕਰਾਲ, ਸਤ ਬਜਨ ਸਾਧੂ ਕਹੈ ਨਿਤ ਜਪੈ ਗੋਪਾਲ, ਸਿਮਰ ਸਿਮਰ ਨਾਨਕ ਤਰੈ ਹਰ ਕਹਿ ਰੰਗ ਲਾਲ। ਬਿਲਾਵਲ ਮਹਲਾ ਪੰਜਵਾ। ਸਹਿਜ ਸਮਾਧ ਆਨੰਦ ਸੁਖ, ਪੂਰੇ ਗੁਰ ਦੀਨ ਸਦਾ ਸਹਾਈ ਸੰਗ ਪ੍ਰਭ, ਹੇ ਅੰਮ੍ਰਿਤ ਗੁਣ ਚੀਨ ਰਹਾਉ, ਜੈ ਜੈ ਕਾਰ ਜਗਤ ਮੈਂ ਲੋਚੇ ਸਭ ਜੀ ਹਾਂ, ਸੋ ਪ੍ਰਸੰਨ ਪੈ ਸਤਿਗੁਰ ਪ੍ਰਭ ਕਿਛ ਭਜਨ ਨਾ ਥੀਆ, ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ, ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਰਾ। ਬਿਲਾਵਲ ਮਹਲਾ ਪੰਜਵਾਂ। ਚੌਪਦੇ ਕਰ ਪੰਜਵਾਂ ਇੱਕਿਓ ਓਅੰਕਾਰ, ਸਤਿਗੁਰ ਪ੍ਰਸਾਦ ਮੰਡਲ ਜਗ ਸਾਜਿਆ, ਜਿਉਂ ਬਾਲੂ ਕਰ ਬਾਰ ਬਿੰਸ ਬਾਰਨ ਲੱਗੀ, ਜਿਉਂ ਕਾਗਜ਼ ਬੰਦਾਰ ਸੁਰ ਮੇਰੀ ਮਨਸਾ ਮਨੇ ਮਾਏ ਸਾਦੇ ਵਿਚਾਰ, ਸੇ ਸਾਧ ਗ੍ਰਹਿ ਜੋਗੀ ਤੈ ਗੈ ਕਰਬਾਰ, ਰਹਾਓ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟ ਮਾਨ ਸਭ ਬਿਨਸੀਆ ਕਹਿ ਲਗੇ ਗਵਾਰ, ਕਹਾਂ ਸੁਪਾਈ ਮੀਤ ਹੈ ਦੇਹ ਨੈਣ ਪਸਾਰ, ਇੱਕ ਚਾਲੇ ਇੱਕ ਚਾਲ ਸੇ ਸਭ ਆਪਣੀ ਵਾਰ, ਜਿਨ ਪੂਰਾ ਸਗੁਰ ਸੇਵਿਆ ਸੇ ਅਤਰ ਹਰ ਦੁਆਰ, ਜਾਂ ਨਾਨਕ ਹਰ ਕਾ ਦਾਸ ਹੈ
ਰਾਖ ਪੈਜ ਮਰਾਰ ਬਿਲਾਵਲ ਮਹਲਾ ਪੰਜਵਾਂ ਲੋਕਣ ਕੀਆਂ ਵਡਿਆਈਆਂ ਬਸ ਅੰਦਰ ਪਾਗੋ ਜਿਉ ਮਿਲੇ ਪਿਆਰਾ ਆਪਣਾ ਤਾਂ ਬਹੋਲ ਕਰਾ ਗਹੋ ਜਾਓ ਪ੍ਰਭ ਜੀਓ ਦਿਆਲ ਹੋਏ ਤੋ ਭਗਤੀ ਲਾਗੋ ਲਪਟਿਓ ਮਨ ਬਾਸਨਾ ਗੁਰਮਿਲ ਏ ਤਿਆਗੋ ਰਹਾਉ ਕਰੋ ਬੇਨਤੀ ਯਾਦ ਕਰੀਏ ਜਿਉ ਹਮਾਗੋ ਅਰਥ ਪਰ ਅਰਥ ਆਨ ਸਵਾਰਿਆ ਪ੍ਰੇਮ ਸੁਹਾਗੋ ਪੰਚ ਸੰਗ ਉਰਥੇ ਛੂਟੇ ਦੋਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਟ ਪਿਆ ਨਿਸਬਾਸ ਜਾਗੋ ਸਰਨ ਸੁਹਾਗਨ ਆਇਆ ਜਮਤ ਪਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸਿਤਲਾ ਗੋ ਬਲਾਵਲ ਮਹਲਾ ਪੰਜਵਾ ਲਾਲ ਰੰਗ ਤਿਸ ਕੋ ਲਗਾ ਜਿਸਕੇ ਵਡ ਪਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਪ੍ਰਪਾਇਆ ਸੋ ਦਾਈਆ ਮਿਲਿਆ ਸੋ ਪਾਏ ਸਹਿ ਸਮਾਨਾ ਪੀਤਰੇ ਛੋੜਿਆ ਨਾ ਜਾਏ ਰਹਾਉ ਜਰਾ ਮਰਾ ਨਾ ਵਿਆਪੀ ਫਿਰ ਦੂਰ ਨਾ ਪਾਇਆ ਪੀ ਅਮ੍ਰਿਤ ਅਖਾਨਿਆ ਗੁਰੇ ਅਮਰ ਕਰਾਇਆ ਸੋ ਜਾਣੇ ਜਿਨ ਝਾਕਿਆ ਨਾਮ ਮੋਲਾ ਕੀਮਤ ਕਹੀ ਨਾ ਜਾਈਏ ਕਿਆ ਕਹਿ ਮੋ ਬੋਲਾ ਸਬਲ ਤਰਪਾਰ ਬ੍ਰਹਮ ਗੁਣ ਨੇ ਤੇਰੀ ਬਾਣੀ ਪਾਵੋ ਤੋਰ ਤੇਰੇ ਦਾਸ ਕੀ ਨਾਨਕ ਕੁਰਬਾਣੀ ਨਾਨਕ ਕੁਰਬਾਣੀ ਬਲਾਵਲ ਮੱਲਾ ਪੰਜਵਾ ਰਾਖੋ ਆਪਣੀ ਸਰਨ ਪ੍ਰਮੋ ਕਿਰਪਾ ਤਾਰੇ ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੇ ਮਾਨ ਕਰੋ ਤੋਦੇ ਉੱਪਰ ਹੈ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ ਰਹਾਉ ਹਮ ਅਵਗਣ ਕਰੇ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੁ ਤਿਆਗੇ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਿਆ ਤਾਰ ਹਮ ਅਗਿਰਤ ਕਿਨਾਰੇ ਲਾਗ ਭਰੇ ਤੇਰੇ ਦਾਨ ਸਿਉਨੇ ਚਿਤ ਖਸ ਮਾਰੇ ਤੁਝਤੇ ਬਾਹਰ ਕਿਛ ਨਹੀਂ ਪਵ ਕਾਟਣ ਹਾਰੇ ਕਉ ਨਾਨ ਸੰਧਿਆਲ ਗੁਰਲਿਵ ਮੁਦੋ ਧਾਰੇ ਹਿਸ ਬਲਾਵਲ ਮੱਲਾ ਪੰਜਵਾ ਦੋਸ਼ ਨ ਕਾਹੂ ਦੀਜੀਐ ਪ੍ਰਭ ਆਪਣਾ ਧਿਆਈਐ ਜੇਤ ਸੇਵਿਆ ਸੁਖ ਹੋਏ ਕਣਾ ਮਨ ਸੋਈ ਗਾਈਐ ਕਹੀਐ ਕਾਹੇ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਵਗਣ ਹਮ ਮਨ ਰਹਾਓ ਜਿਉ ਤੁਮ ਰਾਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਤਰਾ ਨੀ ਤਰਿਆ ਤਰੀ ਤੇਰੀ ਨੀ ਤਰਿਆ ਤਰ ਤੇਰੀ ਐ ਕਨਾਮ ਉਦਾਰਾ ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਗਤਾ ਸਗਲ ਸਮਗਰੀ ਤੇਰੀ ਆ ਸਭ ਤੇਰੀ ਜੂਤਾ ਚਰਨ ਬਖਾਰੋ ਕਰੋ ਸੇਵਾ ਜੇ ਠਾਕਰ ਪਾਵੈ ਓ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਲਾਵਲ ਮਹਲਾ ਪੰਜਵਾਂ ਮਿਰਤ ਹਜੇ ਸਿਰੇ ਉਪਰੇ ਪਸ਼ੂਆ ਨੇ ਬੂਝੈ ਬਾਦ ਸਾਧ ਹੰਕਾਰ ਮੈਂ ਮਰਨਾ ਨਹੀਂ ਸੂਝੈ ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਅਪਾਗੈ ਦੇਖ ਕਸੰਬਾ ਰੰਗਲਾ ਕਾਹੇ ਭੂਲ ਲਾਗੇ ਰਹਾਉ ਕਰ ਕਰ ਪਾਪ ਦਰਬ ਕੀਆ ਵਰਤਨ ਕਹਿ ਤਾਹੀ ਮਾਟੀ ਸੋ ਮਾਟੀ ਰਲੀ ਨਾਂਗਾ ਉੱਠ ਜਾਈ ਜਾ ਕੇ ਕੀਏ ਸ਼ਰਮ ਕਰੇ ਤੇ ਬੈਰ ਵਿਰੋਧੀ ਅੰਤਕਾਲ ਪਾ ਜਾਏਂਗੇ ਕਾਹੇ ਜਲੋ ਕਰੋਧੀ ਦਾਸ ਰਣ ਸੋਈ ਹੋਵਾ ਜਿਮਤ ਕਰਮਾ ਕਹੋ ਨਾਨਕ ਬੰਧਨ ਸੁਟੈ ਸਤਿਗੁਰ ਕੀ ਸਰਣਾ ਬਿਲਾਵਲ ਮੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੈ ਖਲ ਚਤੁਰ ਬਕੀਤਾ ਅੰਦਲੇ ਤ੍ਰੇਪਣ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਕੋਈ ਕੁੜ ਅਗ ਹਰੇ ਨਿਰਮਲ ਪੈ ਚੀਤਾ ਰਹਾਓ ਐਸੀ ਭਗਤ ਗੋਬਿੰਦ ਕੀ ਢਸਤੀ ਜੀਤਾ ਜੋ ਜੋ ਕਿਨੂੰ ਆਪਣੋ ਤਿਸ ਅਭੈ ਦਾਨ ਦਿੱਤਾ ਸਿੰਘ ਬਲਾਈ ਹੋ ਗਿਓ ਤ੍ਰਿਣ ਮੇਦ ਕੀਤਾ ਸ਼ਰਮ ਕਰਤੇ ਦਮ ਆੜਕ ਹੋ ਤੇ ਗਣਿਤ ਨੀਤਾ ਕੌਣ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਤਾਮ ਦਿਓ ਨਾਨਕ ਦਰ ਸਰੀਤਾ ਬਲਾਵਲ ਮੱਲਾ ਪੰਜਵਾ
ਅਹੋਂ ਬੋਧ ਪ੍ਰਭਾ ਨੀਲੋ ਰਸਨਾ ਸਾ ਲਸਨਾ ਸਾਧ ਅਹੋਂ ਬੁੱਧ ਪ੍ਰਭਾਦ ਨੀਲ ਲੋਭ ਸਰਸਨਾ ਸਾਧ ਲਵਟ ਗਵਟ ਗ੍ਰਹਿ ਬੇਦਿਆ ਮਿਥਿਆ ਬਖਿਆਦ ਐਸੀ ਭੇਖੀ ਨੇਤਰ ਮੈਂ ਪੂਰੇ ਗੁਰ ਐਸੀ ਭੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ ਰਾਜ ਮਿਲਕ ਤਨ ਜੋ ਬਨਾ ਨਾ ਮੈਂ ਬਿਨ ਬਾਦ ਰਹਾਉ ਰੂਪ ਧੂਪ ਸੁਗੰਧ ਤਾ ਕਾ ਪ੍ਰਭੋਗਾਤ ਮਿਲਤ ਸੰਗ ਪਾਪ ਸਰ ਤਨ ਹੋਏ ਦੁਰਗਾਦ ਫਿਰਤ ਫਿਰਤ ਮਨੁੱਖ ਪਿਆ ਕਿਨ ਪੰਗਨ ਦੋਹਾ ਦੇਹਾਦ ਇਹ ਅਵਸਰ ਤੇ ਚੂਕਿਆ ਬਹੁ ਜੋਨ ਪ੍ਰਭਾਦ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਹਿਜਾ ਨਾਨਕ ਆਨੰਦ ਤਾਕੇ ਪੂਰਨਾਦ ਬਿਲਾਵਨ ਮਹਲਾ ਪੰਜਵਾ ਚਰਨ ਪੈ ਸੰਤ ਬੋਏ ਤਾ ਤਰੇ ਸਾਗਰ ਜੇਤ ਮਾਰਗ ਪਾਇਓ ਧਿਆਨ ਮੈਂ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਊਠਤ ਬੈਠਤ ਸੋਵਤੇ ਹਰ ਹਰ ਹਰ ਚੇਤ ਰਹਾਉ ਪੰਚ ਚੋਰ ਆਗੇ ਭਗੇ ਸਬਜਾ ਸੰਗੇਤ ਪੂੰਜੀ ਸਾਬਤ ਕਰਨ ਲਾਭ ਗਰੇ ਸੋਭਾ ਹੇਤ ਨੇਹ ਚਲੇ ਆਸਣ ਮਿੱਟੀ ਚਿੰਤ ਨਾਹੀ ਡੋਲੇਤ ਪਰਮ ਪਲਾਵਾ ਮਿਟ ਗਿਆ ਪ੍ਰਪੇਖ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਈ ਹਿਤ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹਲਾ ਪੰਜਵਾ ਬਿਨ ਸਾਧੂ ਜੋ ਜੀਵਣਾ ਤੇ ਤੋ ਬਿਰਥਾਰੀ ਮਿਲਤ ਸੰਗ ਸਭ ਪ੍ਰਮਟ ਗਦ ਪਈ ਹਮਾਰੀ ਜਾ ਦਿਨ ਭੇਟੇ ਸਾਧ ਮੋਏ ਉਮਾ ਦਿਨ ਬਲਹਾਰੀ ਤਨ ਮਨ ਪਹੁੰਚੀ ਰਾਹ ਫਿਰ ਵਾਰੀ ਰਹਾਉ ਇਹ ਤਛਡਾਈ ਮੋਤੇ ਇਤਨੀ ਦਿਰਤਾਰੀ ਸਗਰੇ ਇਹ ਮਨ ਪਿਆ ਬਿਨਸੀ ਅਪਦਾਰੀ ਨਿੰਦ ਚਿੰਦ ਪਰ ਦੁੱਖ ਨਾਏ ਖਿਲ ਮੈਂ ਜਾਰੀ ਦਇਆ ਮਿਆਰ ਨਿਗਟ ਪੇਗ ਨਾਹੀ ਦੋਦਾਰੀ ਤਨ ਮਨ ਸੀ ਤਲ ਪੈ ਅਬ ਮੂਤੇ ਸੰਸਾਰੀ ਹੀਤ ਚੀਸਾ ਪ੍ਰਾਣ ਤਨ ਨਾਨੰਦਰ ਸਾਰੀ ਬਲਾਵਲ ਮਹਲਾ ਪੰਜਵਾਂ ਟਹਿਲ ਕਰੂੰ ਤੇਰੇ ਦਾਸ ਕੀ ਪਗ ਚਾਰੋ ਬਾਲ ਮਸਤਕ ਆਪਣਾ ਪੇਟ ਦਿਓ ਗੁਣ ਸੁਣੋ ਰਸਾਲ ਤੂੰ ਮਿਲਦੇ ਮੇਰਾ ਮਨ ਜੀਓ ਤੂੰ ਮਿਲੋ ਦਿਆਲ ਨਿਸ ਬਸ ਨੰਦ ਹੋ ਚਿਤ ਕਰ ਪਾ ਰਹਾਉ ਜਗਤ ਉਧਾਰਨ ਸਾਧ ਪ੍ਰਭ ਤਿਨ ਲਾਗੋ ਪਾਲ ਮੋਗੋ ਦੀ ਜੇ ਦਾਨ ਪ੍ਰਭ ਸੰਤਨ ਪਗਰਾਲ ਉਤ ਸਿਆਣਪ ਕੋਈ ਨਹੀਂ ਨਾ ਹੀ ਕਿਸ ਕਾਲ ਪਰਮ ਪੈ ਰਾਖੋ ਮੋਤੇ ਕਾਟੋ ਜਮਜਾਲ ਬਿਨੋ ਕਰੋ ਕਰਨਾ ਪਤਾ ਪਿਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਲਾਵਲ ਮਹਲਾ ਪੰਜਵਾਂ ਕੀਤਾ ਲੋੜੇ ਸੋ ਕਰੈ ਤੁਝ ਬਿਨ ਕਿਛ ਨਾਹੇ ਪ੍ਰਤਾਪ ਤੁਮਾਰਾ ਦੇਖ ਕੈ ਜਮਦੂਤ ਛੱਡ ਜਾਏ ਤੁਮਰੀ ਕਿਰਪਾ ਤੇ ਛੂਟੀਐ ਬਿਨ ਸੇ ਅਮੇਵ ਸਰਬਗਲਾ ਸਮਰਥ ਪ੍ਰਾਪੂਰੇ ਗੁਰਦੇਵ ਰਹਾਉ ਖੋਜਤ ਖੋਜ ਖੋਜਿਆ ਨਾਮੇ ਬਿਨ ਕੂਰ ਜੀਵਨ ਸੁਖ ਸਭ ਸਾਹਸ ਪ੍ਰਮਨ ਸਾ ਪੂਰ ਜਿਤ ਜਿਤ ਲਾਵੋ ਤਿਤ ਲੱਗੇ ਸਿਆਣਪ ਸਭ ਜਾਲੀ ਜਤ ਕਰ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਗੇ ਤੁਮ ਤੇ ਮੰਗਣਾ ਵਡਭਾਗੀ ਪਾਏ ਨਾਨਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਿਲਾਵਲ ਮਹਲਾ ਪੰਜਵਾ ਸਾਧ ਸੰਗ ਕੈ ਬਾਸ ਬੇ ਕਲਮਲ ਸਭ ਨਸਨਾ ਪ੍ਰਭ ਤੇਰੀ ਪ੍ਰਭ ਸੇ ਤੀਰੰਗ ਰਾਤਿਆ ਤਾਤੇ ਗਰਭ ਨਾ ਗ੍ਰਸਨਾ ਨਾਮ ਕਹਿਤ ਗੋਵਿੰਦ ਕਾ ਸੂਚੀ ਪਈ ਰਸਨਾ ਮਾਤਾ ਨਿਰਮਲ ਹੋਈ ਹੈ ਗੁਰ ਕਾ ਜਪ ਜਪਣਾ ਰਹਾਉ ਹਰ ਰਸ ਚਾਗ ਤਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਟ ਪਈ ਉੱਟ ਕਮਲੇ ਬੇਗਸਨਾ ਸ਼ੀਤਲ ਸਾਂਤ ਸਦੋਸ਼ ਸਭੂ ਜੀ ਤੇ ਨਾ ਦੈ ਦੇ ਤਾਵਤ ਮਿਟ ਗਈ ਦੈ ਦਿਸ ਧਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਣਾਰੇ ਰਾਖਿਆ ਪੈ ਪਰਮ ਬਸਨਾ ਨਾਮ ਨਿਧਾਨ ਨਾਨਕ ਸੁਖੀ ਪੇਗ ਸਾਧ ਦਰਸ਼ਨਾ ਬਰਾਵਨ ਮਹਲਾ ਪੰਜਵਾ
ਪਾਣੀ ਪੱਖਾ ਪੀਤ ਜਾ ਪੀਸ ਦੱਸ ਕੇ ਤਬ ਹੋ ਨਿਹਾਲ। ਪਾਣੀ ਪੱਖਾ ਪੀਸ ਦੱਸ ਕੇ ਤਬ ਹੋ ਨਿਹਾਲ। ਰਾਜ ਮਿਲਕ ਸਿਗਧਾਰੀਆਂ ਅਗਨੀ ਮੈਂ ਜਾਲ। ਸੰਦਨਾ ਕਾ ਸੋਹਰਾ ਤੇ ਚਰਣੀ ਲਾਗ ਮਾਇਆ ਧਾਰੀ ਸ਼ਤਪਤ ਛੁਡੋ ਤਿਆਗ ਰਹਾਓ। ਸੰਤਨ ਕਾ ਦਾਨਾ ਰੂਖਾ ਸੋ ਸਰਮਦਾਨ। ਗ੍ਰਹਿ ਸਾਗ ਛੱਤੀ ਪ੍ਰਕਾਰ ਤੇ ਬਿਗੂ ਸਮਾਨ। ਭਗਜਨਾ ਕਾ ਲੂੰਗਰਾ ਓੜ ਨਗਰ ਨਾ ਹੋਈ ਓੜ ਨਗਰ ਨਾ ਹੋਈ। ਸਾਗ ਤੇ ਸਿਰ ਪਾਓ ਰੇਸ਼ਮੀ ਪੈਰ ਪਦ ਖੋਈ। ਸਾਗ ਸਿਉ ਮੁਖ ਜੋਰਿਆਂ ਅਧ ਵਿੱਚੋਂ ਟੁੱਟੈ। ਅਰਜਨ ਕੀ ਸੇਵਾ ਸੋ ਕਰੇ ਤੂੰ ਤੇ ਛੁੱਟੈ। ਸਾਬ ਗਏ ਤੁਮ ਹੀ ਤੇ ਹੋਆ ਆਪ ਬਣਤ ਬਣਾਈ। ਦਰਸ਼ਨ ਭੇਟ ਸਾਧਕਾ ਨਾਨਕ ਗੁਣ ਗਾਈ। ਬਲਾਵਲ ਮਲਾ ਪੰਜਵਾ ਸਰਵਣੀ ਸੁਣੋ ਹਰ ਹਰ ਹਰੇ ਠਾਕਰ ਜਸ ਗਾਓ। ਸੰਤ ਚਰਨ ਕਾ ਸੀਤ ਹਰ ਹਰ ਨਾਮ ਤੇ ਆਓ। ਕਰ ਕਿਰਪਾ ਦਿਆਲ ਪਾਵੇ ਨਿਸਰ ਪਾਵ ਹੋ ਸਨਾ ਕੀਰਣ ਕਾ ਲੈ ਮਾਥੇ ਲਾਓ ਰਹਾਓ। ਨੀਚ ਤੈ ਨੀਚ ਅਤ ਨੀਚ ਹੋਏ ਕਰ ਬਿਨੋ ਬਲਾਬੋ। ਪਾ ਮਲੋ ਆਪ ਤਿਆਪ ਸਤਸੰਗ ਸਮਾਵੋ। ਸਾਸਾ ਨ ਵਿਸੇ ਅਨ ਕਤੇ ਨਾ ਧਾਵੋ। ਸਫਲ ਦਰ ਗੁਰ ਭੇਟਿਆ ਸਫਲ ਦਰਸ਼ਨ ਗੁਰ ਭੇਟਿਆ ਮਨ ਮੋਹ ਮਿਟਾਵੋ। ਸਤ ਸੰਤੋ ਦਿਆ ਧਰਮ ਸ਼ਿੰਗਾਰ ਬਣਾਵੋ। ਸਗਲ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ। ਬਲਾਵਲ ਮੱਲਾ ਪੰਜਵਾ ਅਟਲ ਭਜਨ ਸਾਧੂ ਜਦਾਂ ਸਭ ਪਰਮੇ ਪ੍ਰਟਾਇਆ। ਜੇ ਜਨ ਹੋਆ ਸਾਧ ਸੰਗ ਤੇ ਸੇ ਭੇਟੇ ਹਰ ਰਾਇਆ। ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੋ ਪਾਇਆ। ਅਨਕ ਬਾਤਾਂ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਉ। ਸਰਨ ਪਰੇ ਕੀ ਰਾਖਦਾ ਨਾਹੀ ਸਹਜਾਇਆ। ਕਰਮ ਭੂਮ ਹਰ ਨਾਮ ਬੋਲ ਓ ਸਿਰ ਲੁਭ ਦੁਲਭਾਇਆ। ਅੰਤਰਜਾਮੀ ਆਪ ਪ੍ਰਭ ਸਭ ਕਰੇ ਕਰਾਇਆ। ਪਤ ਪਨੀਰ ਘੜੇ ਕਰੇ ਠਾਕੁਰ ਬਿਰਦਾਇਆ। ਮਦ ਭੂਲੋ ਮਾਨੁਖ ਜਨ ਮਾਇਆ ਪਰਮਾਇਆ। ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ। ਬਲਾਵਲ ਬੱਲਾ ਪੰਜਵਾ ਮਾਟੀ ਤੇ ਜਿਨ ਸਾਜਿਆ ਕਰ ਦੁਲ ਹਬਦੇ। ਅਨਕ ਸਿਧਰ ਮਨ ਮਹਿ ਟਕੈ ਨਿਰਮਲ ਤਿਸ਼ਠੇ। ਕਿਉਂ ਬਿਸਰੇ ਪਰਮ ਮਨੇ ਤੇ ਜਿਸ ਕੇ ਗੁਣ ਏ। ਪ੍ਰਭ ਤਾਜ ਰਚੇ ਜੇ ਆਨ ਸਿਉਂ ਸੁਰ ਲੀਏ ਖੇ ਰਹਾਉ। ਸਿਮਰੋ ਸਿਮਰੋ ਸਾ ਸਾ ਮਤ ਬਿਲਮ ਕਰਿਓ। ਛੋਡੋ ਪਰ ਪੰਛ ਪ੍ਰਭ ਸਿਉਂ ਰਚੋ ਤਾਜ ਕੁੜਨਿਓ। ਅਨ ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਇਹ। ਕਰ ਸੇਵਾ ਤੇ ਪਾਰਬੰ ਗੁਰ ਤੇ ਮਤ ਲੇ। ਊਚੇ ਤੇ ਊਚਾ ਵੱਡਾ ਸਭ ਸੰਗ ਬਰਨੇ। ਦਾਦਾ ਕੋ ਦਾਸਰਾ ਨਾਨਕ ਕਰ ਲੇ। ਬਲਾਵਲ ਮੱਲਾ ਪੰਜਵਾ ਏਕ ਟੇ ਗੋਵਿੰਦ ਕੀ ਤਿਆਗੀ ਅਨ ਆਸ। ਸਭ ਉਪਰ ਸਮਰੱਥ ਪ੍ਰਭੂਰਨ ਗੁਣ ਤਾਸ। ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਏ। ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ। ਆਪ ਰਕੇ ਆਪ ਦੇਵ ਸੀ ਆਪੇ ਪ੍ਰਤਪਾਰੇ। ਦੀਨ ਦਿਆਲ ਕਿਰਪਾ ਕਰ ਨਿਦੇ ਸਾ ਸਾ ਸਮਾਰੇ। ਕਰਨ ਹਾਰ ਜੋ ਕਾਰਿਆ ਸਾਈ ਵਡਿਆਈ। ਗੁਰਪੂਰੇ ਉਪਦੇਸਿਆ ਸੁਖ ਸਮਰਜਾਈ। ਚਿੰਤ ਅਦੇਸਾ ਗੰਟ ਤਜ ਜਨ ਹੁਕਮ ਪਛਾਤਾ। ਨੈ ਬਿਨਸੇ ਨਾ ਛੋੜ ਜਾਏ ਨਾਨਕ ਰਾਤਾ। ਬਿਲਾਵਲ ਮੱਲਾ ਪੰਜਵਾ ਮਹਾਂ ਤਬ ਤੇ ਪਈ ਸ਼ਾਂਤ ਪਰ ਸਤਪਾਵ ਨਾਠੇ। ਅੰਧ ਕੂਬ ਮੈਂ ਗਲਤੇ ਕਾਡੇ ਦੇ ਹਾਥੇ। ਓ ਹਮਾਰੇ ਸਾਜਨਾ ਹਮਨ ਕੀ ਰੇਂਡ। ਜਿਨ ਪੇੜ ਤੋ ਸੁਗੀ ਜੀ ਦਾਨ ਦੇ ਰਹੋ। ਪਰਾ ਪੂਰਬਲਾ ਲਿਖਿਆ ਮਿਲਿਆ ਅਭਿਆਏ। ਬਸਤ ਸੰਗ ਹਰ ਸਾਧ ਕੇ ਪੂਰਨ ਅਸਾਏ। ਪੈ ਬਿਨ ਸਹਿ ਤ੍ਰੈ ਲੋਕੇ ਪਾਏ ਸੋ ਥਾਨ। ਦਿਆ ਕਰੇ ਸਮਰੱਥ ਗੁਰ ਬਸਿਆ ਮਨ ਨਾਮ। ਨਾਨਕੀ ਤੂੰ ਟੇਕ ਪ੍ਰਭ ਤੇਰਾ ਆਧਾਰ। ਕਣ ਕਾ ਸਮਰੱਥ ਪ੍ਰਭ ਰਗਮ ਪਾਰ। ਬਿਲਾਵਲ ਮੱਲਾ ਪੰਜਵਾ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਸਰਾਨਾ।
ਕਰਨੇ ਹਾਰ ਨਾ ਬੂਝੀ ਆਪ ਗਣੇ ਬਗਾਨਾ ਤੂੰ ਤਦੇ ਤਦ ਵਿਸਰਾਏ ਦੁਖ ਤਦੈ ਹੈ ਜਦ ਵਿਸਰਾਏ ਸੋ ਪ੍ਰਭ ਚੇਤੇ ਆਏ ਸੰਦਨ ਕਹਿ ਅਨੰਦੇ ਦੇ ਤਰ ਗੁਣਗਾਏ ਰਹਾਉ ਉੱਚੇ ਤੇ ਨੀਚਾ ਕਰੇ ਨੀਚ ਖਿਰ ਮੈਂ ਥਾ ਪਹਿ ਕੀਮਤ ਕਹੀ ਨਾ ਜਾਈਏ ਠਾਕਰ ਪ੍ਰਤਾਪ ਪੈ ਪੇਖ ਦਲੀਲਾ ਰੰਗ ਰੂਪ ਚਰਨੇ ਦਿਨੇ ਆਇਆ ਸੁਪਨੇ ਕਾ ਸੁਪਨਾ ਪਿਆ ਸੰਗ ਚਲੇ ਆ ਕੁਮਾਇਆ ਕਰਨ ਕਾਰ ਸਮਰਾਜ ਪ੍ਰਭ ਤੇਰੀ ਸਰਡਾਈ ਹਰ ਦਿਨ ਸਰਾਇਣ ਨਾਨਕ ਜਪੈ ਸਾਧ ਸਾਧ ਬਲ ਜਾਈ ਬਲਾਵਲ ਮੱਲਾ ਪੰਜਵਾ ਜਲ ਢੋਵੋ ਏ ਸੀਸ ਕਰ ਕਰ ਪਗ ਪਗ ਲਾਵੋ ਬਾਰ ਜਾਓ ਲਖ ਬੇਰੀ ਆ ਦਰਸ਼ ਪੇਗ ਜਿਵਾਵੂ ਕਰੋ ਮਨੋਰਥ ਮਨ ਮੈਂ ਆਪਣੇ ਪ੍ਰਭ ਤੇ ਪਾਵੂ ਦਿਓ ਸੁਨੀ ਸਾਧ ਕਹਿ ਬੀਜਣ ਢਲਾਉ ਰਹਾਓ ਅੰਮ੍ਰਿਤ ਗੁਣ ਸੰਤ ਬੋਲਤੇ ਸੁਲਮਣੇ ਪਿਲਾਵੂ ਗੁਆ ਰਸ ਮੈਂ ਸ਼ਾਂਤ ਤੋਂ ਇੱਕ ਵਿਖੇ ਜਲਨ ਭਜਾਵੂ ਜਬ ਭਗਤ ਕਰੇ ਸੰਤ ਮੰਡਲੀ ਤਿੰਨ ਮਿਲ ਹਰ ਗਾਉ ਕਰੋ ਨਮਸਕਾਰ ਭਗਤ ਜਾਨ ਧੂਰ ਮੁਖ ਲਾਓ ਊਠ ਬੈਠ ਜਪੋ ਨਾਮੇ ਕਰਮ ਘੁਮਾਵੋ ਨਾਨਕੀ ਪ੍ਰਭ ਤਿਆਰ ਸੰ ਸੰਭਾਵ ਬਲਾਵਲ ਮੱਲਾ ਪੰਜਵਾ ਏ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪਟ ਪਈ ਸਭ ਲੋ ਮੈਂ ਸੇਵਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਂਡਿਆ ਪ੍ਰਭ ਜਲਨ ਬਜਾਈ ਅਮਰ ਨਾਮ ਜਲ ਸੇਵਿਆ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪੈ ਸਹਾਈ ਜਨ ਮਨ ਦੋ ਕਾਟਿਆ ਸੋ ਕਾ ਥਾਨ ਪਾਇਆ ਕਾਟੀ ਸਿਲ ਪਰਮੋ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੂ ਅਵਰ ਕਛ ਸਭ ਪ੍ਰਭ ਕੇ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਦਨ ਸਾਥ ਬਲਾਵਲ ਮੱਲਾ ਪੰਜਵਾ ਬੰਧਨ ਕਾਟੇ ਆ ਪ੍ਰਭ ਹੋਵਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਰ ਨਿਆਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਾਤਾ ਸੀਤਲ ਸੂਗ ਪਿਆ ਪ੍ਰਭ ਧਿਆਵਣ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤਰੋ ਨ ਵਿਆਪੈ ਸਾ ਸਭ ਮੰਤਰ ਨਿਤ ਫਿਰ ਦੋ ਨ ਜਾਪੈ ਹਰ ਹਰ ਹਰ ਹਰ ਜਾਪੀਏ ਅੰਤਰ ਲਿਵ ਲਾਏ ਕਿਲਵੇ ਉਦਰੇ ਸੋ ਦੋਹੇ ਸਾਧੂ ਸਰਨਾਈ ਸੁੰਦ ਜਪਤ ਹਰ ਨਾਮ ਜਾ ਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਤੇ ਹਰ ਕੇ ਗੁਣ ਗਾਈ ਬਲਾਵਲ ਮੱਲਾ ਪੰਜਵਾ ਪੈ ਤੇ ਉਪਜੇ ਭਗਤ ਪ੍ਰਭ ਅੰਤਰ ਹੋ ਸ਼ਾਂਤ ਨਾਮ ਜਪਤ ਗੋਬਿੰਦ ਕਾ ਬਿਨਸੇ ਪਰੰਪਰਾਤ ਗੁਰਪੁਰਾ ਜੇ ਭੇਟਿਆ ਤਾ ਕੇ ਸੁਖ ਪਰਵੇਸ਼ ਮਨ ਕੀ ਮਤ ਤਿਆਗੀਏ ਸੁਣੀਏ ਉਪਦੇਸ਼ ਰਹਾਉ ਸਿਮਰਤ ਸਿਮਰਤ ਸਿਮਰੀ ਐ ਸੋ ਪੁਰਖ ਦਾਤਾਰ ਮਨ ਤੇ ਕਬੂ ਨ ਵਿਸਰੈ ਸੋ ਪੁਰਖ ਅਪਾਰ ਚਰਨ ਕਮ ਸਿਉ ਰੰਗ ਲਗਾ ਅਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਵੋ ਸੇਵ ਨਿਰਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਉ ਨ ਵਿਸਰੇ ਪ੍ਰਭ ਪਰਮਾਨੰਦ ਬਲਾਵਲ ਮੱਲਾ ਪੰਜਵਾ ਤ੍ਰਿਹਨਾ ਬੂਜੀ ਮਮਤਾ ਕਹਿੰਦਾ ਠੇ ਪੈ ਪਰਮਾ ਥਿਤ ਪਾਈ ਆਨੰਦ ਪਿਆ ਗੁਰੂ ਕੀ ਨੇ ਧਰਮਾ ਗੁਰਪੁਰਾ ਰਾਧਿਆ ਬਿਨਸੀ ਮੇਰੀ ਪੀਰ ਤਨ ਮਨ ਸਭ ਸੀਤਲ ਪਿਆ ਪਾਇਆ ਸੁਖ ਵੀ ਰਹਾਉ ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਦ ਪੀ ਅਮਰ ਤ੍ਰਿਪਤਾ ਸਿਆ ਤਾਕਾ ਅਚਰਜ ਸਵਾਦ ਆਪ ਮੁਕਤ ਸੰਗੀ ਤਰੈ ਕੋਲ ਘਟਾਂਬ ਉਧਾਰੇ ਸਫਲ ਸੇਵਾ ਗੁਰਦੇਵ ਕੇ ਨਿਰਮਲ ਦਰਬਾਰੇ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕਉ ਕਿਰਪਾ ਪਈ ਦਾਸ ਆਪਣਾ ਕੀਨ ਬਲਾਵਲ ਮੱਲਾ ਪੰਜਵਾ ਹਰ ਭਗਤਾਂ ਕਾ ਆਸਰਾ ਆਨਾ ਹੀ ਠਾਓ ਤਾਣ ਦਿਬਾਣ ਪਰਵਾਰ ਤਨ ਪ੍ਰਭ ਤੇਰਾ ਨਾਉ ਤਾਣ ਦਿਬਾਣ ਪਰਵਾਰ ਤਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੇ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਪਚੇ ਜਮਕਾਰ ਗਰੀਸੀ ਰਹਾਓ ਸੰਤਾ ਇੱਕ ਧਿਆਵਣਾ ਦੂਸਰ ਕੋ ਨਾ
ਇੱਕ ਸਿਆਗੇ ਬੇਨਤੀ ਰਵਿਆ ਸਰਬਥਾਏ। ਕਥਾ ਪ੍ਰਾਤ ਨੇ ਉਹ ਸੁਣੀ ਸਗਲ ਕੀ ਭਗਤਨ ਕੀ ਬਾਣੀ। ਸਗਲ ਦੁਸ਼ਟ ਖੰਡ ਗੜ ਗਿਆ ਜਨ ਲਈਏ ਮਾਨੀ। ਸਤ ਬਜਨ ਸਦਾਨ ਕਹਿ ਪ੍ਰਗਟ ਸਮਾਏ, ਪ੍ਰਭ ਕੈ ਸੇਵ ਸਣ ਪ੍ਰਭ ਤਿਨ ਕੋ ਪੋ ਨਾਏ। ਬਲਾਵਲ ਮੱਲਾ ਪੰਜਵਾ ਬੰਧਨ ਕਟੈ ਸੋ ਪ੍ਰਭੂ ਜਾ ਕੇ ਕਲ ਹਾਥ, ਅਵਰ ਕਰਮ ਨਹੀਂ ਛੁਟੀਐ ਰਾਖੋ ਹਰਨਾਥ। ਤੋ ਸਰਨਾਗਤ ਮਾਧਵੇ ਪੂਰਨ ਦਿਆਲ, ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹਾਓ। ਆਸਾ ਪਰਮ ਬੇਕਾਰ ਮੋ ਇਨ ਮਾਇ ਲਭਾਉਂਦਾ, ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਦਾ। ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ, ਜਿਉਂ ਤੂੰ ਰਾਖੇ ਤਿਉ ਰਹਾਂ ਪ੍ਰਭ ਗਮ ਪਾਰੇ। ਕਣਕਾਰ ਸਮਰਾਤ ਪ੍ਰਾਦੇ ਆਪਣਾ ਨਾਉ, ਨਾਨਕ ਤਰੀਏ ਸਾ ਸੁਗਰ ਗੁਣ ਗਾਉ। ਬਲਾਵਲ ਮਹਲਾ ਪੰਜਵਾ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ, ਮਹਾਮੋਣੀ ਮੋਇਆ ਨਰ ਕੀ ਰੀਤ। ਮਨ ਕੁਟ ਹਰ ਤੇਰਾ ਨਹੀਂ ਬਸਾਸ, ਤੂੰ ਮਾਉ ਦਮਾਦਾ ਖਰ ਕਾ ਪੈ ਕਰ ਤੋ ਛੁਟੈ ਜੋ ਉਪਰ ਲਾਦਾ ਰਹਾਓ। ਜਾਪਦਾ ਸੰਯਮ ਤੁਮ ਖੰਡੈ ਜਮ ਕੇ ਦੁਖ ਡਾਂਡ, ਸਿਮਰੈ ਨਾਹੀ ਜੋ ਦੁਨ ਨਿਰਲੱਜੇ ਪਾਂਡ। ਹਰ ਸੰਗ ਸਹਾਈ ਮਾਮੀਤ ਤਿਸ ਕਿਉਂ ਤੇਰਾ ਭੇਦ, ਬੀਦਾ ਪੰਜ ਬਟਵਾਰ ਵੀ ਉਹ ਜਿਹਾ ਮਾਂ ਖੇਦ। ਨਾਨਕ ਤਿੰਨ ਸੰਤਰ ਸਰਨਾਗਤੀ ਜਿਨ ਮਨ ਵਸਕੀਨਾ, ਤਨ ਤਨ ਸਰਬ ਸੇ ਆਪਣਾ ਪ੍ਰਭ ਜਨ ਕੋ ਦੀਨਾ। ਬਿਲਾਵਲ ਮਹਲਾ ਪੰਜਵਾਂ ਉਦਮ ਕਰਤੇ ਆਨੰਦ ਪਿਆ ਸਿਮਰਤ ਸੁਖਸਾਰ, ਜਬ ਜਬ ਨਾਮ ਗੋਬਿੰਦ ਕਾ ਪੂਰਨ ਬੇਚਾਰ, ਚਰਨ ਕਮਲ ਗੁਰ ਕਹਿ ਜਬ ਤਰ ਜਪੋ ਜੀਵਾ, ਪਾਰ ਬ੍ਰਹਮ ਰਾਤ ਤੇ ਮੁਖ ਅਮ੍ਰਿਤ ਪੀਵਾ ਰਹਾਓ। ਜੀ ਜਨ ਸਭ ਸੋ ਬਸੈ ਸਭ ਕੇ ਮਨ ਲੋਚ, ਪਾਰ ਬਕਾਰ ਨੇ ਚਿਤਵ ਦੇ ਨਾਹੀ ਕੁਛ ਪੋਸ਼, ਤਨ ਸੋ ਤਾਨ ਬਸੰਤ ਤਨ ਜੈ ਜਪੀਏ ਨਾਮ, ਕਥਾ ਕੀਰਤਨ ਹਰਿ ਅਤ ਕਣਾ ਸੁਖ ਸਹਿਜ ਬਸਰਾਮ। ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ, ਨਾਨਕ ਪ੍ਰਭ ਸਰਨਾਗਤੀ ਜਾ ਕੇ ਸਭ ਕਿਸ ਹਾਥ। ਬਲਾਵਲ ਮਹਲਾ ਪੰਜਵਾ ਜੇ ਤੋਂ ਬੰਧ ਕਰ ਛੋਡਿਆ, ਫੁਨਸੋ ਮੈਂ ਪਾਇਆ ਸਦਾ ਸਿਮਰ ਚਰਨਾਰ ਬੈਨ ਸੀਤਲ ਹੋਤਾਇਆ। ਜੀਵਤਿਆਂ ਅਥਵਾ ਮੋਇਆ ਕਿਸ ਕਾਮ ਨ ਆਵੈ, ਜਿਹਨੇ ਰਜਨ ਰਚਾਇਆ ਕੋ ਤਿਸ ਜੋ ਰੰਗ ਲਾਵੇ ਰਹਾਓ। ਰੇ ਪ੍ਰਾਣੀ ਉਹ ਸੰਸੀਰ ਕਰਤਾ ਕਰੇ ਕਾਮ ਤੇ ਕਾਢੇ, ਕੀ ਰੀਤੇ ਹਸਤੀ ਕਰੇ ਟੂਟਾ ਲੈ ਗਾਂਢੇ। ਅੰਡਾ ਜੇ ਰਸੇ ਤੇ ਉਤਪਜਾ ਪ੍ਰਭ ਕੀ ਹੈ ਕਿਰਤ, ਕਿਰਤ ਕਮਾਉਣ ਸਫਲ ਰਵੀਏ ਹਰ ਨਿਰਤ। ਹਮ ਤੇ ਕਹੂ ਨ ਹੋਮਣਾ ਸਰਨ ਪ੍ਰਭ ਸਾਧ, ਮੋਹ ਮਗਨ ਕੂਪਾਂਦ ਤੈ ਨਾਨਕ ਗੁਰ ਕਾਢ। ਬਲਾਵਲ ਮਹਲਾ ਪੰਜਵਾਂ ਖੋਜਤ ਖੋਜਤ ਮੈਂ ਫਿਰਾਂ, ਖੋਜੋ ਬੰਥਾਨ ਅਸ਼ਲ ਅਸ਼ੇਦ ਅਪੇਦ ਪ੍ਰਭੇ ਭਗਵਾਨ। ਕਬ ਦੇਖੋ ਪ੍ਰ ਆਪਣਾ ਆਤਮ ਕੇ ਰੰਗ, ਜਾਗਨ ਤੇ ਸੁਪਨਾ ਭਲਾ ਪਿਆ, ਜਾਗਨ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ। ਕਬ ਦੇਖੋ ਪ੍ਰਭ ਆਪਣ ਆਤਮ ਕੇ ਰੰਗ, ਜਾਗਣ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ ਰਹਾਓ। ਬਚਨ ਆਸ਼ਾਮ ਸਾਸ ਨੂੰ ਦਰਸ਼ਨ ਕੀ ਪਿਆਸ, ਰੂਪ ਨਾ ਰੇਖ ਨਾ ਪੰਚ ਤਤ ਠਾਕਰ ਬਨਾਸ, ਉਸ ਰੂਪ ਸੰਤਨ ਕਹਿ ਵੇਲੇ ਜੋਗੀ ਸਰ, ਕਰ ਕਿਰਪਾ ਜਾ ਕੋ ਮਿਲੇ ਤਨ ਤਨ ਤੇ ਈਸਰ। ਸੋ ਅੰਤਰ ਸੋ ਬਾਹਰ ਬਿਨਸੇ ਤੈ ਪਰਮਾ, ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ। ਬਿਲਾਵਲ ਮਹਲਾ ਪੰਜਵਾਂ ਜੀ ਜਨ ਸੋ ਪ੍ਰਸੰਨ ਪੈ ਦੇ ਪ੍ਰਭ ਪ੍ਰਤਾਪ, ਕਰਜੋ ਤਾਰਿਆ ਸਤਿਗੁਰੂ ਕਰ ਆਹਰ ਆਪ, ਖਾਤ ਕਰਛਤ ਨਿਭਤ ਰਹੇ ਗੁਰ ਸ਼ਬਦ ਅਖੂਟ, ਪੂਰਨ ਪਈ ਸਮੱਗਰੀ ਕਬੂ ਨਾ ਤੂਟ ਰਹਾਓ।
ਸਾਧ ਸੰਗ ਅਰਾਧਨਾ ਹਰ ਨੇ ਦਇਆ ਪਾਰ ਧਰਮ ਅਰਥ ਔਰ ਕਾਮ ਮੋਹ ਦੇਤੇ ਨੇ ਭਾਰ ਭਗਤ ਅਰਾਧੇ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਬਿਲਾਵਲ ਮੱਲਾ ਪੰਜਵਾ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈਰਾਸ ਕਰਤਾਰਪੁਰ ਕਰਤਾ ਵਸੈ ਸੰਤਨ ਕਹਿ ਪਾਸ ਰਹਾਉ ਬਿਗਨ ਕੋ ਲਾਗਤਾ ਗੁਰ ਪੈ ਅਰਦਾਸ ਰਖਵਾਲਾ ਗੋਵਿੰਦ ਰਾਏ ਭਗਤਨ ਕੀ ਰਾਸ ਤੋਟ ਨ ਆਵੇ ਕਦੇ ਮੂਲ ਪੂਰਨ ਭੰਡਾਰ ਚਰਨ ਕਰਨ ਮਨ ਧਰਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਸ ਊਣ ਨ ਦੀਸੈ ਸੰਤ ਪ੍ਰਸਾਦ ਪੇਠੇ ਪ੍ਰਭੂ ਪੂਰਨ ਜਗਦੀਸ਼ੈ ਜੈ ਜੈਕਾਰ ਸਭੈ ਕਰੇ ਸਜ ਧਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮੱਲਾ ਪੰਜਵਾ ਹਰ ਹਰ ਹਰ ਅਰਾਧੀਐ ਹੋਇਐ ਅਰੋਗ ਰਾਮ ਚੰਦ ਕੀ ਲਸਟ ਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੇ ਭੋਗ ਸਾਹ ਸੁਣ ਕੇ ਕਾਰਣੇ ਮਿਲਿਆ ਸੰਜੋਗ ਜੇ ਸਿਮਰ ਸੋ ਪਾਈਐ ਬਿਨਸੈ ਬੇ ਹੋਗ ਨਾਨ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਰਾ ਬਿਲਾਵਲ ਮੱਲਾ ਪੰਜਵਾ ਦੋਭ ਦੇ ਘਰ ਪੰਜਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਵਰੇ ਅਪਾਵ ਸਭ ਤਿਆਗਿਆ ਦਾਰੂ ਨਾ ਮਿਲਿਆ ਤਾਪ ਭਾਵ ਸਭ ਮਿਟ ਗਏ ਤਾਪ ਭਾਵ ਸਭ ਮਿਠੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਖਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਬਾਂ ਪ੍ਰਗਟ ਪ੍ਰਭ

ਦਾਨ ਤੇ ਸਰਨਾਗਤੀ ਘਰ ਘਰ ਸਭ ਜਾਨ ਬਲਾਵਲ ਮਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਪੁਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰਜ ਰੂਪ ਵਰ ਕੀ ਨੀਦਾਦ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰੀ ਮੇਰਾ ਪਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਓ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਲਾਵਲ ਮੱਲਾ ਪੰਜਵਾ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰਾਤਾ ਸ਼ਾਂਤ ਸਹਿਜ ਆਨੰਦ ਕਣਾ ਪੂਰਨ ਪਈ ਆਸ ਸੋ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਓ ਸੁਣ ਸਵਾਮੀ ਅਰਦਾਸ ਜਨਮ ਤਮ ਅੰਤਰ ਜਾਮੀ ਥਾਨ ਥਨ ਤਰ ਰਾਵਰੈ ਨਾਨਕ ਕਹਿ ਸਵਾਮੀ ਬਿਲਾਵਲ ਮੱਲਾ ਪੰਜਵਾ ਤਾਤੀ ਵਾਹੁ ਨ ਲਗੇ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਪਾਈ ਸਤਿਗੁਰੂ ਪੂਰਾ ਪੇਠਿਆ ਜਿਨ ਬਣਤ ਬਣਾਈ ਰਾਮ ਨਾਮ ਔਖਾ ਦੀਆ ਇਹ ਕਾਲੇ ਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਤ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਬਿਲਾਵਲ ਮੱਲਾ ਪੰਜਵਾ ਆਪਣੇ ਬਾਲਕ ਆਪ ਰੱਖਣ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਪੈ ਪੂਰਨ ਪਈ ਸੇਵ ਰਹਾਉ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜਵਾਲਿਆਂ ਜਾ ਕਾ ਵੱਡ ਪ੍ਰਤਾਪ ਦੁੱਖ ਮਾਰੇ ਬਖਸ਼ਿਆਂ ਆਪਣੀ ਗੱਲ ਤਾਰੀ ਮਾਨ ਬਾਣੀ ਫਲ ਦਿੱਤੇ ਨਾਨ ਬਲਹਾਰੀ ਰਾ ਬਲਾਵਨ ਮੱਲਾ ਪੰਜਵਾ ਚੌਪਦੇ ਦੋਪਦੇ ਕਰ ਸੇਵਾਂ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸਰਵਣ ਏ ਨਾ ਸੁਨਾਏ ਸਾਗਤ ਗੀਤ ਨਾਦ ਤੁਨ ਗਾਵਤ ਬੋਲਤ ਬੋਲੇ ਅਜਾਏ ਰਹਾਉ ਸੇਵਤ ਸੇਵ ਸੇਦ ਸਾ ਸੇਵੋ ਸਦਾ ਕਰੋ ਕਰਤਾਏ ਅਭੈ ਦਾਨ ਪਾਵੋ ਪੁਰਦਾਤੇ ਮੇਰੇ ਸੰਗਤ ਹਰ ਗੁਣ ਗਾਏ ਰਸਨਾ ਅਗੈ ਅਗੈ ਗੁਣ ਰਾਤੀ ਨੈ ਦਰਨ ਲਾਏ ਹੋ ਗਰਪਾਲ ਦੇ ਦੋ ਭੈਣ ਮੋਚਨ ਦੇ ਵਸਾਏ ਸਭੂ ਤਲੈ ਤਲੇ ਸਭ ਉਪਰ ਇਹ ਦਿਸ਼ਟ ਦਿਸ਼ਟ ਆਏ ਅਭਮਾਨ ਖੋਏ ਖੋਏ ਖੋਏ ਖੋਈ ਹੋ ਮੋਕੋ ਸਤਿਗੁਰ ਮੰਤ ਦੜਾਏ ਅਤੁਲ ਅਤੁਲ ਅਤੁਲ ਨਾ ਤੁਲੀਐ ਭਗਤ ਵਜ ਕਿਰਪਾਏ ਜੋ ਜੋ ਸਰਨ ਪਰਿਓ ਗੁਰੂ ਨਾਨਕ ਅਭੈ ਭਾਨ ਸੋ ਅਭੈ ਦਾਨ ਸੋ ਪਾਏ ਬਿਲਾਵਲ ਮੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਨਮਸਕਾਰ ਡੋਤ ਬੰਦਨਾ ਅਨਕ ਬਾਰ ਜਾਉ ਬਾਰੇ ਰਹਾਉ ਉਠਤ ਬੈਠਤ ਸੋਵਤ ਜਾਗਤ ਏ ਮਨ ਤੁਜੇ ਚਿਤਾਰੇ ਸੂਖ ਦੋਸੇ ਮਨ ਕੀ ਬਿਰਥਾ ਤੁਜੀ ਆਗੇ ਸਾਰੇ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ ਤੂੰ ਮੈਂ ਮੇਰੇ ਪਰਿਵਾਰੇ ਜੋ ਤੁਮ ਕਰੋ ਸੋਈ ਪਲ ਹਮਰੇ ਪੇੜਾਣ ਸੋਚਰਨਾਰੇ ਬਿਲਾਵਲ ਮੱਲਾ ਪੰਜਵਾ ਸੁਨੀਅਤ ਪ੍ਰਭਤੋ ਸਗਲੇ ਉਦਾਰਨ ਮੋਹ ਮਗਨ ਪਦ ਸੰਪ੍ਰਾਣੀ ਐਸੇ ਮਨੇ ਵਿਸਾਰਨ ਰਹਾਓ ਸੰਜ ਵਿਖਿਆ ਤੇ ਲੇਖਰਾਜ ਕਿੰਨੀ ਅਮਰ ਮਨ ਤੇ ਚਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਧੋ ਬਦਾਰਨ ਇੰਤੇ ਕਾਲ ਲਿਓ ਮੇਰੇ ਸਵਾਮੀ ਹਾਰ ਭਰੇ ਤੁਮ ਸਾਰਨ ਨਾਨਕ ਹੀ ਬੇਨੰਤੀ ਪ੍ਰਭੈ ਸਾਹ ਸੰਗ੍ਰਹਿ ਤਾਰਨ ਬਿਲਾਵਲ ਮੱਲਾ ਪੰਜਵਾ ਸੰਤਨ ਕਹਿ ਸੁਨੀਅਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਤੁਨ ਪੂਰ ਰਹੀ ਦਿਨ ਸੋਰਾ ਰਹਾਓ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਆਠ ਪੈਰ ਗੁਣ ਗਾਵਤ ਪ੍ਰਭ ਕੈ ਕਾਮ ਕ੍ਰੋਧ ਤਨ ਤੇ ਜਾਤ ਤ੍ਰਿਪਤਾ ਗਾਏ ਪੈ ਪ੍ਰਭ ਦਰਸਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸਤ ਸੰਗ ਮਿਲਾ।
ਤ੍ਰਿਪਤ ਅਗਾਏ ਭੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨਾਨ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ, ਨਿਤਨੇਮ ਅਨੁਸਾਰ ਬਾਣੀ ਦੇ ਪਾਠ ਸਰਵ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਣ। ਆਓ ਸਰਵ ਕਰੀਏ ਆਸਕ ਵਾਰ ਦੇ ਕੀਰਤਨ। ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਜਿੱਥੇ ਪਾਸੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਚਿਤ ਦਾਖਲ ਕਰੋ ਸਚੈ ਸਬਤਾਨ ਸਚੈ ਸਬਜੂ ਸੱਚੀ ਤੇਰੀ ਸੀ ਸੁੱਚੀ ਸਾਲਾ ਸੱਚੀ ਤੇਰੀ।

ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜੇ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦੂ

ਕੁਦਰਤ, ਖਾਣਾ ਪੀਣਾ ਪੈਣ ਕੁਦਰਤ, ਸਰਬ ਪਿਆਰ ਕੁਦਰਤ, ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬਸੰਤਰ, ਕੁਦਰਤ ਧਰਤੀ

ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੀ ਬਤੇ ਜਨਮ ਭਰਮਿਆ ਤਾਂ ਸਤਿਗੁਰ ਸਤਿ ਸੁਣਾਇਆ ਸਤਿਗੁਰ ਜੀਵੜ ਦਾਤਾ ਕੋ ਨੀ।

ਵਿੱਚ ਸਚਿਆਰ ਕੂੜਿਆਰ ਹੋਂ ਵਿੱਚ ਪਾਪਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸਿਆ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ।

ਨਾਨਕ ਜਨ ਤੂੰ ਪਾਏ ਕੈ ਸੰਭਾਲੇ ਸਭਨਾ, ਜਿਨ ਕਰਤਾ ਕਰਣਾ ਕੀ ਹੈ ਚਿੰਤਾ ਭੇ ਕਰਣੀ ਤਾਂ, ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਾਗ, ਤਿਸ ਜੁਹਾਰੀ ਸਵਸਥ ਤਿਸ ਤੇ

ਜੋ ਜਾਣਸ ਬ੍ਰਹਮ ਕਰਮ ਸਭ

Nintendo Days. ਕੋਈ ਕਾ ਵੈਰਾਗੀ ਨਾ ਦੀਵੇ ਦੀ ਭਵੰਤ ਕਰਨੀ ਹਰ ਹਰ ਭੀਜੇ ਰਾਮ ਰਾਜੇ।

ਉੱਠੇ ਮੁੰਡਾ ਮਾੜੀਆਂ ਨਾਲ ਬੈਠੇ ਕਰ ਪਸਾਰਿਆ ਕੀ ਕਰਨ ਪਾਉਂਦੇ ਹਰਭਜਣਾ ਯਾਰਿਆ ਕਰ ਫਰਮਾਇਸ਼ ਖਾਇਆ ਵੇਖ ਮਿਲਤ ਮਰਨ ਵਿਸਾਰਿਆ

ਆਸਾ ਮਹੱਲਾ ਚੌਥਾ।

0: ਤੇ ਛੁਟੇ ਨਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਆ ਪਿੰਡ ਸਾਬ, ਤੂੰ ਮਾਤ ਪਿਤਾਮ ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ। ਉਚੇ ਤੇ ਉਚਾ ਸਗਲ ਸਮਗਰੇ ਤੁਮਰ, ਤੁਮ ਤੇ ਹੋਏ ਸੋ ਤੁਮਰੇ ਗਤ ਮਿਤ। ਨਾਨਕ ਦਾਸ ਤੁਮਰੇ ਗਤ ਮਿਤ ਤੁਮਹੇਂ, ਨਾਨਕ ਦਾਸ ਬੋਲੋ ਜੀ। ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਇ ਵਾਰ, ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖਾ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਇ ਸ੍ਰੀ ਹਰ ਕਿਸ਼ਨ ਧਿਆਈ ਹੈ। ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨੋਂ ਦਿਆਵੇ ਤਾਏ, ਸਭ ਥਾਈ ਹੋਈ ਸਹਾਇ। ਦਸਵਾਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ। ਦਸਵਾਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ ਹਾਂ, ਚੌਂ ਸਾਹਿਬਜ਼ਾਦੇ ਹਾਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇਂਦਰ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸਿੱਖ ਦਿੱਤੇ, ਬਾਂਦ ਬਾਂਦ ਕਟਵਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਸਹਿਤ ਕਹਿਗਾ ਸਹਾਰ ਦੇ ਸ਼ਹੀਦ ਹੋਏ, ਸਿੱਕੀ ਦੇ ਕੇਸਾਂ ਸਵਾਸਾਂ ਸੰਗ ਨਿਭਾਈ, ਧਰਮ ਨੇ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਰਿਆ, ਦੇਹ ਤੇ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗ੍ਰੀਮ ਨਿਵਾਸ ਜੀ ਪਾਤਸ਼ਾਹ, ਪੰਨ ਦੇ ਸਦਾ ਸਹਾਇ ਦਤਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੇ ਔੜ, ਨੇ ਆਸਰਿਆਂ ਦੇ ਆਸਰੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਵਿਦਾ ਕੋਟਾਨ ਗੁਰ ਸ਼ੁਕਰ ਆਵਿਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਮਰਤਲੇ ਸਜੇ ਦੀਵਾਨਾ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸ ਸਜ ਕੇ ਵਾਜਗੇ ਕੀਰਤਨ ਜੀ ਭੋਗ ਜੀ ਕੀ ਅਰਦਾਸ। ਭੁੱਲ ਜੋ ਮਾਫ਼ ਕਰਨ ਨਹੀਂ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਕਰੋਂ ਸਿੱਖੀ ਸਿੱਧ ਭਰੋਸਾ, ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ, ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮਾ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ

Satnam Vaheguru Sahib Ji Darshan Pyasi Dins Raat Chitwan Andaneet Khol Kapat Gur Meliya Nanak Har Sang Meet So Kaho Tal Gur Seviya ਐਨਸ ਸਹਿਰ ਸੁਭਾਏ ਦਰਸ਼ਨ ਪਰਸਿਆਂ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾ ਸਤਨਾਮ ਧੰਨ ਵਾਹਿਗੁਰੂ

अनक भगत अनक जन तारे सिमरहे अनक मुनि अंदले टेक।

Swami. ओट गही मैं

ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਬਿਲਾਵਲ ਮਹਿਲਾ ਪੰਜਵਾਂ। ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰਪੂਰੇ। ਤਬ ਮੇਰੀ ਆਸ ਪੁਨੀ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰਪੂਰੇ। ਤਬ ਮੇਰੀ ਆਸ ਪੁਨੀ ਰਹਾਓ। ਪੀਰ ਗਈ ਬਾਂਦੀ ਮਨ ਧੀਰਾ ਮੋਹਿਓ ਆਨੰਦ ਧੁਨੀ।

ਅਤੇ 30 ਦੇ ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪਾਵਨ ਸ਼ਬਦ ਦੀ ਰਹਾਉ ਵਾਲੀ ਪੰਕਤੀ ਵਿੱਚ ਬਖਸ਼ਿਸ਼ ਕੀਤੀ ਹੈ ਵੀ ਹੇ ਅਕਾਲ ਪੁਰਖ, ਤੇਰੇ ਨਾਮ ਨੂੰ ਸੁਣ ਕੇ ਮੈਨੂੰ ਜੀਵਨ ਮਿਲਦਾ ਹੈ, ਜ਼ਿੰਦਗੀ ਮਿਲਦੀ ਹੈ, ਮੈਂ ਜਿਉਂਦਾ ਹੀ ਤਾਂ ਹਾਂ। ਜਦੋਂ ਗੁਰੂ ਸੋ ਪ੍ਰਸੰਨ ਹੁੰਦਾ ਹੈ ਤੇ ਮੇਰੀ ਇਹ ਆਸਾ ਪੂਰੀ ਹੁੰਦੀ ਹੈ, ਮੇਰੇ ਅੰਦਰ ਦੇ ਸਾਰੇ ਦੁੱਖ ਕਲੇਸ਼ ਖਤਮ ਹੋ ਜਾਂਦੇ ਨੇ। ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਜੀਵੋ ਨਾਮ ਸੁਣੀ, ਮੈਂ ਜਿਉਂਦਾ ਹਾਂ ਤੇਰੇ ਨਾਮ ਨੂੰ ਸੁਣ ਕੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਗੁਰਦੇਵ ਨੇ ਇਹ ਬਖਸ਼ਿਸ਼ ਕੀਤੀ ਵੀ ਸੋ ਜੀਵਿਆ ਜਿਸ ਮਨ ਵਸਿਆ ਸੋਏ, ਆਖਿਆ ਜਿਉਂਦਾ ਹੀ ਉਹ ਹੈ ਜਿਸ ਦੇ ਮਨ ਵਿੱਚ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਘਰ ਘਰ ਜਾਂਦਾ ਹੈ, ਵਸ ਜਾਂਦਾ ਹੈ। ਤੇ ਜੇ ਕੋਈ ਇਹ ਸਮਝਦਾ ਹੈ ਕਿ ਮੈਂ ਰੱਬ ਦੇ ਨਾਮ ਤੋਂ ਬਿਨਾਂ ਵੀ ਜਿਉਂਦਾ ਹਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਵੀ ਤੇ ਸਾਹ ਲੈ ਹੀ ਰਿਹਾ ਹਾਂ, ਤਾਂ ਗੁਰਦੇਵ ਕਹਿੰਦੇ ਨੇ ਇਹ ਗੱਲ ਝੂਠੀ ਹੋਵੇਗੀ। ਜੇ ਜਿਉਂਦਾ ਹੈ ਤੇ ਉਹਦੀ ਇੱਜ਼ਤ ਕੋਈ ਨਹੀਂ, ਉਹਦੀ ਪੱਤ ਕੋਈ ਨਹੀਂ, ਉਹ ਨਿਰਾਦਰੀ ਤੇ ਜ਼ਲਾਲਤ ਵਾਲਾ ਜਿਉਂਦਾ ਹੈ। ਤਾਂ ਗੁਰਦੇਵ ਨੇ ਆਖਿਆ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਹੇ ਨਾਨਕ, ਰੱਬੀ ਨਾਮ ਤੋਂ ਵਿਹੂਣਾ ਬੰਦਾ ਕਦੀ ਵੀ ਜਿਉਂਦਾ ਨਹੀਂ ਹੈ। ਹੁਣ ਵੇਖਣ ਨੂੰ ਸਾਰਿਆਂ ਦੇ ਸਰੀਰ ਚੱਲਦੇ ਨੇ, ਸਾਹ ਚੱਲਦੇ ਨੇ, ਪ੍ਰਾਣ ਚੱਲਦੇ ਨੇ, ਪਰ ਜੇ ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ, ਉਪਦੇਸ਼ ਜ਼ਿੰਦਗੀ ਵਿੱਚ ਨਹੀਂ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਜਿਉਂਦਾ ਨਹੀਂ ਹੈ। ਸੋ ਜੀਵਿਆ ਜਿਉਂਦਾ ਹੀ ਉਹ ਹੈ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ, ਜੇ ਕੋਈ ਜਿਉਂਦਾ ਹੈ, ਜੇ ਕੋਈ ਇਹ ਦਾਅਵਾ ਕਰਦਾ ਹੈ, ਇਹ ਕਲੇਮ ਕਰਦਾ ਹੈ ਮੈਂ ਤੇ ਜਿਉਂਦਾ, ਆਪਾਂ ਅਕਸਰ ਕਿਸੇ ਵੱਲ ਵੇਖ ਕੇ ਗੱਲ ਕਹਿੰਦੇ ਹਾਂ ਵੀ ਉਹ ਬੰਦਾ ਰੱਬ ਨੂੰ ਕਦੀ ਯਾਦ ਨਹੀਂ ਕਰਦਾ, ਉਹਨੇ ਕਦੀ ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਕਮਾਇਆ ਨਹੀਂ, ਉਹ ਵੀ ਤੇ ਜਿਉਂਦਾ ਹੀ ਹੈ। ਗੁਰਦੇਵ ਨੇ ਆਖਿਆ ਜੇ ਜੀਵੈ ਪਤ ਲੱਥੀ ਜਾਏ, ਉਹਦੀ ਪਤ ਕੋਈ ਨਹੀਂ, ਇੱਜ਼ਤ ਕੋਈ ਨਹੀਂ ਰੱਬ ਦੇ ਦਰ ਉੱਤੇ, ਉਹ ਅੰਦਰੋਂ ਖੁਆਰ ਹੋ ਰਿਹਾ ਹੈ, ਉਹਦੀ ਇੱਜ਼ਤ ਅੰਦਰੋਂ ਰੁਲ ਚੁੱਕੀ ਹੈ, ਅੰਦਰੋਂ ਤਬਾਹ ਹੈ, ਬਾਹਰੋਂ ਜੀਂਦਾ ਹੈ। ਜੇ ਜੀਵੈ ਪਤ ਲੱਥੀ ਜਾਏ, ਤੇ ਜੇ ਉਹਦੇ ਵੱਲ ਕੋਈ ਵੇਖ ਕੇ ਕਹਿੰਦਾ ਵੇਖੋ ਜੀ ਉਹ ਜਿਉਂਦਾ ਹੈ, ਉਹ ਬੜੇ ਕੀਮਤੀ ਪਦਾਰਥ ਛਕਦਾ ਹੈ, ਤਾਂ ਮਹਾਰਾਜ ਨੇ ਆਖਿਆ ਸਭ ਹਰਾਮ ਜੇਤਾ ਕਿਛ ਖਾਏ। ਰੱਬੀ ਨਾਮ ਨੂੰ ਵਿਸਾਰ ਕੇ, ਗੁਰੂ ਦੇ ਉਪਦੇਸ਼ ਨੂੰ ਵਿਸਾਰ ਕੇ, ਉਹਨੇ ਜੋ ਖਾਧਾ, ਜੋ ਪਹਿਨਿਆ, ਜੋ ਉਹ ਬਾਹਰੀ ਤੌਰ ਉੱਤੇ ਜਿਉਇਆ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਹਰਾਮ ਹੈ, ਉਹਦਾ ਅਰਥ ਕੋਈ ਨਹੀਂ ਹੈ। ਸਭ ਹਰਾਮ ਜੇਤਾ ਕਿਛ ਖਾਏ। ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜੀਵੋ ਨਾਮ ਸੁਣੀ, ਆਪਾਂ ਇੱਕ ਬਚਨ ਹਰ ਰੋਜ਼ ਜਿਹੜੇ ਤੁਹਾਡੇ ਚੋਂ ਸੋਦਰ ਦਾ ਪਾਠ ਕਰਦੇ ਨੇ ਉਹ ਪੜ੍ਹਦੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਉ। ਜਦੋਂ ਮੈਂ ਤੈਨੂੰ ਆਖਦਾ ਹਾਂ, ਜਦੋਂ ਤੇਰਾ ਧਿਆਨ ਧਰਦਾ ਹਾਂ ਤੇ ਮੈਂ ਜਿਉਂਦਾ ਹਾਂ। ਹੇ ਵਾਹਿਗੁਰੂ, ਜਦੋਂ ਤੈਨੂੰ ਜੀਵਨ ਵਿੱਚੋਂ ਵਿਸਾਰ ਦਿੱਤਾ ਤੇ ਫਿਰ ਮੈਂ ਮਰਿਆਂ ਦੀ ਨਿਆਈ ਹਾਂ। ਆਖਾਂ ਜੀਵਾਂ ਵਿਸਰੈ ਮਰ ਜਾਉ, ਵਿਸਾਰਿਆ ਤੇ ਮੈਂ ਮਰ ਗਿਆ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਤੜਫਦੀ ਹੈ, ਵਿਲਕਦੀ ਹੈ, ਬਾਬੇ ਨੇ ਆਖਿਆ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਜੀਵਨ ਨਹੀਂ ਪਾਉਂਦੀ, ਉਹਦਾ ਜੀਵਨ ਪਾਣੀ ਹੈ, ਇੱਦਾਂ ਹੀ ਅਸੀਂ ਉਸ ਮਨੁੱਖ ਨੂੰ ਜਿਉਂਦਿਆਂ ਹੋਇਆ ਕਹਿ ਸਕਦੇ ਹਾਂ, ਜਿਉਂਦਿਆਂ ਦੀ ਕਤਾਰ ਵਿੱਚ

0: खड़ा कर सकते हैं। सतगुरु कहिंदे ने जिन्हें अपनी बाणी दे नाल सांझ बनाई है, जिन्हें गुरु के शब्द नाल सांझ बनाई है, ज्यों मछली बिन पानी है क्यों जीवन पावै, बूंद विहूणा चात्रिको क्यों कर त्रिपतावै। बूंद तो सखना स्वांती, बूंद तो सखना जिवें चात्रिक बबीहा उन्हूं तृप्ति नहीं मिलती, इदां ही सिख गुरु दे शब्द की स्वांती बूंद तो बिना मरिया होया है, तृप्त नहीं है। तो गुरदेव ने धन गुरु अर्जन साहब महाराज ने बख्शिश की, जीवो नाम सुनी मैं तेरे नाम नूं सुन के जिउंदा हाँ। इदां ही एक बोल असी सूई राग विच गुरु अर्जन साहब दा होर भी पढ़ते हाँ। उत्थे गुरदेव कहिंदे ने दर्शन देख जीवां गुर तेरा, तेरे दर्शना नूं देख के जिउंदा हाँ। दर्शन देख जीवां गुर तेरा, पूर्ण कर्म होए प्रभ मेरा। ये बेनंती सुन प्रभ मेरे, दे नाम कर अपने चेरे। मेरी ये बेनती है, जोदड़ी है, रजोई है कि मैनू अपना नाम दे के अपना चेला बना ला, अपने चरनी ला ला। ये बेनंती सुन प्रभ मेरे, दे नाम कर अपने चेरे। असी बाणी विचों पढ़िया अमृत नाम परमेश्वर तेरा, जो सिमरै सो जीवै। हे वाहिगुरु, जिहड़ा तेरा अमृत नाम है मेरे परमेश्वर जी, खुदा जी, रब जी, अकाल पुरख जी, वाहिगुरु जी, अमृत नाम परमेश्वर तेरा, क्योंकि तेरा नाम ही मैनू अमृत कर सकता है, अंदर दी मौत तो रहत कर सकता है, नहीं तो अंदरों तो मैं मरिया होया, अंदरों तो मैनू मृत्यु आ चुकी है, शरीर करके अजे आनी बाकी है पर अंदरों मर चुका हूं। तो महाराज कहिंदे जे मैं जिउणा है तो किवें जिउणा, अमृत नाम तेरा नाम ही मैनू अमृत करेगा, अंदरों अमर करेगा। अमृत नाम परमेश्वर तेरा, जो सिमरै सो जीवै, जिसनों कर्म प्राप्त होवै सो जन निर्मल थीवे। बाबे ने कहा बिघन विनाशन सब दुख नाशन, क्योंकि तेरे अमृत नाम ने अंदर दे जेड़े मेरे बिघन सन, जेड़े दुख सन, उन्हों का नाश कर दिता। बिघन विनाशन सब दुख नाशन, गुर चरणी मन लागा, गुण गावत अचुत अविनाशी, अन दिन हार रंग जागा। तेरे गुण गा के हे अविनाशी वाहिगुरु मैं जागदा। अविनाशी जीयन को दाता, जीयन दा मतलब है जिंद दा दाता, अंदर दा दाता। अविनाशी जीयन को दाता, सिमरत सब मालक होई, जिन्हों सिमर के जिदा चिंतन करके जिन्हों याद करके जिहड़ी अंदर दी मैल सी वह खुस गई, मैं जिउंदियां विच हो गया। महाराज ने आख्या सो मुआ जिस मनो विसारे, वो मरिया है जिन्हें अपने मन विचों अपने गुरु नू विसारिया होया है, भुलाया होया है। सो जीविया जिस मन वसिया सोए, आख्या सो वो बंदा मरिया है जिन्हें गुरु दी विचार नू जीवन विचों कढ़िया होया है। बाबे कबीर ने तो इत्थों तक भी वाक अपने बचना विच रखे ने, जिवें मौत हुंदी है मड़ियां दे विच, जिथे कब्रस्तान है, जिथे लोकां नू साड़िया जांदा है, जिथे बिलकुल सुनसान है, जिथे जाके कोई खुश नहीं, कबर मड़ी। तो सतगुरु महाराज की बाणी दे विच कबीर साहब ने एक ख्याल प्रगट किया, वो कहिंदे ने भी कबीर जे घर साधना सेवी है, जिन्ना घरां विच गुरु नू चेते नहीं किया जा रहा, जे घर साधना सेवी है हर की सेवा ना है। जिस घर विच हरी की सेवा नहीं, रब की सेवा नहीं, हर की सेवा ना है, ते घर वो घर किदां दे ने मरहट सारखे। गुरदेव महाराज कहिंदे ने उह घर मड़ियां दी न्याई ने, मरहट ने। ਇੱਦਾਂ ਕਹਿ ਲਓ ਵੀ ਉਹ ਘਰ ਕਬਰਸਤਾਨ ਤੋਂ ਵੱਧ ਕੁਝ ਨਹੀਂ। ਕਬਰਸਤਾਨ ਵੀ ਵੇਖਣ ਨੂੰ ਸੋਹਣਾ ਹੈ, ਖਾਸ ਕਰਕੇ ਕੈਨੇਡਾ ਦੇ ਵੇਖਣ ਨੂੰ ਸੋਹਣੇ ਹੀ ਨੇ, ਬੜੀ ਸ਼ਾਂਤੀ ਉੱਥੇ ਵੀ ਹੈ, ਪਰ ਦਿਨ ਰਾਤ ਉੱਥੇ ਚੀਕਾਂ ਵੱਜ ਰਹੀਆਂ ਨੇ, ਕੋਈ ਮਰਿਆ ਉੱਥੇ ਕੁਰਲਾਹਟ ਪੈ ਰਹੀ ਹੈ, ਕੋਈ ਵਿਲਕ ਰਿਹਾ ਹੈ, ਕੋਈ ਰੋ ਰਿਹਾ ਹੈ, ਕਬਰਸਤਾਨਾਂ ਵਿੱਚ ਐਸਾ ਹੀ ਹੁੰਦਾ ਹੈ। ਸੋ ਸਤਿਗੁਰੂ ਨੇ ਬਖਸ਼ਿਸ਼ ਕੀਤੀ ਵੀ ਜਿਨ੍ਹਾਂ ਘਰਾਂ ਵਿੱਚ ਗੁਰੂ ਦੀ ਵਿਚਾਰ ਵਿਸਰ ਗਈ, ਉਹ ਜਿਹੜੇ ਘਰ ਨੇ ਉਹ ਮਰਹਟ ਮੜੀਆਂ ਦੀ ਨਿਆਈ ਹੋ ਜਾਂਦੇ ਨੇ। ਉੱਥੇ ਵੀ ਚੀਕ ਝਿਆੜਾ, ਉੱਥੇ ਵੀ ਮਨ ਦੇ ਕਲੇਸ਼, ਤੇ ਘਰ ਮਰਹਟ ਸਾਰਖੇ, ਉਹ ਘਰ ਜਿਹੜੇ ਨੇ ਮਰਹਟ ਬਣ ਗਏ, ਮੜੀਆਂ ਬਣ ਗਏ। ਤੇ ਗੁਰਦੇਵ ਨੇ ਆਖਿਆ ਭੂਤ ਵਸੇ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਕੀ ਵਸਣ ਲੱਗ ਪਏ? ਭੂਤ ਵਸਣ ਲੱਗ ਪਏ। ਹੁਣ ਬੰਦਾ ਗੁਰੂ ਦੇ ਸ਼ਬਦ ਵਾਲਾ ਹੈ ਤੇ ਬੰਦਾ ਹੈ, ਗੁਰੂ ਦੇ ਸ਼ਬਦ ਨੂੰ ਵਿਸਾਰਿਆ ਹੈ ਤੇ ਬੰਦਾ ਬੰਦਾ ਨਹੀਂ ਹੈ ਬਲਕਿ ਭੂਤ ਹੀ ਹੈ। ਤੇ ਭੂਤ ਦਾ ਕੰਮ ਹੈ ਪਰੇਸ਼ਾਨੀ ਪੈਦਾ ਕਰਨੀ, ਭੂਤ ਦਾ ਕੰਮ ਹੈ ਟਰਬਲ ਵਿੱਚ ਪਾਉਣਾ ਕਿਸੇ ਨੂੰ, ਇਹ ਭੂਤ ਦਾ ਕੰਮ ਹੈ। ਬੰਦੇ ਦਾ ਮਨ ਵੀ ਜਿਹੜਾ ਹੈ ਉਹ ਭੂਤ ਦੀ ਨਿਆਈ ਹੋ ਜਾਂਦਾ ਹੈ। ਤੋ ਮਹਾਰਾਜ ਨੇ ਅੱਜ ਸਾਡੇ ਸਾਹਮਣੇ ਜਿਹੜਾ ਬੋਲ ਰੱਖਿਆ, ਆਖਿਆ ਜੀਵੋ ਨਾਮ ਸੁਣੀ, ਹੇ ਵਾਹਿਗੁਰੂ ਮੈਂ ਤੇਰੇ ਨਾਮ ਨੂੰ ਸੁਣ ਕੇ ਜਿਉਂਦਾ ਹਾਂ, ਜੋ ਸੋ ਪ੍ਰਸੰਨ ਭਏ ਗੁਰਪੂਰੇ, ਜਦੋਂ ਮੇਰਾ ਗੁਰੂ ਮੇਰੇ ਉੱਤੇ ਪ੍ਰਸੰਨ ਹੋਇਆ, ਉਹਨੇ ਮੇਰੇ ਉੱਤੇ ਕਿਰਪਾ ਕੀਤੀ, ਤਬ ਮੇਰੀ ਆਸ ਪੁੰਨੀ। ਆਸ ਦਾ ਅਰਥ ਹੁੰਦਾ ਹੈ ਆਸਾ, ਮੇਰੇ ਮਨ ਦੀ ਇੱਛਾ। ਉਹ ਕੀ ਸੀ? ਉਹ ਇਹ ਸੀ ਵੀ ਮੌਤ ਦਾ ਕਰਕੇ ਜਿਹੜਾ ਮੇਰਾ ਨੁਕਸਾਨ ਹੋ ਰਿਹਾ ਹੈ ਇਹ ਨਾ ਹੋਵੇ, ਮੈਂ ਮੌਤ ਤੋਂ ਬਚ ਜਾਵਾਂ, ਇਹ ਮੇਰੀ ਆਸ ਹੈ, ਤਬ ਮੇਰੀ ਆਸ ਪੁੰਨੀ। ਅਗਲਾ ਬੋਲ ਹੈ ਪੀੜ ਗਈ, ਹੁਣ ਜਿਹੜੀ ਜ਼ਿੰਦਗੀ ਵਿੱਚ ਪੀੜ ਸੀ ਉਹ ਚਲੀ ਗਈ। ਪੀੜ ਕਿਹੜੀ ਹੈ? ਮਹਾਰਾਜ ਕਹਿੰਦੇ ਨੇ ਕਾਜ਼ੀ ਸ਼ੇਖ ਭੇਖ ਫਕੀਰਾ, ਵੱਡੇ ਕਹਾਵੇਂ ਹੋਮੈ ਤਨ ਪੀਰਾ। ਵੱਡੇ ਵੱਡੇ ਕਾਜ਼ੀ, ਵੱਡੇ ਵੱਡੇ ਸ਼ੇਖ, ਫਕੀਰੀ ਦਾ ਭੇਖ ਕਰਨ ਵਾਲੇ ਵੱਡੇ ਅਖਵਾਉਂਦੇ ਨੇ, ਪਰ ਉਹਨਾਂ ਦੇ ਤਨ ਵਿੱਚ ਇੱਕ ਹਉਮੈ ਦੀ ਪੀੜ ਹੈ ਜਿਹੜੀ ਉਹਨਾਂ ਨੂੰ ਦੁਖੀ ਕਰਦੀ ਹੈ। ਹਰ ਰੋਜ਼ ਅਸੀਂ ਕੀਰਤਨ, ਖਿਮਾ ਕਰਨਾ, ਜਦੋਂ ਅਸੀਂ ਸੋਹਿਲਾ ਸਾਹਿਬ ਦਾ ਪਾਠ ਕਰਦੇ ਹਾਂ ਤੇ ਉੱਥੇ ਆਪਾਂ ਇੱਕ ਬੋਲ ਪੜ੍ਹਦੇ ਹਾਂ ਵੀ ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹੁਣ ਗੁਰਦੇਵ ਨੇ ਆਖਿਆ ਸਾਕਤ ਜਿਹੜਾ ਗੁਰੂ ਦੀ ਵਿਚਾਰ ਨਾਲੋਂ ਟੁੱਟ ਗਿਆ, ਜਿਹਦਾ ਇਖਲਾਕ ਕੋਈ ਨਹੀਂ, ਉਹਦੇ ਅੰਦਰ ਹਉਮੈ ਦਾ ਕੰਡਾ ਹੈ। ਹੁਣ ਪੈਰ ਵਿੱਚ ਕੰਡਾ ਵੱਜਾ ਹੋਵੇ ਤੇ ਕਈ ਵਾਰਾਂ ਕੰਡਾ ਬੰਦਾ ਉੱਪਰੋਂ ਉੱਪਰੋਂ ਕੱਢ ਕੇ ਸੁੱਟ ਦਿੰਦਾ ਹੈ, ਪਰ ਉਹਦੀ ਜਿਹੜੀ ਅਗਲੀ ਬਰੀਕ ਜਿਹੜਾ ਪੁਆਇੰਟ ਹੈ ਉਹ ਬੰਦੇ ਦੇ ਪੈਰ ਵਿੱਚ ਰਹਿੰਦਾ ਹੈ ਤੇ ਉਹ ਪੈਰ ਫਿਰ ਭੁੰਜੇ ਨਹੀਂ ਲੱਗਦਾ। ਜਿੱਦਾਂ ਜਿੱਦਾਂ ਤੁਰਦਾ ਹੈ ਧਰਤੀ ਦੇ ਉੱਤੇ, ਤਿੱਦਾਂ ਤਿੱਦਾਂ ਉਹ ਜਿਹੜਾ ਕੰਡਾ ਹੈ ਉਹ ਕੀ ਕਰਦਾ ਹੈ? ਉਹਨੂੰ ਪੀੜ ਦਿੰਦਾ ਹੈ, ਦੁੱਖ ਦਿੰਦਾ ਹੈ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਜਿਨ੍ਹਾਂ ਨੂੰ ਰੱਬੀ ਨਾਮ ਦਾ ਸਵਾਦ ਨਹੀਂ ਆਇਆ, ਸਾਕਤ ਹਰ ਸਾਧਨਾ ਜਾਣਿਆ, ਉਹਨੇ ਜਾਣਿਆ ਨਹੀਂ, ਤਿੰਨ ਅੰਤਰ ਉਸ ਦੇ ਅੰਤਰ ਅੰਦਰ, ਤਿੰਨ ਅੰਤਰ ਹਉਮੈ ਕੰਡਾ ਹੈ, ਉਹਦੇ ਅੰਦਰ ਹਉਮੈ ਦਾ ਕੰਡਾ ਹੈ। ਜਿਉਂ ਜਿਉਂ ਚੱਲੈ, ਜਿੱਦਾਂ ਜਿੱਦਾਂ ਉਹ ਚੱਲਦਾ ਹੈ, ਚੱਲਦਾ ਅਰਥ ਹੈ ਵੀ ਜਿੱਦਾਂ ਜਿੱਦਾਂ ਜ਼ਿੰਦਗੀ ਵਿੱਚ ਉਹ ਵਿਚਰਦਾ ਹੈ, ਉਹ ਆਪਣੀ ਹਉਮੈ ਕਰਕੇ ਪੀੜ ਸਹਿੰਦਾ ਹੈ, ਆਪਣੇ ਅਹੰਕਾਰ ਕਰਕੇ ਉਹ ਪੀੜ ਸਹਿੰਦਾ ਹੈ, ਦੁੱਖ ਸਹਿੰਦਾ ਹੈ। ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਤੇ ਆਖਿਆ ਜਿਹੜੇ ਰੱਬ ਦੇ ਸੇਵਕ ਨੇ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਾਵ ਖੰਡਾ ਹੈ। ਉਹਨਾਂ ਨੇ ਜੀਵਨ ਵਿੱਚੋਂ ਦੁੱਖ ਜਿਹੜਾ ਜਨਮ ਤੇ ਮਰਨ ਦਾ ਸੀ, ਜਿਹੜੇ ਭੈ ਸੀ, ਉਹਨੂੰ ਖੰਡਿਤ ਕਰ ਦਿੱਤਾ, ਉਹ ਖਤਮ ਹੋ ਗਏ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਪੀੜ ਗਈ ਜੀਵਨ ਵਿੱਚੋਂ, ਹੁਣ ਪੀੜ ਚਲੇ ਗਈ ਹੈ। ਪੀੜ ਕਿਹੜੀ ਹੈ? ਹਉਮੈ ਦੀ। ਤੇ ਇਹ ਤੋਂ ਕੋਈ ਵਿਰਵਾ ਨਹੀਂ ਹੈ, ਕੋਈ ਐਸਾ ਬੰਦਾ ਨਹੀਂ ਹੈ ਜਿਹੜਾ ਹਉਮੈ ਦੀ ਪੀੜ ਤੋਂ ਦੁਖੀ ਨਹੀਂ ਹੈ। ਤਾਂ ਹੀ ਤੇ ਮਹਾਰਾਜ ਨੇ ਆਖਿਆ ਸਭ ਤੋਂ ਵੱਡਾ ਰੋਗ ਹੀ ਹੈ, ਹਉਮੈ ਦੀਰਘ ਰੋਗ ਹੈ, ਬੜਾ ਵੱਡਾ ਰੋਗ ਹੈ, ਪਰ ਲਾ ਇਲਾਜ ਨਹੀਂ ਹੈ। ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਬੋਲ ਰੱਖਿਆ, ਆਖਿਆ ਕਾਜ਼ੀ ਸ਼ੇਖ ਭੇਖ ਫਕੀਰਾ, ਵੱਡੇ ਵੱਡੇ ਕਾਜ਼ੀ, ਵੱਡੇ ਵੱਡੇ ਸ਼ੇਖ, ਸ਼ੇਖ ਜਿਹੜਾ ਹੈ ਉਹ ਧਾਰਮਿਕ ਇੱਕ ਰੁਤਬਾ ਹੈ। ਕਾਜ਼ੀ ਸ਼ੇਖ ਭੇਖ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਭੇਖ ਧਾਰਨ ਕੀਤੇ, ਫਕੀਰਾ ਵੱਡੇ ਵੱਡੇ ਫਕੀਰ, ਵੱਡੇ ਕਹਾਵੇਂ ਆਪਣੇ ਆਪ ਨੂੰ ਵੱਡੇ ਕਹਾਉਂਦੇ ਨੇ, ਪਰ ਅੰਦਰ ਕੀ ਹੈ? ਹਉਮੈ ਤਨ ਪੀੜਾ, ਉਹਨਾਂ ਦੇ ਅੰਦਰ, ਉਹਨਾਂ ਦੇ ਤਨ ਦੇ ਵਿੱਚ ਹਉਮੈ ਦੀ ਪੀੜ ਹੈ। ਆਖਿਆ ਕਾਲ ਨਾ ਛੋਡੈ ਬਿਨ ਸਤਿਗੁਰ ਕੀ ਧੀਰਾ, ਜਿੰਨਾ ਚਿਰ ਗੁਰੂ ਦੇ ਪਾਸੋਂ ਧੀਰਜ ਨਹੀਂ ਪ੍ਰਾਪਤ ਹੁੰਦਾ, ਉਹਨਾਂ ਚਿਰ ਤੱਕ ਮੌਤ, ਆਤਮਕ ਮੌਤ ਜਿਹੜੀ ਅੰਦਰ ਦੀ ਮੌਤ ਹੈ, ਉਹ ਬੰਦੇ ਦਾ ਖਹਿੜਾ ਨਹੀਂ ਛੱਡਦੀ। ਕਾਲ ਨਾ ਛੋਡੈ ਬਿਨ ਸਤਿਗੁਰ ਕੀ ਧੀਰਾ। ਬਾਬੇ ਨੇ ਆਖਿਆ ਕਾਲ ਜਾਲ ਜੇਵਾ ਅਰ ਨੈਣੀ, ਇਹ ਜਿਹੜੀ ਮੌਤ ਹੈ, ਇਹਦਾ ਜਿਹੜਾ ਜਾਲ ਹੈ, ਉਹ ਜ਼ਬਾਨ, ਅੱਖਾਂ, ਸਾਰੇ ਸਰੀਰ ਨੂੰ ਪਿਆ ਰਹਿੰਦਾ। ਕਾਲ ਜਾਲ ਜੇਵਾ ਅਰ ਨੈਣੀ, ਕਾਨੀ ਕਾਲ ਸੁਣੈ ਬਿਖ ਬੈਣੀ, ਉਹਦੇ ਕੰਨਾਂ ਨੂੰ ਵੀ ਕਾਲ ਮੌਤ ਆਈ ਰਹਿੰਦੀ ਹੈ, ਕਿਉਂਕਿ ਕੰਨ ਜਿਹੜੇ ਨੇ ਉਹ ਚੰਗਾ ਨਾਮ ਨਹੀਂ ਸੁਣਦੇ। ਜਿਵੇਂ ਮੁਰਦਾ ਜਿਹੜਾ ਹੁੰਦਾ ਹੈ ਨਾ, ਉਹਦੇ ਕੰਨ ਤੇ ਨੱਕ ਚੰਗੀਆਂ ਚੀਜ਼ਾਂ ਦਾ ਅਹਿਸਾਸ ਕਰਨਾ ਬੰਦ ਕਰ ਦਿੰਦੇ ਨੇ। ਮੁਰਦਾ ਇੱਦਾਂ ਹੀ ਹੁੰਦਾ। ਹੁਣ ਮੁਰਦੇ ਨੂੰ ਤੁਸੀਂ ਫੁੱਲ ਸੰਘਾ ਦਿਓ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਮੁਰਦੇ ਨੂੰ ਤੁਸੀਂ ਜਿਹੜਾ ਹੈ ਉਹਦੇ ਕੰਨਾਂ 'ਚ ਸੋਹਣਾ ਕੋਈ ਰਾਗ ਅਲਾਪ ਦਿਓ, ਉਹਨੂੰ ਕੋਈ ਫਰਕ ਨਹੀਂ ਪਵੇਗਾ। ਤੋ ਮਹਾਰਾਜ ਨੇ ਆਖਿਆ ਇਸੇ ਤਰੀਕੇ ਨਾਲ ਗੁਰੂ ਤੋਂ ਬਿਨਾਂ ਬੰਦੇ ਦਾ ਮਨ ਧੀਰਜ ਨਹੀਂ ਫੜਦਾ, ਤੇ ਜਿਹੜਾ ਸਾਕਤ ਹੋ ਗਿਆ, ਜਿਹੜਾ ਗੁਰੂ ਨਾਲੋਂ ਟੁੱਟ ਗਿਆ, ਉਹਦੀ ਜੇਵਾ, ਜੇਵਾ ਰੰਗ ਨਹੀਂ ਆ ਰਾਤੀ, ਉਹਦੀ ਜ਼ਬਾਨ ਉੱਤੇ ਰਸ ਨਹੀਂ ਆਉਂਦਾ। ਕਾਲ ਜਾਲ ਜੇਵਾ ਅਰ ਨੈਣੀ, ਕਾਨੀ ਕਾਲ ਸੁਣੈ ਬਿਖ ਬੈਣੀ, ਬਿਨ ਸ਼ਬਦ ਹੈ ਮੂਠੈ ਦਿਨ ਰਹਿਣੀ। ਸ਼ਬਦ ਤੋਂ ਬਿਨਾਂ ਇਹ ਠੱਗੇ ਜਾਂਦੇ ਨੇ ਦਿਨ ਤੇ ਰਾਤ। ਤੇ ਇੱਥੇ ਮਹਾਰਾਜ ਨੇ ਆਖਿਆ ਪੀੜ ਗਈ ਜ਼ਿੰਦਗੀ ਵਿੱਚੋਂ, ਹੁਣ ਪੀੜ ਚਲੀ ਗਈ। ਇੱਕ ਬੋਲ ਆਪਾਂ ਹੋਰ ਵੀ ਪੜ੍ਹਦੇ ਹਾਂ। ਉੱਥੇ ਸਤਿਗੁਰ ਨੇ ਆਖਿਆ ਤਪਤ ਕੜਾਹਾ ਬੁੱਝ ਗਿਆ। ਜਦੋਂ ਗੁਰੂ ਨੇ ਆਪਣਾ ਸ਼ੀਤਲ ਨਾਮ ਦਿੱਤਾ, ਜਿਹੜਾ ਕੜਾਹਾ ਮੇਰੇ ਅੰਦਰ ਤਪ ਰਿਹਾ ਸੀ, ਮਨ ਜਿਹੜਾ ਸੀ ਉਹ ਕੜਾਹਾ ਬਣਿਆ ਹੋਇਆ ਸੀ, ਤਪਦਾ ਸੀ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਬਾਬੇ ਨੇ ਕਿਹਾ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਹਦੇ ਤਨ ਵਿੱਚੋਂ ਬਾਣੀ ਵਿਸਰ ਗਈ, ਉਹ ਇੱਦਾਂ ਵਿਲਕਦਾ ਹੈ ਜਿਵੇਂ ਕੋਈ ਪੱਕਾ ਰੋਗੀ ਵਿਲਕਦਾ ਹੋਵੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਪੀਰ ਗਈ, ਹੁਣ ਮੇਰੀ ਪੀਰ ਚਲੇ ਗਈ। ਬਾਧੀ ਮਨ ਧੀਰਾ, ਮਨ ਨੂੰ ਧੀਰਜ ਬੱਝ ਗਈ। ਤੇ ਇੱਥੇ ਵੀ ਮਹਾਰਾਜ ਨੇ ਕਿਹਾ ਕਾਲ ਨਾ ਛੋਡੈ ਬਿਨ ਸਤਿਗੁਰ ਧੀਰਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਸੇ ਚੀਜ਼ ਨੂੰ ਪੀੜ ਆਖਿਆ, ਤਕਲੀਫ ਆਖਿਆ, ਤੇ ਸਭ ਤੋਂ ਖਤਰਨਾਕ ਚੀਜ਼ ਹੈ। ਇਹੋ ਹੀ ਪੀੜ ਹੈ ਜਿਹੜੀ ਬੰਦੇ ਦੇ ਅੰਦਰ ਹੈ, ਹਉਮੈ ਦੀ ਪੀੜ ਹੈ, ਕ੍ਰੋਧ ਦੀ ਪੀੜ ਹੈ, ਸਾਰਾ ਸਰੀਰ ਬੰਦੇ ਦਾ ਪੀੜ ਹੋ ਰਿਹਾ ਹੈ, ਪੀੜਤ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਾਮ ਕ੍ਰੋਧ ਮਨ ਮੋਹ ਸਰੀਰਾ, ਲੱਭ ਲੋਭ ਅਹੰਕਾਰ ਸੋ ਪੀਰਾ। ਪੀਰਾ ਦਾ ਅਰਥ ਹੈ ਪੀੜ। ਬੰਦੇ ਦਾ ਸਰੀਰ ਜਿਹੜਾ ਹੈ ਕਾਮ ਕ੍ਰੋਧ ਤੇ ਮੋਹ ਨਾਲ ਭਰਿਆ ਪਿਆ। ਕਾਮ ਕ੍ਰੋਧ ਔਰ ਮੋਹ ਸਰੀਰਾ, ਲੱਭ ਲੋਭ ਲਾਲਚ ਹੈ, ਲੋਭ ਹੈ ਤੇ ਹੰਕਾਰ ਹੈ। ਲੱਭ ਲੋਭ ਹੰਕਾਰ ਸੋ ਪੀਰਾ, ਇਹ ਵਾਲੀ ਪੀੜ ਹੈ ਬੰਦੇ ਦੇ ਅੰਦਰ। ਇਹਨੂੰ ਹੀ ਮਹਾਰਾਜ ਨੇ ਆਖਿਆ ਰੋਗ। ਤੇ ਗੁਰੂ ਜਿਹੜਾ ਹੈ ਉਹ ਸਿੱਖ ਦੇ ਕੀ ਕਰਦਾ, ਰੋਗਾਂ ਨੂੰ ਹੀ ਕਾਟ ਕਰ ਦਿੰਦਾ, ਕਟਾਕਸ਼ ਕਰ ਦਿੰਦਾ ਰੋਗਾਂ ਤੋਂ। ਗੁਰੂ ਸਿੱਖ ਦੀ ਪੀੜ ਨੂੰ ਖਤਮ ਕਰ ਦਿੰਦਾ ਹੈ। ਲੱਭ ਲੋਭ ਅਹੰਕਾਰ ਸੋ ਪੀਰਾ, ਮਹਾਰਾਜ ਨੇ ਕਿਹਾ ਰਾਮ ਨਾਮ ਬਿਨ ਕਿਉਂ ਮਨ ਤੀਰਾ, ਰੱਬੀ ਨਾਮ ਤੋਂ ਬਿਨਾਂ ਕਿਵੇਂ ਮਨ ਬੰਦੇ ਦਾ ਧੀਰਜ ਫੜ ਸਕਦਾ ਹੈ। ਰਾਮ ਨਾਮ ਬਿਨ ਕਿਉਂ ਮਨ ਧੀਰਾ, ਅੰਤਰ ਨਾਵਣ ਸਾਚ ਪਛਾਣੈ, ਜਿਹੜਾ ਆਪਣੇ ਅੰਦਰ ਨਹਾਉਣ ਲੱਗ ਪੈਂਦਾ, ਅੰਦਰ ਅੰਤਰਗਤ ਤੀਰਥ ਮਲ ਨਾਓ, ਜਿਹੜਾ ਆਪਣੇ ਅੰਦਰੋਂ ਸੱਚ ਦੀ ਪਛਾਣ ਕਰਨ ਲੱਗ ਪੈਂਦਾ। ਅੰਤਰ ਨਾਵਣ ਸਾਚ ਪਛਾਣੈ, ਅੰਤਰ ਕੀ ਗਤ ਗੁਰਮੁਖ ਜਾਣੈ, ਅੰਦਰ ਦੀ ਜਿਹੜੀ ਗਤੀ ਹੈ, ਪਾਰ ਉਤਾਰਾ ਜਿਹੜਾ ਹੈ ਉਹ ਗੁਰਮੁਖ ਜਾਣਦਾ ਹੈ, ਕਿਉਂਕਿ ਉਹ ਆਪਣੇ ਆਪ ਦੀ ਵਿਚਾਰ ਕਰਦਾ ਹੈ, ਆਪਣੇ ਆਪ ਨੂੰ ਖੋਜਦਾ ਹੈ। ਹੁਣ ਜੇ ਬੰਦੇ ਦੇ ਪੀੜ ਉੱਠੀ ਹੋਵੇ, ਆਮ ਇੱਕ ਕਿਸੇ ਨੇ ਫਿਕਰਾ ਜਿਹਾ ਲਿਖਿਆ ਸੀ, ਉਹ ਕਹਿੰਦੇ ਕੋਈ ਬੰਦਾ ਡਾਕਟਰ ਕੋਲ ਗਿਆ ਤੇ ਡਾਕਟਰ ਨੂੰ ਇਹ ਗੱਲ ਕਹਿੰਦਾ, ਜੀ ਮੈਂ ਜਿੱਥੇ ਉਂਗਲ ਲਾਉਣਾ ਉਹ ਥਾਂ ਪੀੜ ਹੋਣ ਲੱਗ ਪੈਂਦੀ ਹੈ, ਜਦੋਂ ਮੈਂ ਆਪਦੀ ਉਂਗਲ ਜਿੱਥੇ ਵੀ ਲਾਉਣਾ ਥਾਂ ਪੀੜ ਹੋਣ ਲੱਗ ਪੈਂਦੀ ਉਹ। ਤੇ ਬਾਅਦ ਵਿੱਚ ਕਹਿੰਦੇ ਡਾਕਟਰ ਨੇ ਚੈੱਕ ਕੀਤਾ, ਉਹ ਕਹਿੰਦਾ ਵੀ ਦਿੱਕਤ ਥਾਂ ਵਿੱਚ ਨਹੀਂ ਹੈ, ਦਿੱਕਤ ਤੇਰੀ ਆਪਣੀ ਉਂਗਲ ਵਿੱਚ। ਹੁਣ ਬਿਲਕੁਲ ਇਸੇ ਤਰੀਕੇ ਨਾਲ ਮੁਸ਼ਕਲ ਜਿਹੜੀ ਹੈ ਉਹ ਸਾਡੀ ਆਪਣੀ ਹਉਮੈ ਦੀ ਹੈ, ਸਾਡੇ ਆਪਣੇ ਵਿੱਚ ਹੈ, ਹੋਰ ਕਿਤੇ ਕੋਈ ਦਿੱਕਤ ਨਹੀਂ ਹੈ, ਕਿਤੇ ਕੋਈ ਪਰੇਸ਼ਾਨੀ ਨਹੀਂ। ਸਤਿਗੁਰੂ ਮਹਾਰਾਜ ਨੇ ਆਖਿਆ ਇਹ ਪੀੜ ਹੈ। ਹੁਣ ਪੀੜ ਚਲੀ ਗਈ ਜਦੋਂ ਗੁਰੂ ਦੇ ਸ਼ਬਦ ਨੇ, ਜਦੋਂ ਡਾਕਟਰ ਨੇ ਦੱਸ ਦਿੱਤਾ ਵੀ ਇਹ ਪੀੜ ਪਈ ਕਿੱਥੇ ਹੈ, ਇਹਦਾ ਹੱਲ ਕੀ ਹੈ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਆਖਿਆ ਪੀੜ ਗਈ ਬਾਂਧੀ ਮਨ ਧੀਰਾ। ਹੁਣ ਜੀਵਨ ਦੇ ਵਿੱਚੋਂ ਉਹ ਪੀੜ ਚਲੇ ਗਈ ਤੇ ਜਿਹੜਾ ਧੀਰਜ ਸੀ ਉਹ ਮੇਰੇ ਗੁਰੂ ਨੇ ਬੰਨ ਦਿੱਤਾ। ਮੋਹਿਓ ਆਨੰਦ ਧੁਨੀ, ਹੁਣ ਮੈਂ ਆਨੰਦ ਦੇ ਵਿੱਚ ਆ ਗਿਆ, ਮੋਹ ਲਿਆ ਮੈਨੂੰ ਆਨੰਦ ਦੀ ਧੁਨੀ ਨੇ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪੂਰੀ ਬਾਣੀ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਦੀ ਉਚਾਰਨ ਕਰ ਦਿੱਤੀ। ਅਗਲਾ ਬਚਨ ਹੈ ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ। ਇੱਕ ਹੋਰ ਕੰਮ ਉਹਨਾਂ ਨੇ ਕੀਤਾ, ਗੁਰੂ ਸਾਹਿਬ ਨੇ ਆਖਿਆ ਹੁਣ ਮਨ ਵਿੱਚ ਰੱਬੀ ਮਿਲਾਪ ਦਾ ਚਾਅ ਪੈਦਾ ਹੋ ਗਿਆ। ਹੁਣ ਜਿਹੜਾ ਬਿਮਾਰ ਬੰਦਾ ਹੋਵੇ ਉਹਨੂੰ ਚਾਅ ਕਿਸ ਚੀਜ਼ ਦਾ ਨਹੀਂ ਰਹਿੰਦਾ। ਬੰਦਾ ਵਿਆਹ ਸ਼ਾਦੀ ਦੇ ਵਿੱਚ ਜਾਵੇ, ਕਈ ਤਰ੍ਹਾਂ ਦੇ ਪਕਵਾਨ ਲੱਗੇ ਹੋਣ, ਪਰ ਉਸ ਬੰਦੇ ਦਾ ਕਾਹਦਾ ਜਾਣਾ ਹੈ ਜਿਹਨੂੰ ਰੋਗ ਹੋ ਗਿਆ, ਉਹਦਾ ਤਾਂ ਕੋਈ ਜਾਣਾ ਨਹੀਂ ਹੈ, ਕਿਉਂਕਿ ਉਹ ਕੁਝ ਖਾ ਨਹੀਂ ਸਕਦਾ, ਉਹ ਕੋਈ ਨੱਚ ਟੱਪ ਨਹੀਂ ਸਕਦਾ ਦੁਨੀਆ ਵਾਂਗੂ, ਉਹਦਾ ਕੋਈ ਜਾਣਾ ਸਾਰਥਕ ਥੋੜ੍ਹਾ ਹੈ। ਪਰ ਜਿਹੜਾ ਬੰਦਾ ਬਿਲਕੁਲ ਅਰੋਗ ਹੈ ਉਹ ਤੇ ਸਾਰਾ ਕੁਝ ਹੀ ਕਰ ਸਕਦਾ, ਉਹ ਖਾ ਪੀ ਵੀ ਸਕਦਾ, ਨੱਚ ਟੱਪ ਵੀ ਸਕਦਾ। ਹੁਣ ਜਿਹਦਾ ਤਨ ਰੋਗੀ ਹੋ ਗਿਆ, ਜਿਹਦਾ ਸਰੀਰ ਰੋਗੀ ਹੋ ਗਿਆ, ਉਹਦੇ ਲਈ ਇਹ ਦੁਨੀਆ ਹੋ ਕੇ ਵੀ ਨਾ ਵਰਗੀ ਹੋ ਜਾਂਦੀ ਹੈ। ਪਰ ਜਦੋਂ ਉਹ ਸਰੀਰ ਦੀ ਪੀੜ ਜਾਂਦੀ ਹੈ, ਜਦੋਂ ਉਹ ਸਰੀਰ ਦਾ ਰੋਗ ਚਲਿਆ ਜਾਂਦਾ ਹੈ, ਤੇ ਮਹਾਰਾਜ ਕਹਿੰਦੇ ਨੇ ਇੱਕ ਚਾਅ ਗੁਰੂ ਨੇ ਹੋਰ ਪੈਦਾ ਕਰ ਦਿੱਤਾ। ਹੁਣ ਉਹ ਕੀ ਹੈ? ਉਹ ਚਾਅ ਹੈ ਅਕਾਲ ਪੁਰਖ ਦੇ ਮਿਲਾਪ ਦਾ। ਸਰੀਰ ਦੀ ਪੀੜ ਤੇ ਉਹਨੇ ਦੂਰ ਕੀਤੀ। ਉਪਜਿਓ ਚਾਓ ਮਿਲਣ ਪ੍ਰਭ ਪ੍ਰੀਤਮ, ਮਹਾਰਾਜ ਨੇ ਬਖਸ਼ਿਸ਼ ਕਰਕੇ ਵਾਕ ਰੱਖੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਆਖਿਆ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ। ਫਿਰ ਇਹ ਅਵਸਥਾ ਪੈਦਾ ਹੋ ਗਈ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ। ਗੁਰੂ ਨੇ ਜਿਹੜਾ ਹੈ ਉਹ ਮੇਰਾ ਮਿਲਾਪ ਆਪਣੇ ਨਾਲ ਕਰਾ ਲਿਆ। ਉਪਜਿਓ ਚਾਓ ਮਿਲਣ ਪ੍ਰਭ ਪ੍ਰੀਤਮ, ਰਹਿਣ ਨਾ ਜਾਏ ਖਿਨੀ। ਹੁਣ ਮੇਰੇ ਕੋਲ ਇੱਕ ਖਿਨ ਰਹਿਣ ਨਾ ਪਾਵੂ, ਹੁਣ ਮੈਂ ਖਿਨ ਮਾਤਰ ਲਈ ਵੀ ਰਹਿ ਨਹੀਂ ਸਕਦਾ ਤੇਰੇ ਦਰਸ਼ਨਾਂ ਦੀ। ਇੰਨੀ ਮਨ ਵਿੱਚ ਚਾਓ ਉਮੰਗ ਪੈਦਾ ਹੋ ਗਈ ਜਦੋਂ ਗੁਰੂ ਨੇ ਮੇਰੀ ਪੀੜ, ਜਿਵੇਂ ਕੋਈ ਬੰਦਾ ਲੱਤਾਂ ਤੋਂ ਅਪਾਹਜ ਹੋਵੇ, ਚੱਲ ਫਿਰ ਨਾ ਸਕਦਾ ਹੋਵੇ, ਤੇ ਜਦੋਂ ਉਹਨੂੰ ਲੱਤਾਂ ਮਿਲਣ ਤੇ ਉਹਨੂੰ ਇੰਨਾ ਚਾਅ ਹੋਵੇ ਵੀ ਮੈਂ ਆਪ ਭੱਜਾ ਫਿਰਾਂ। ਆ ਬੱਚੇ ਕਈ ਨਾ ਨਵਾਂ ਨਵਾਂ ਤੁਰਨਾ ਸਿੱਖਦੇ ਨੇ ਨਾ, ਜਦੋਂ ਤੇ ਤੁਸੀਂ ਆਮ ਵੇਖੋ ਟੇਕੇ ਨਹੀਂ ਬਹਿੰਦਾ ਉਹਨੂੰ, ਇੰਨਾ ਚਾਹ ਹੈ। ਜਦੋਂ ਰਿੜਨਾ ਸਿੱਖਦਾ ਏ ਉਹ ਤਾਂ ਵੀ ਟਿਕਦਾ ਨਹੀਂ, ਕਿਉਂਕਿ ਉਹਨੂੰ ਰਿੜਨ ਦਾ ਚਾਹ ਹੈ। ਅੱਗੇ ਉਹ ਇੱਕ ਜਗ੍ਹਾ ਉੱਤੇ ਬੈਠਾ ਸੀ, ਹੁਣ ਆਪਣੀ ਮਰਜ਼ੀ ਨਾਲ ਉਹ ਕਿਤੇ ਵੀ ਚਲਿਆ ਜਾਂਦਾ। ਉਹਨੂੰ ਰਿੜਨ ਦਾ ਚਾਹ ਹੈ, ਤੁਰਨ ਦਾ ਚਾਹ ਹੈ, ਬੋਲਣ ਦਾ ਚਾਹ ਹੈ। ਤਾਂ ਸਤਿਗੁਰੂ ਮਹਾਰਾਜ ਨੇ ਆਖਿਆ ਮੈਂ ਵੀ ਉਦਾਂ ਦਾ ਹੋ ਗਿਆ ਵੀ ਹੁਣ ਮੇਰੇ ਮਨ ਦੇ ਵਿੱਚ ਚਾਹ ਪੈਦਾ ਹੋ ਗਿਆ। ਜਦੋਂ ਮੇਰੇ ਤਨ ਦੀ ਪੀੜ ਚਲੇਗੀ, ਜੀਵਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਔਗਣ ਨੱਸ ਗਏ, ਹੁਣ ਮਨ ਦੇ ਵਿੱਚ ਚਾਓ ਪੈਦਾ ਹੋ ਗਿਆ ਤੇਰੇ ਮਿਲਾਪ ਦਾ, ਤੇਰੇ ਦਰਸ਼ਨਾਂ ਦਾ। ਪਰ ਜੇ ਬੰਦਾ ਰੋਗੀ ਹੈ ਤੇ ਫਿਰ ਕੋਈ ਚਾਓ ਨਹੀਂ ਹੁੰਦਾ। ਸੋ ਸਭ ਤੋਂ ਪਹਿਲਾਂ ਜੇ ਬੰਦਾ ਬੱਝਾ ਵੀ ਹੋਇਆ ਏ ਤਾਂ ਵੀ ਕਿਸੇ ਨੂੰ ਮਿਲ ਨਹੀਂ ਸਕਦਾ। ਗੁਰੂ ਜਿਹੜਾ ਹੈ ਉਹ ਬੰਧਨਾਂ ਨੂੰ ਕੱਟਦਾ ਵੀ ਹੈ, ਸਾਨੂੰ ਬੱਝੇ ਹੋਇਆਂ ਨੂੰ ਛਡਾਉਂਦਾ ਵੀ ਹੈ, ਤੇ ਫਿਰ ਅੰਦਰ ਚਾਹ ਪੈਦਾ ਹੋਇਆ। ਉਪਜਿਓ ਚਾਓ ਮਿਲਣ ਪ੍ਰਭ ਪ੍ਰੀਤਮ, ਰਹਿਣ ਨਾ ਜਾਏ ਖਿਨੀ। ਹੁਣ ਮੇਰੇ ਕੋਲ ਇੱਕ ਖਿਨ ਵੀ ਰਿਹਾ ਨਹੀਂ ਜਾ ਰਿਹਾ। ਅਗਲਾ ਬੋਲੇ ਅਨਕ ਭਗਤ ਅਨੇਕਾਂ ਭਗਤ ਅਨੇਕ ਜਨ ਤਾਰੇ, ਅਨੇਕਾਂ ਭਗਤ ਅਨੇਕਾਂ ਸੇਵਕ ਹੇ ਵਾਹਿਗੁਰੂ ਜੀ ਤੇਰੇ ਨਾਮ ਨੇ ਤਾਰ ਦਿੱਤੇ। ਅਨਕ ਭਗਤ ਅਨੇਕ ਜਨ ਤਾਰੇ, ਸਿਮਰੈ ਅਨਕ ਮੁਨੀ, ਤੇ ਅਨੇਕਾਂ ਮੁਨੀ ਜਿਹੜੇ ਨੇ ਉਹ ਤੈਨੂੰ ਸਿਮਰਦੇ ਨੇ। ਤੂੰ ਏਡਾ ਵੱਡਾ ਪਰਮੇਸ਼ਰ ਹੈ, ਮੈਂ ਵੀ ਤੈਨੂੰ ਸਿਮਰਦਾ, ਮੈਂ ਵੀ ਤੈਨੂੰ ਚੇਤੇ ਕਰਦਾ। ਆਪਾਂ ਸੋਦਰ ਦੀ ਜਦੋਂ ਪੌੜੀ ਪੜ੍ਹਦੇ ਹਾਂ ਉਹਦੇ ਵਿੱਚ ਮਹਾਰਾਜ ਨੇ ਜਿਹੜੇ ਰੱਬ ਨੂੰ ਸਿਮਰਦੇ ਨੇ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਵੀ ਹੇ ਪਰਮੇਸ਼ਰ ਤੂੰ ਏਡਾ ਵੱਡਾ ਹੈ। ਗਾਵੇਂ ਤੁਹਾਨੂੰ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਕਿੰਨੇ ਨੇ ਜਿਹੜੇ ਤੈਨੂੰ ਗਾ ਰਹੇ ਨੇ। ਫਿਰ ਬਾਬੇ ਨੇ ਆਖਿਆ ਇਹ ਵੀ ਬਾਣੀ ਦੇ ਵਿੱਚ ਹੀ ਵਾਕ ਹੈ, ਆਖਿਆ ਸਿਮਰੈ ਧਰਤੀ ਯਾਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੈਸੰਤਰ ਸਿਮਰੈ। ਹੇ ਵਾਹਿਗੁਰੂ ਤੂੰ ਏਡਾ ਬੇਅੰਤ ਏਡਾ ਵੱਡਾ ਹੈ ਵੀ ਤੈਨੂੰ ਧਰਤੀ ਆਕਾਸ਼ ਚੰਦਰਮਾ ਸਭ ਸਿਮਰ ਰਹੇ ਨੇ, ਸਭ ਚੇਤੇ ਕਰ ਰਹੇ ਨੇ। ਸਿਮਰੈ ਧਰਤੀ ਯਾਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ। ਬਾਬੇ ਨੇ ਆਖਿਆ ਤੈਨੂੰ ਚੰਦ ਸੂਰਜ ਸਾਰੇ ਸਿਮਰ ਰਹੇ ਨੇ, ਮਰਿਆਦਾ ਵਿੱਚ ਚੱਲਣ ਲੱਗ ਪਏ। ਪੌਣ ਪਾਣੀ ਬੈਸੰਤਰ ਸਿਮਰੈ, ਪੌਣ ਹਵਾ ਪਾਣੀ ਬੈਸੰਤਰ ਸਾਰੇ ਤੇਰਾ ਸਿਮਰਨ ਕਰ ਰਹੇ ਨੇ, ਸਾਰੇ ਤੈਨੂੰ ਯਾਦ ਕਰ ਰਹੇ ਨੇ। ਤੋ ਮਹਾਰਾਜ ਇੱਥੇ ਕਹਿੰਦੇ ਨੇ ਵੀ ਤੇਰਾ ਜਿਹੜਾ ਸਿਮਰਨ ਹੈ ਉਹ ਅਨੇਕਾਂ ਭਗਤ ਕਰਦੇ ਨੇ, ਅਨੇਕਾਂ ਮੁਨੀ ਕਰਦੇ ਨੇ, ਜਿਨ੍ਹਾਂ ਨੇ ਤੇਰੇ ਸਿਮਰਨ ਦੁਆਰਾ ਆਪਣਾ ਉਧਾਰ ਕਰ ਲਿਆ। ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਉਹਨਾਂ ਦੀ ਪੱਤ ਮੇਰਾ ਵਾਹਿਗੁਰੂ ਆਪ ਰੱਖਦਾ ਆ। ਅਨੇਕ ਭਗਤ ਅਨੇਕ ਜਨ ਤਾਰੇ, ਸਿਮਰੈ ਅਨੇਕ ਮੁਨੀ। ਮਹਾਰਾਜ ਨੇ ਆਖਿਆ ਅੰਧੁਲੇ ਟੇਕ, ਜਿਵੇਂ ਕੋਈ ਬੰਦਾ ਅੰਨਾ ਹੋਵੇ ਤੇ ਉਹਨੂੰ ਸਹਾਰਾ ਮਿਲ ਜਾਵੇ ਇੱਕ ਲਾਠੀ ਦਾ, ਅੰਨਾ ਸੀ ਕਿਤੇ ਪਹੁੰਚ ਨਹੀਂ ਸੀ ਸਕਦਾ, ਇੱਕ ਲਾਠੀ ਦਾ ਸਹਾਰਾ ਮਿਲ ਗਿਆ ਅੰਨੇ ਬੰਦੇ ਨੂੰ। ਇਹ ਸਹਾਰਾ ਕਾਫੀ ਹੁੰਦਾ ਹੈ ਵੀ ਜਦੋਂ ਉਹ ਤੁਰਿਆ ਜਾ ਰਿਹਾ ਹੈ ਉਹਦੇ ਹੱਥ ਦੇ ਵਿੱਚ ਇੱਕ ਲੱਕੜੀ ਦਾ ਟੋਹਣੀ ਹੈ ਜਿਹਦੇ ਨਾਲ ਟੋਹ ਟੋਹ ਕੇ ਅੱਗੇ ਅੱਗੇ ਉਹ ਵੱਧਦਾ ਜਾ ਰਿਹਾ ਆਪਣੀ ਮੰਜ਼ਿਲ ਵਾਲੇ ਬੰਨੇ। ਤੇ ਮਹਾਰਾਜ ਨੇ ਆਖਿਆ ਮੈਂ ਵੀ ਅੰਧਲਾ ਹਾਂ, ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ। ਫਿਰ ਸਤਿਗੁਰ ਨੇ ਆਖਿਆ ਮੈਂ ਅੰਧੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਤੇਰਾ ਨਾਮ ਮੇਰੇ ਲਈ ਉਹ ਸੋਟੀ ਬਣ ਗਿਆ। ਅੰਧੁਲੇ ਟੇਕ ਨਿਰਧਨ ਧਨ ਪਾਇਓ, ਜਿਹੜਾ ਨਿਰਧਨ ਹੈ ਜਿਹਦੇ ਕੋਲ ਧਨ ਨਹੀਂ, ਜਿਵੇਂ ਉਹਨੂੰ ਧਨ ਮਿਲ ਜਾਵੇ, ਕਿਸੇ ਕੰਗਾਲ ਬੰਦੇ ਨੂੰ ਧਨ ਮਿਲ ਜਾਵੇ ਤੇ ਉਹਦੀ ਖੁਸ਼ੀ ਕਿੰਨੀ ਵੱਧ ਜਾਂਦੀ ਹੈ। ਅੰਨੇ ਬੰਦੇ ਨੂੰ ਕੋਈ ਸਹਾਰਾ ਮਿਲ ਜਾਵੇ, ਅੱਖਾਂ ਮਿਲ ਜਾਣ ਤੇ ਉਹਨੂੰ ਜਗਤ ਦਾ ਪਤਾ ਲੱਗ ਜਾਂਦਾ, ਕਿੰਨੀ ਖੁਸ਼ੀ ਹੋਵੇਗੀ। ਕਦੀ ਆਪਾਂ ਮਹਿਸੂਸ ਕਰਕੇ ਵੇਖੀਏ ਵੀ ਅਸੀਂ ਦੁਨੀਆਂ ਇੰਨੀ ਰੰਗ ਬਿਰੰਗੀ ਵਿਹਨੇ ਹਾਂ, ਜਿਸ ਬੰਦੇ ਦੀਆਂ ਅੱਖਾਂ ਨਹੀਂ, ਸਾਹ ਪ੍ਰਾਣ ਚੱਲ ਰਹੇ ਨੇ, ਸਰੀਰ ਕਰਕੇ ਤੁਰਿਆ ਫਿਰਦਾ ਏ, ਉਹਨੇ ਤੇ ਦੁਨੀਆਂ ਸੰਸਾਰ ਨੂੰ ਵੇਖਿਆ ਹੀ ਨਹੀਂ। ਤੇ ਜੇ ਉਸ ਅੰਨੇ ਬੰਦੇ ਨੂੰ ਅੱਖਾਂ ਮਿਲ ਜਾਣ ਤੇ ਉਹਦੇ ਲਈ ਕਲਪਨਾ ਕਰਨੀ ਔਖੀ ਹੋਵੇਗੀ, ਉਹਦਾ ਸੋਚਣਾ ਔਖਾ ਹੋਵੇਗਾ ਵੀ ਇਹ ਦੁਨੀਆਂ ਵੱਲ ਵੇਖ ਕੇ। ਇੱਦਾਂ ਹੀ ਕੋਈ ਬੰਦਾ ਕੰਗਾਲ ਹੋਵੇ ਵਰ੍ਹਿਆਂ ਤੋਂ, ਉਹਨੂੰ ਕੋਈ ਧਨ ਮਿਲ ਜਾਵੇ, ਹੁਣ ਕੰਗਾਲਾਂ ਨੂੰ ਜੇ ਧਨ ਮਿਲ ਜਾਵੇ ਤੇ ਬੜੀ ਵੱਡੀ ਗੱਲ ਹੋਵੇਗੀ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਮੈਂ ਵੀ ਅੰਨਾ ਹਾਂ, ਮੈਂ ਵੀ ਕੰਗਾਲ ਹਾਂ, ਪਰ ਮੈਂ ਕੰਗਾਲ ਕਿਵੇਂ ਹਾਂ? ਕਿਉਂਕਿ ਤੇਰੇ ਨਾਮ ਤੋਂ ਸੱਖਣਾ ਸੀ ਮੈਂ। ਅੰਨਾ ਕਿਵੇਂ ਸੀ? ਕਿਉਂਕਿ ਮੈਨੂੰ ਤੇਰੇ ਨਾਮ ਦਾ ਆਸਰਾ ਨਹੀਂ ਸੀ। ਜਿਵੇਂ ਦੁਨਿਆਵੀ ਤੌਰ 'ਤੇ ਕਿਸੇ ਅੰਨੇ ਬੰਦੇ ਨੂੰ ਕੋਈ ਆਸਰਾ ਮਿਲ ਜਾਵੇ, ਜਿਵੇਂ ਦੁਨੀਆਂ ਦੇ ਕਿਸੇ ਕੰਗਾਲ ਨੂੰ ਧਨ ਮਿਲ ਜਾਵੇ, ਅੰਦੁਲੇ ਟਿੱਕ ਨਿਰ ਧਨ ਧਨ ਪਾਇਓ, ਜਿਵੇਂ ਨਿਰ ਧਨ ਨੇ ਕੋਈ ਧਨ ਪਾ ਲਿਆ। ਪ੍ਰਭ ਨਾਨਕ ਅਨਕ ਗੁਣੀ, ਹੇ ਵਾਹਿਗੁਰੂ ਅਕਾਲ ਪੁਰਖ, ਮੈਨੂੰ ਵੀ ਤੂੰ ਕਿਰਪਾ ਐਸੀ ਕਰ ਜਿਵੇਂ ਤੂੰ ਆਪਣੇ ਅਨੇਕਾਂ ਭਗਤਾਂ ਨੂੰ, ਅਨੇਕਾਂ ਸੇਵਕਾਂ ਨੂੰ ਪਾਰ ਲੰਘਾ ਦਿੱਤਾ ਹੈ ਨਾ। ਗੁਣਾਂ ਦੇ ਮਾਲਕ ਵਾਹਿਗੁਰੂ, ਮੈਨੂੰ ਅੰਨੇ ਨੂੰ ਤੇਰਾ ਨਾਮ ਡੰਗੋਰੀ ਹੈ, ਕੰਗਾਲ ਨੂੰ ਜਿਵੇਂ ਧਨ ਮਿਲ ਜਾਂਦਾ ਹੈ, ਇੱਦਾਂ ਹੀ ਹੇ ਗੁਣਾਂ ਦੇ ਮਾਲਕ ਮੇਰੇ ਉੱਤੇ ਵੀ ਕਿਰਪਾ ਕਰ, ਮੈਨੂੰ ਵੀ ਗੁਣ ਬਖਸ਼। ਸੋ ਆਪਾਂ ਇੱਕ ਬਚਨ ਬਾਣੀ ਦਾ ਅਕਸਰ ਪੜ੍ਹਦੇ ਹਾਂ, ਜਿੱਥੇ ਗੁਰਦੇਵ ਇਹ ਅਰਦਾਸ ਕਰਦੇ ਨੇ, ਇਹ ਜੋਦੜੀ ਇਹ ਪ੍ਰਾਰਥਨਾ ਕਰਦੇ ਨੇ ਵੀ ਹੇ ਅਕਾਲ ਪੁਰਖ ਵਾਹਿਗੁਰੂ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ, ਵੀ ਮੈਨੂੰ ਤੂੰ ਕਦੀ ਵਿਸਰੇ ਨਾ, ਕਿਉਂਕਿ ਅੰਨੇ ਦੇ ਹੱਥੋਂ ਸੋਟੀ ਵਿਸਰ ਜਾਵੇ ਤੇ ਉਹ ਡਿੱਗ ਪਵੇਗਾ। ਕਿਸੇ ਬੰਦੇ ਕੋਲੋਂ ਧਨ ਚਲਿਆ ਜਾਵੇ ਤੇ ਉਹ ਕੰਗਾਲ ਹੋ ਜਾਵੇਗਾ, ਰੁਲ ਜਾਵੇਗਾ। ਤੇ ਮਹਾਰਾਜ ਕਹਿੰਦੇ ਨੇ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਦਿਨ ਤੇ ਰਾਤ ਹਰ ਵੇਲੇ ਤੇਰੇ ਗੁਣਾਂ ਨੂੰ ਮੈਂ ਗਾਉਂਦਾ ਰਹਾਂ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਆਖਿਆ ਮੈਨੂੰ ਇਹ ਚਾਅ ਚੜਿਆ ਰਵੇ, ਕਿਉਂਕਿ ਗੁਣ ਗੁਣ ਗਾਉਂਦਿਆਂ ਹੀ ਮੈਲ ਉਤਰੇਗੀ, ਗੁਣ ਗਾਉਂਦਿਆਂ ਹੀ ਭਲਾ ਹੋਵੇਗਾ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਬਿਖ ਫੈਲ। ਗੁਣਾਂ ਨੂੰ ਗਾਉਂਦਿਆਂ ਮੈਲ ਉਤਰਦੀ ਹੈ, ਅੰਦਰ ਦੀ ਜਿਹੜੀ ਹੋਮੇ ਦੀ ਬਿਖ ਹੈ, ਜਿਹੜਾ ਹੋਮੇ ਦਾ ਜ਼ਹਿਰ ਹੈ, ਜਿਹੜਾ ਪੂਰੇ ਸਰੀਰ ਦੇ ਵਿੱਚ ਫੈਲਿਆ ਹੋਇਆ, ਉਹ ਦੂਰ ਹੁੰਦਾ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਬਿਖ, ਬਿਖ ਦਾ ਅਰਥ ਹੁੰਦਾ ਜ਼ਹਿਰ। ਜਿਹੜੀ ਹੋਮੇ ਦੀ ਬਿਖ ਫੈਲੀ ਹੋਈ ਹੈ, ਗੁਰਦੇਵ ਕਹਿੰਦੇ ਨੇ ਉਹਦੇ ਗੁਣਾਂ ਨੂੰ ਗਾਉਂਦਿਆਂ ਸੁਣਤ ਕਮਾਵਤ ਹੋਤ ਉਧਾਰ ਵਾਲੀ ਖੇਡ ਬਣ ਜਾਂਦੀ ਹੈ। ਤੋ ਮਹਾਰਾਜ ਕਿਰਪਾ ਕਰਨ। ਇਹ ਸੀ ਅੱਜ ਦੇ ਪਾਵਨ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸੂਹੀ ਰਾਗ ਵਿੱਚ ਦਰਜ ਇਸ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਿਪਾਹੀ ਗੁਰਸ਼ਰਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਦੀ ਸਾਂਝ ਸਾਡੇ ਨਾਲ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹਰ ਰੋਜ਼ ਸਵੇਰੇ ਸ਼ਾਮ ਕਰ ਰਹੇ ਸੇਵਾ, ਆਪ ਵੀ ਹਾਰ ਸਿੰਘ ਪ੍ਰਕੇ ਲਾਹੇ ਪ੍ਰਾਪਤ ਕਰੋ ਜੀ। ਸੋ ਹੁਣ ਭਾਈ ਸਿਪਾਹੀ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਾ ਜਥਾ ਆਪ ਜੀ ਨੂੰ ਕੀਰਤਨ ਸਰਮ ਕਰਾਉਣਗੇ। ਸੋ ਬੜੇ ਪਿਆਰ ਨਾਲ ਸੁਣੋ, ਆਨੰਦ ਕਾਰਜ ਦੀ ਮਰਿਆਦਾ ਦੀ ਜਾਣਕਾਰੀ ਵਾਸਤੇ ਵਰਕਸ਼ਾਪ ਜੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮੈਂ ਤਰੀਕ ਸ਼ਾਇਦ ਗਲਦਾ ਦੀ 26 ਜੂਨ ਨੂੰ ਆ ਦਿਨ ਸ਼ਨੀਚਰਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ, ਅਤੇ ਇਸ ਤਰ੍ਹਾਂ ਜੁਲਾਈ 11 ਨੂੰ ਦਿਨ ਸ਼ਨੀਚਰਵਾਰ 2:30 ਤੋਂ 4 ਵਜੇ ਤੱਕ। ਸੋ ਜਿੱਦਾਂ ਬੱਚਿਆਂ ਨੇ ਆਨੰਦ ਕਾਰਜ ਦੀ ਰਸਮ ਨੂੰ ਆਉਣ ਵਾਲੇ ਸਮੇਂ ਵਿੱਚ ਕਰਨਾ, ਉਹਨਾਂ ਨੂੰ ਬੇਨਤੀ ਹੈ ਕਿ ਗ੍ਰਹਿਸਥੀ ਜੀਵਨ ਵਿੱਚ ਪ੍ਰਵੇਸ਼ ਹੋਣ ਤੋਂ ਪਹਿਲਾਂ ਜੋ ਸਾਡੇ ਕਾਨੂੰਨ ਮਰਿਆਦਾ ਉਹਦੀ ਜਾਣਕਾਰੀ ਅਤੇ ਆਨੰਦ ਕਾਰਜ ਵਾਸਤੇ ਜਾਣਕਾਰੀ ਲੈਣ ਲਈ ਆਪ ਜੀ ਨੂੰ ਬੇਨਤੀ, ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਓ ਜੀ 26 ਜੂਨ ਨੂੰ ਅਤੇ 11 ਜੁਲਾਈ ਨੂੰ। ਆਪ ਜੀ ਨੂੰ ਬੇਨਤੀ ਹੈ, ਆਓ ਹੁਣ ਸਰਮ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਉਸ ਤੋਂ ਪਹਿਲਾਂ ਮੈਂ ਅੱਗੇ ਵੀ ਬੇਨਤੀ ਕਰ ਚੁੱਕਾ ਕਿ ਪਹਿਲਾ ਲਾਂਘਾ ਜਿਹੜਾ ਗੁਰਦੁਆਰੇ ਦਾ ਜਿਹੜਾ ਸਾਹਮਣੇ ਕਿਆਸੀ ਤੋਂ ਆਉਂਦਾ ਸੀ ਉਹ ਬੰਦ ਹੋ ਚੁੱਕਾ, ਉੱਥੇ ਲਾਈਟਾਂ ਚੁੱਕ ਦਿੱਤੀਆਂ ਨੇ। ਆਪਾਂ ਕੋਸ਼ਿਸ਼ ਕਰਿਆ ਕਰੀਏ, ਦੇਖਿਆ ਕਰੀਏ ਕਿ ਲਾਈਟ ਕਿੱਥੇ ਆ, ਕਰੋਸਿੰਗ ਕਿੱਥੇ ਆ, ਉੱਥੋਂ ਆਪਾਂ ਕਰੋਸ ਕਰਨ ਦਾ ਯਤਨ ਕਰੀਏ, ਕਿਉਂਕਿ ਪਿੱਛੇ ਜੇ ਘਟਨਾ ਵਾਪਰ ਚੱਲੀ ਸੀ, ਅਗਰ ਕਿਸੇ ਦਾ ਨੁਕਸਾਨ ਹੁੰਦਾ ਤਾਂ ਫਿਰ ਮੁਸ਼ਕਿਲ ਹੋ ਜਾਂਦੀ ਹੈ। ਸਭ ਨੂੰ ਬੇਨਤੀ ਹੈ ਵੀ ਕੇਅਰਫੁੱਲ, ਤੁਸੀਂ ਬੜੇ ਧਿਆਨ ਨਾਲ ਹਰ ਇੱਕ ਸਮਾਂ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖੋ ਕਿ ਆਪਾਂ ਕਿਸੋਂ ਲੰਘਣਾ, ਕਿੱਥੇ ਗੱਡੀ ਪਾਰ ਕਰਨੀ ਹੈ। ਅਤੇ ਇੱਕ ਹੋਰ ਵੀ ਬੇਨਤੀ ਹੈ ਕਿ ਇੱਕਦਮ ਲਾਈਟਾਂ ਨਾ ਆਨ ਕਰਿਆ ਕਰੋ। ਕਈ ਵਾਰ ਟਰੱਕ ਬਹੁਤ ਸਪੀਡ 'ਤੇ ਆ ਰਿਹਾ ਹੁੰਦਾ, ਗੱਡੀ ਬਹੁਤ ਸਪੀਡ 'ਤੇ ਆ ਰਹੀ, ਅੱਗੇ ਪਿੱਛੇ ਦੇਖੋ ਦੋ ਪਾਸੇ, ਕਿਉਂਕਿ ਗੱਡੀਆਂ ਤਾਂ ਨਹੀਂ ਆ ਰਹੀਆਂ। ਕਿਉਂਕਿ ਟਰੱਕ ਨੂੰ ਬ੍ਰੇਕ ਲਾਉਣੀ ਬਹੁਤ ਔਖੀ ਹੈ, ਜਾਂ ਤਾਂ ਟਰੱਕ ਉਲਟ ਜਾਏਗਾ ਅਤੇ ਜਾਂ ਟਰੱਕ ਤੁਹਾਡੇ 'ਚ ਵੱਜ ਜਾਏਗਾ, ਕਿਉਂਕਿ ਉਹਦੇ ਮਗਰ ਲੋਡ ਬੜਾ ਹੁੰਦਾ, ਲੋਡ ਆਣ ਕੇ ਬਿਲਕੁਲ ਇੰਜਣ 'ਤੇ ਵੱਜਦਾ। ਸੋ ਆਪਾਂ ਇਹਨਾਂ ਗੱਲਾਂ ਨੂੰ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੀਏ, ਕਿਉਂਕਿ ਜਦੋਂ ਇਹ ਘਟਨਾ ਵਾਪਰਦੀਆਂ ਨੇ ਸਾਡੇ ਲੋਕਾਂ ਦਾ ਨੁਕਸਾਨ ਹੁੰਦਾ ਅਤੇ ਸਾਰੀ ਕਮਿਊਨਿਟੀ ਦਾ ਨੁਕਸਾਨ ਹੁੰਦਾ। ਜਦੋਂ ਵੀ ਕੋਈ ਅੱਜ ਦੇਖੋ ਖਬਰਾਂ ਜਿਹੋ ਜਿਹੀਆਂ ਆ ਰਹੀਆਂ ਨੇ, ਉਹਨਾਂ ਖਬਰਾਂ ਨੂੰ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੀਏ। ਆਪਾਂ ਇਸ ਦੇਸ਼ 'ਚ ਆਏ ਹਾਂ, ਜਿਹੋ ਜਿਹਾ ਦੇਸ਼ ਹੈ ਉਹੋ ਜਿਹਾ ਸਾਨੂੰ ਮਾਹੌਲ ਬਣਾਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵੱਡਿਓ ਵੱਡਾ ਪਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਾਪਨ ਕਰਤਬਾ ਜੀ ਅੰਦਰ ਜੀਓ ਸਭ ਕੀ ਜਾਣ ਲਾ ਸਭ ਕੁਛ ਤੇਰਾ ਬਸ ਤੇਰਾ ਘਰ ਪਲਾ ਤੇਰਾ ਘਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਾਸ ਦਾਸ ਖੁਦਾ ਗੈ ਬਿਨਮਤਾ
1: ਵਾਹਿਗੁਰੂ ਜੀ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਧੰਨਵਾਦ ਸਰਬੱਤ ਸਾਸਨ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਬੜੇ ਪਿਆਰ ਨਾਲ ਲਾਹੀ ਬਾਣੀ ਦੇ ਮਲੋਕ ਕੀਰਤਨ ਸਰਵਨ ਕਰਾਏ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ ਸੋ ਆਨੰਦ ਕਾਰਜ ਦੀ ਮਰਿਆਦਾ ਦੀ ਜਾਣਕਾਰੀ ਵਾਸਤੇ ਵਰਕਸ਼ਾਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 26 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ ਨੂੰ 6:30 ਤੋਂ ਲੈ ਕੇ ਅਤੇ 8 ਵਜੇ ਤੱਕ ਹੋਏਗੀ ਸੋ ਆਪ ਜੀ ਨੂੰ ਬੇਨਤੀ ਹੈ ਜਿਨ੍ਹਾਂ ਗੁਰਮੁ ਪਿਆਰਿਆਂ ਵੱਲੋਂ ਆਪਣੇ ਆਉਣ ਵਾਲੇ ਸਮੇਂ ਗ੍ਰਿਸ਼ਤੀ ਜੀਵਨ 'ਚ ਪ੍ਰਵੇਸ਼ ਹੋਣਾ ਆਨੰਦ ਕਾਰਜ ਕਰਨੇ ਨੇ ਉਹਨਾਂ ਨੂੰ ਖਾਸ ਤੌਰ 'ਤੇ ਬੱਚਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਨੂੰ ਅਟੈਂਡ ਕਰਨ ਦੀ ਕਿਰਪਾਲਤਾ ਕਰਿਓ ਅਤੇ ਦੂਸਰਾ ਸੈਸ਼ਨ ਜਿਹੜਾ ਉਹ 11 ਜੁਲਾਈ ਨੂੰ ਹੋਏਗਾ ਦਿਨ ਸ਼ਨੀਚਰਵਾਰ 2:30 ਵਜੇ ਤੋਂ ਲੈ ਕੇ 4 ਵਜੇ ਤੱਕ 2 ਸੈਸ਼ਨ ਹੋਣਗੇ ਸੋ ਜਿਨ੍ਹਾਂ ਵਿੱਚ ਮਰਿਆਦਾ ਦੀ ਜਾਣਕਾਰੀ ਆਨੰਦ ਕਾਰਜ ਬਾਰੇ ਸਾਰੀਆਂ ਵਿਚਾਰਾਂ ਆਪ ਵੱਲੋਂ ਕੁਛ ਸਵਾਲ ਦੇ ਜਵਾਬ ਜ਼ਰੂਰ ਦਿੱਤੇ ਜਾਣਗੇ ਸੋ ਆਪ ਵੀ ਜ਼ਰੂਰ ਕੋਸ਼ਿਸ਼ ਕਰਿਓ ਕਿ ਆਪਾਂ ਆਪਣੇ ਬੱਚਿਆਂ ਨੂੰ ਇਸ ਵਿੱਚ ਜ਼ਰੂਰ ਹਿੱਸਾ ਲੈਣ ਦਾ ਆਪਾਂ ਉਹਨਾਂ ਨੂੰ ਕਿਰਪਾ ਬੇਨਤੀ ਕਰੀਏ ਤਾਂ ਕਿ ਬੱਚੇ ਆਨੰਦ ਕਾਰਜ ਵੇਲੇ ਕਈ ਵਾਰ ਬਹੁਤ ਸਾਰੀਆਂ ਐਸੀਆਂ ਸਾਨੂੰ ਮੁਸ਼ਕਲਾਂ ਆਉਂਦੀਆਂ ਨੇ ਜਿੱਦਾਂ 'ਚ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਵੀ ਆਪਾਂ ਕਰਨਾ ਕੀ ਆ ਤੋ ਆਪ ਜੀ ਨੂੰ ਜ਼ਰੂਰ ਬੇਨਤੀ ਵੈਸੇ ਪੜ੍ਹੇ ਲਿਖੇ ਬੱਚੇ ਨੇ ਪ੍ਰਾਊਡ ਹੈ ਬੱਚੇ ਪੜ੍ਹੇ ਲਿਖੇ ਨੇ ਬਹੁਤ ਬੜੀ ਕਿਰਪਾ ਹੈ ਪਰ ਕੁਛ ਆਪਣੇ ਸਿਧਾਂਤ ਨੇ ਕੁਛ ਮਰਿਆਦਾ ਜਿਨ੍ਹਾਂ ਨੂੰ ਆਪਾਂ ਆਪ ਆਪਣੇ ਜੀਵਨ ਵਿੱਚ ਲਾਗੂ ਕਰਨਾ ਅਤੇ ਉਹਦੇ ਮੁਤਾਬਕ ਆਪ ਜੀ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਇਸ ਨੂੰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਓ ਜੀ ਤੋ ਖਾਸ ਤੌਰ 'ਤੇ ਜਿਹੜੇ ਰੋਡ ਕਰੋਸ ਕਰਦੇ ਨੇ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜਾ ਪੁਰਾਣਾ ਜਿਹੜਾ ਛੋਟੇ ਗੇਟ ਵਾਲੇ ਪਾਸੇ ਜਿੱਥੋਂ ਗਾਰਾਂ ਨਹੀਂ ਲੰਘਦੀਆਂ ਉੱਧਰ 'ਚ ਲਾਈਟਾਂ ਚੁੱਕ ਦਿੱਤੀਆਂ ਗਈਆਂ ਨੇ ਔਰ ਮੇਨ ਜਿਹੜੀਆਂ ਲਾਈਟਾਂ ਮੇਨ ਜਿਹੜਾ ਗੇਟ ਆ ਜਿੱਥੋਂ ਕਾਰਾਂ ਗੱਡੀਆਂ ਅੰਦਰ ਅਤੇ ਬਾਹਰ ਜਾਂਦੀਆਂ ਨੇ ਉੱਥੇ ਲਾਈਆਂ ਗਈਆਂ ਨੇ ਅਤੇ ਪੁਰਾਣੀ ਜਗ੍ਹਾ ਤੋਂ ਕੋਈ ਵੀ ਕਰੋਸ ਕਰਨ ਦੀ ਕਿਰਪਾਲਤਾ ਨਾ ਕਰੇ ਸਰਵਨ ਕਰੀਏ ਭਾਈ ਗੁਰਸ਼ਰਨ ਸਿੰਘ ਜੀ ਨੇ ਪਾਸੋਂ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀਓ

ਤੁਮ ਆਪਨ ਬਿਰਧ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ।

ਵਾਹਿਗੁਰੂ ਸਾਹਿਬ ਜੀਓ, ਗੌੜੀ ਕਬੀਰ ਜੀ।

0: जुगो जुगर टल, चवर शतर तख्त दे मालक, हाजरा हजूर जारा जहूर शब्द गुरु, बाणी के बोहे थमरत के दाते, दसा पातशाहियां दी जोत, साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच सजे दीवाना दियां हाजरियां भर रहे, सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब। गुरदेव की पावन हजूरी विच जुड़ बैठ के सतगुरु दी अमृतमयी बाणी दे कीर्तन, मेरे तो पहला गुरु करके रागी जथे पासों श्रवण कर रहे सी। तो आओ सात संगत, समा है लड़ीवार चल रही गुरु ग्रंथ साहब दी पावन बाणी दी कथा विचार दा। जिन्ने शरीर आप सतगुरां दे हजूर बैठे हो जां घरां विच मीडिया दे माध्यम राही श्रवण कर रहे हो, आओ विचारां नूं आरंभण तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। राग गौड़ी विच कबीर साहब का यह पावन शब्द गुरु ग्रंथ साहब जी दे अंक 329 दे उत्ते सुभायमान है। कबीर साहब ने इस पावन शब्द विच उन्हां सिमरतियां शास्त्रां दी गल कीती है जिन्हां नूं लोकां ने धार्मिक ग्रंथ कह के सन्मानिया। उन्हां दी लिखी हुई जिहड़ी विचार सी उन्हूं मन्निया ते उस विचार दे नाल ओह ऐसा बज्जे कि उन्हां ने अपनी जिंदगी अजाई गवा ली। तो महाराज ने आखिया भी जिहड़ियां सिमरतियां ने, सिमरतियां बेसिकली ओह ग्रंथ ने जिहड़े ऋषियां द्वारा लिखे गए। जिवें बड़ी प्रसिद्ध सिमरती है, उन्हूं कहिंदे ने मन्नू सिमरती। मन्नू सिमरती का मतलब हुंदा है मन्नू ऋषि दी लिखी हुई एक किताब, एक पुस्तक। सिमरती का वैसे अर्थ हुंदा है जिहड़ी चीज तुहाडे सिमरन विच होवे, जिहड़ी चेते विच होवे, उन्हूं सिमरती कहिंदे ने। तो सब तो पहला कोई गल बंदे दी सुरत विच हुंदी है, फिर कागज उत्ते उन्हूं लिखिया जांदा। हुण मन्नू दी सिमरती जिहड़ी है वो कानून बनी, लॉ बनी, ते जिहड़ा ब्राह्मण मत सी उन्हें इस सिमरती नूं, मन्नू ऋषि दी लिखी हुई सिमरती नूं आधार बना के दुनिया दे विच, समाज विच लोकां नूं उच्चे ते नीवे दर्जे विच वंडिया। जिवें एक ब्राह्मण है, दूजा खत्री है, तीजा वैश है, चौथा शूद्र है। एक जिहड़ा हाई क्लास अपने आप नूं कहिंदा उच्ची क्लास वाला वो ब्राह्मण है। फिर एक खत्री जिहदा काम है भी उहने जंगे मैदान दे विच लड़ना है ते ब्राह्मण दी रक्षा करनी है, उन्हूं खत्री कहा गया। एक वैश जिहदा काम है भी दुकानदारी करनी है, किरतकार करनी है। ते शूद्र नूं इह गल कही गई भी जिहड़े उपरोक्त वो तिन्ने वर्ग ने, तेरा काम है भी तू इन्हां दी सेवा करनी है। हुण इदां समाज नूं क्लासिस दे विच जिहड़ा है वो वंड दित्ता गया। ये देण की दी है, मन्नू सिमरती दी देण। ते तुसी वेखो अज भी ये किड्डी वड्डी मुश्किल जिहड़ी है वो समाज विच बणी हुई है। भावें कि हुण असी संविधान की गल करदे हां, लॉ कानून की गल करदे हां, ਪਰ ਅੱਜ ਵੀ ਪੰਜਾਬ ਤੋਂ ਬਾਹਰ ਯੂਪੀ ਜਾਂ ਮੱਧ ਪ੍ਰਦੇਸ਼ ਇੱਦਾਂ ਦੇ ਇਲਾਕੇ ਹਨ ਜਿੱਥੇ ਅੱਜ ਵੀ ਜਿਹਨੂੰ ਨੀਵੀਂ ਜਾਤ ਦਾ ਕਿਹਾ ਜਾਂਦਾ ਹੈ, ਜੇ ਉਹ ਘੋੜੀ ਉੱਤੇ ਚੜ੍ਹ ਜਾਵੇ ਤੇ ਉਹਨੂੰ ਮਾਰਿਆ ਕੁੱਟਿਆ ਵੀ ਜਾਂਦਾ ਵੀ ਤੇਰੇ ਕੋਲੇ ਅਧਿਕਾਰ ਨਹੀਂ ਹੈਗਾ, ਕਿਉਂਕਿ ਘੋੜਿਆਂ ਦੇ ਉੱਤੇ ਜਾਂ ਖੱਤਰੀ ਚੜ੍ਹ ਸਕਦਾ ਹੈ, ਬ੍ਰਾਹਮਣ ਚੜ੍ਹ ਸਕਦਾ ਹੈ, ਕੁਝ ਹੱਦ ਤੱਕ ਵੈਸ਼ ਚੜ੍ਹ ਸਕਦਾ ਹੈ, ਪਰ ਤੇਰੇ ਕੋਲ ਇਹ ਅਥਾਰਟੀ ਨਹੀਂ ਹੈ। ਤੇ ਉਸ ਮਨੂ ਸਿਮਰਤੀ ਦੇ ਵਿੱਚ ਜਦੋਂ ਬ੍ਰਾਹਮਣ ਦੀ ਗੱਲ ਕੀਤੀ ਗਈ ਤੇ ਇਹ ਆਖਿਆ ਗਿਆ ਵੀ ਬ੍ਰਾਹਮਣ ਸਦਾ ਹੀ ਪੂਜਣ ਯੋਗਤ ਰਹੇਗਾ, ਉਹਦੀ ਸਦਾ ਹੀ ਪੂਜਾ ਹੋਵੇਗੀ, ਭਾਵੇਂ ਉਹ ਜਿੰਨਾ ਕਰਪਟ ਹੋਵੇ, ਕਿੰਨਾ ਵੀ ਮਾੜਾ ਹੋਵੇ, ਤੋ ਬ੍ਰਾਹਮਣ ਜਿਹੜਾ ਹੈ ਉਹ ਪੂਜਣ ਯੋਗਤ ਹੈ। ਮਹਾਰਾਜ ਨੇ ਬਾਣੀ ਵਿੱਚ ਜਦੋਂ ਇਹਦਾ ਜ਼ਿਕਰ ਕੀਤਾ ਨਾ, ਤੇ ਸਤਿਗੁਰ ਸੱਚੇ ਪਾਤਸ਼ਾਹ ਮੁਬਾਰਕ ਬਾਣੀ ਵਿੱਚ ਇੱਕ ਵਾਕ ਰੱਖਦੇ ਨੇ ਵੀ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ ਏਕ ਸ਼ਬਦ ਲਿਵ ਲਾਏ, ਵੀ ਬ੍ਰਾਹਮਣ ਉਹ ਹੈ ਜਿਹੜਾ ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਉਪਦੇਸ਼ ਵਿੱਚ ਆਪਣੀ ਸੁਰਤ ਨੂੰ ਲਾਉਂਦਾ ਹੈ, ਉਹਨੂੰ ਬ੍ਰਾਹਮਣ ਕਿਹਾ ਜਾਂਦਾ। ਬ੍ਰਹਮ ਬਿੰਦੈ ਜਿਹੜਾ ਬ੍ਰਹਮ ਨੂੰ ਬਿੰਦਦਾ ਹੈ, ਭਾਵ ਰੱਬ ਨੂੰ ਚੇਤੇ ਕਰਨ ਵਾਲਾ ਕੋਈ ਵੀ ਹੋ ਸਕਦਾ, ਉਹ ਸ਼ੂਦਰ ਹੈ, ਉਹ ਵੈਸ਼ ਹੈ, ਉਹ ਖੱਤਰੀ ਹੈ। ਸੋ ਬ੍ਰਾਹਮਣ ਕੋਈ ਜੱਦੀ ਪੁਸ਼ਤੀ ਕਿਸੇ ਦਾ ਅਧਿਕਾਰ ਨਹੀਂ ਹੈਗਾ ਵੀ ਕਿਸੇ ਨੇ ਜਨਮ ਲਿਆ ਹੈ ਤੇ ਉਹ ਬ੍ਰਾਹਮਣ ਹੈ। ਮਹਾਰਾਜ ਨੇ ਆਖਿਆ ਨਹੀਂ, ਜਿਹਨੇ ਬ੍ਰਹਮ ਨਾਲ ਸਾਂਝ ਬਣਾ ਲਈ ਉਹ ਬ੍ਰਾਹਮਣ ਹੈ। ਹੁਣ ਮਨੂ ਦੀ ਜਿਹੜੀ ਸਿਮਰਤੀ ਸੀ, ਇਹਨੇ ਐਸਾ ਹੀ ਕੀਤਾ, ਇਹਨੇ ਸਮਾਜ ਵਿੱਚ ਵਰਨ ਵੰਡ ਪਾਈ। ਫਿਰ ਬ੍ਰਾਹਮਣ ਦੇ ਵੀ ਕਈ ਇਹਨੇ ਵੰਡੇ ਨੇ ਵੀ ਕਿਹੜਾ ਬ੍ਰਾਹਮਣ ਉੱਤਮ ਹੁੰਦਾ ਹੈ, ਕਿਹੜਾ ਬ੍ਰਾਹਮਣ ਉਹ ਤੋਂ ਛੋਟਾ ਹੈ, ਕਿਹੜਾ ਬ੍ਰਾਹਮਣ ਉਸ ਤੋਂ ਛੋਟਾ ਹੈ, ਮਤਲਬ ਬੜੇ ਤਰੀਕੇ ਨਾਲ ਕਹਿ ਲਓ। ਖੱਤਰੀਆਂ ਵਿੱਚ ਵੀ ਇਹਨੇ ਇੱਦਾਂ ਹੀ ਵੰਡੀਆਂ ਪਾਈਆਂ, ਫਿਰ ਵੈਸ਼ਾਂ ਵਿੱਚ ਪਾਈਆਂ, ਸ਼ੂਦਰਾਂ ਦੇ ਵਿੱਚ ਪਾਈਆਂ, ਜਿਹੜੇ ਨੀਵੇਂ ਨੇ ਉਹ ਜਿਨ੍ਹਾਂ ਨੂੰ ਪਹਿਲਾਂ ਹੀ ਸ਼ੂਦਰ ਦੀ ਕੈਟਾਗਰੀ ਵਿੱਚ ਰੱਖ ਦਿੱਤਾ ਗਿਆ, ਉਹਨਾਂ ਨੇ ਵੀ ਅੱਗੇ ਵੰਡੀਆਂ ਪਾਈਆਂ ਨੇ ਵੀ ਸਾਡੇ ਵਿੱਚੋਂ ਵੀ ਇੱਕ ਸ਼ੂਦਰ ਉੱਤਮ ਹੁੰਦਾ ਹੈ, ਇੱਕ ਸ਼ੂਦਰ ਜਿਹੜਾ ਹੈ ਉਹ ਨੀਵਾਂ ਹੁੰਦਾ ਹੈ। ਤੋ ਜਿਨ੍ਹਾਂ ਨੂੰ ਧਾਰਮਿਕ ਗ੍ਰੰਥ ਸਮਝ ਕੇ ਲੋਕਾਂ ਨੇ ਪੂਜਿਆ ਤੇ ਮਹਾਰਾਜ ਦੀ ਬਾਣੀ ਕਹਿਣ ਲੱਗੀ, ਉਹਨਾਂ ਨੇ ਲੋਕਾਂ ਨੂੰ ਬੰਨ ਲਿਆ, ਲੋਕਾਂ ਦਾ ਸ਼ੋਸ਼ਣ ਕੀਤਾ ਉਹਨਾਂ ਨੇ। ਇਹਦੇ ਨਾਲ ਇਹਨਾਂ ਸਿਮਰਤੀਆਂ ਵਿੱਚ ਜਿਹੜੀ ਵਿਚਾਰ ਚੱਲਦੀ ਹੈ ਉਹ ਚੱਲਦੀ ਹੈ ਪਾਪ ਪੁੰਨ ਦੀ, ਸਵਰਗ ਤੇ ਨਰਕ ਦੀ, ਇੱਦਾਂ ਦੀ ਵਿਚਾਰ ਚੱਲਦੀ ਹੈ। ਬੰਦੇ ਦੇ ਜੀਵਨ ਬਾਰੇ ਜਿਹੜੀਆਂ ਉਹਦੀਆਂ ਹੁਣ ਵਰਤਮਾਨ ਦੀਆਂ ਮੁਸ਼ਕਲਾਂ ਨੇ ਉਹਦੇ ਬਾਰੇ ਕੋਈ ਚਰਚਾ ਨਹੀਂ ਹੈ। ਇਹਨਾਂ ਵਿੱਚ ਵਿਚਾਰ ਚੱਲਦੀ ਹੈ ਵੀ ਤੁਸੀਂ ਕਿਹੜੇ ਦੇਵਤੇ ਨੂੰ ਪੂਜਣਾ ਹੈ, ਕਿਹੜੀ ਦੇਵੀ ਨੂੰ ਪੂਜਣਾ ਹੈ। ਤੋ ਮਹਾਰਾਜ ਕਹਿੰਦੇ ਨੇ ਰੱਬੀ ਨਾਮ ਤੋਂ ਬਿਨਾਂ ਇਹ ਗੱਲਾਂ ਕੋਈ ਅਰਥ ਨਹੀਂ ਰੱਖਦੀਆਂ। ਅਸੀਂ ਬਾਣੀ ਦਾ ਇੱਕ ਵਾਕ ਪੜ੍ਹਦੇ ਹਾਂ, ਉੱਥੇ ਸਤਿਗੁਰੂ ਕਹਿੰਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਮਹਾਰਾਜ ਕਹਿੰਦੇ ਵੀ ਇਹ ਭਾਈ ਜਿਹੜੇ ਮਨੁੱਖ ਵੇਦ ਪੁਰਾਣ ਸਿਮਰਤੀਆਂ ਆਦਿਕ ਧਰਮ ਪੁਸਤਕਾਂ ਪੜ੍ਹਦੇ ਨੇ ਪਰ ਰੱਬ ਨੂੰ ਚੇਤੇ ਨਹੀਂ ਰੱਖ ਰਹੇ, ਉਹਨਾਂ ਨੂੰ ਮਹਾਰਾਜ ਨੇ ਹਲੂਣ ਕੇ ਗੁਰੂ ਅਰਜਨ ਸਾਹਿਬ ਨੇ ਗੱਲ ਆਖੀ ਵੀ ਭਾਈ ਰੱਬੀ ਨਾਮ ਤੋਂ ਬਿਨਾਂ, ਗੁਰੂ ਦੇ ਸ਼ਬਦ ਤੇ ਉਪਦੇਸ਼ ਨੂੰ ਜੀਵਨ ਵਿੱਚ ਕਮਾਏ ਤੋਂ ਬਿਨਾਂ ਇਹ ਸਭ ਕੁਝ ਕੂੜ ਹੈ, ਇਹਨਾਂ ਸਾਖੀਆਂ ਕਹਾਣੀਆਂ ਦਾ ਕੋਈ ਅਰਥ ਨਹੀਂ ਹੈ। ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ, ਨਾਮ ਨਿਦਾਨ ਅਪਾਰ ਭਗਤਾਂ ਮਨ ਵਸੈ। ਉਹ ਵਾਹਿਗੁਰੂ ਦਾ ਨਾਮ ਭਗਤਾਂ ਦੇ ਮਨ ਵਿੱਚ ਵੱਸਦਾ ਹੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਜਿਹਨੇ ਗੁਰੂ ਦੀ ਸੰਗਤ ਕਰ ਲਈ ਉਹਦੇ ਐਕਚੁਅਲ ਵਿੱਚ ਜਿਹੜੇ ਅੰਦਰ ਦੇ ਦੁੱਖ ਨੇ ਉਹਨਾਂ ਦਾ ਨਾਸ਼ ਹੁੰਦਾ। ਆਪਾਂ ਬਚਨ ਪੜ੍ਹਦੇ ਗੁਰੂ ਅਰਜਨ ਸਾਹਿਬ ਦਾ, ਸਿਮਰੋਂ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ। ਹੁਣ ਗੁਰਬਾਣੀ ਨੇ ਪ੍ਰੈਕਟੀਕਲੀ ਇਹ ਜਿਹੜੀ ਵਿਚਾਰ ਹੈ ਇਹਨੂੰ ਅਸਟੈਬਲਿਸ਼ ਕੀਤਾ, ਇਹਨੂੰ ਲੋਕਾਂ ਵਿੱਚ ਪ੍ਰੋਪੋਗੇਟ ਕੀਤਾ। ਗੁਰਮਤਿ ਇਸ ਵਿਚਾਰ ਵਿੱਚ ਨਹੀਂ ਫਸੀ ਵੀ ਤੁਸੀਂ ਕਿਹੜਾ ਕਰਮ ਕਰੋਗੇ ਤੁਹਾਨੂੰ ਸਵਰਗ ਮਿਲੇਗਾ, ਜੇ ਸਵਰਗ ਤੋਂ ਨਰਕ ਵਿੱਚ ਜਾਣਾ ਹੈ ਫਿਰ ਕਿਹੜਾ ਕਰਮ ਹੁੰਦਾ ਹੈ, ਜੇ ਨਰਕ ਤੋਂ ਬਚਣਾ ਹੈ ਫਿਰ ਕਿਹੜਾ ਕਰਮ ਹੁੰਦਾ ਹੈ। ਗੁਰਮਤਿ ਗੁਰਬਾਣੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਗਈ। ਸਿਮਰਤੀਆਂ ਨੇ ਕੀ ਕੀਤਾ, ਸਿਮਰਤੀਆਂ ਨੇ ਆਖਿਆ ਆਹ ਕੰਮ ਕਰ ਲਓ ਪਾਪ ਲੱਗੇਗਾ, ਆਹ ਕੰਮ ਕਰੋ ਤੇ ਪੁੰਨ ਲੱਗੇਗਾ। ਪਰ ਗੁਰਮਤ ਦਾ ਜਿਹੜਾ ਗਿਆਨ ਹੈ, ਸਿੱਖੀ ਦਾ ਜਿਹੜਾ ਫਲਸਫਾ ਹੈ, ਉਹਦੇ ਵਿੱਚ ਅਜਿਹਾ ਕੁਝ ਨਹੀਂ ਹੈ। ਹਾਂ, ਸਤਿਗੁਰੂ ਕਹਿੰਦੇ ਨੇ ਪਾਪ ਪੁੰਨ ਹੁੰਦੇ ਨੇ, ਪਰ ਬੰਦੇ ਦੀ ਬੁਰਾਈ ਹੀ ਉਹਦਾ ਪਾਪ ਹੈ ਤੇ ਬੰਦੇ ਦੀ ਚੰਗਿਆਈ ਹੀ ਉਹਦਾ ਕੀ ਹੈ, ਪੁੰਨ ਹੈ। ਅਦਰਵਾਈਜ਼ ਹੋਰ ਕੋਈ ਪਾਪ ਪੁੰਨ ਨਹੀਂ ਹੈ। ਤੇ ਕਈ ਵਾਰ ਮਹਾਰਾਜ ਨੇ ਇਹ ਵੀ ਬਾਣੀ ਵਿੱਚ ਜ਼ਿਕਰ ਕੀਤਾ ਹੈ ਵੀ ਇੱਥੇ ਪਾਪ ਤੇ ਪੁੰਨ ਇੱਕੋ ਜਿਹੇ ਨੇ, ਕੋਈ ਫਰਕ ਨਹੀਂ। ਆਪਾਂ ਆਖਾਂਗੇ ਫਰਕ ਕਿਉਂ ਨਹੀਂ ਹੈ, ਪਾਪ ਵੱਖਰੀ ਚੀਜ਼ ਹੈ, ਪੁੰਨ ਵੱਖਰੀ ਚੀਜ਼ ਹੈ। ਇਹ ਚੇਤਾ ਰੱਖੋ, ਕਈਆਂ ਦਾ ਜਿਹੜਾ ਪੁੰਨ ਹੈ ਉਹ ਵੀ ਪਾਪ ਵਰਗਾ ਹੀ ਹੁੰਦਾ। ਇਸ ਕਰਕੇ ਖੇਡ ਕੋਈ ਵੱਖਰੀ ਨਹੀਂ ਹੈ। ਤੋ ਮਹਾਰਾਜ ਨੇ ਆਖਿਆ ਪਾਪ ਪੁੰਨ ਦੋਏ ਏਕ ਸਮਾਨ, ਇੱਕੋ ਜੀ। ਤੇ ਕਿਸੇ ਨੇ ਪਾਪ ਕੀਤਾ ਉਹ ਵੀ ਪੁੰਨ ਵਰਗਾ ਹੀ ਹੁੰਦਾ, ਤੇ ਕਿਸੇ ਨੇ ਪੁੰਨ ਕੀਤਾ ਉਹ ਵੀ ਪਾਪ ਵਰਗਾ ਹੀ ਹੁੰਦਾ। ਫਿਰ ਜਿਨ੍ਹਾਂ ਨੇ ਇਹ ਚੀਜ਼ਾਂ ਡਿਕਲੇਅਰ ਕੀਤੀਆਂ ਵੀ ਕਿਹੜਾ ਕੰਮ ਕਰੋਗੇ ਤੁਸੀਂ ਪਾਪ ਤੁਹਾਨੂੰ ਲੱਗੇਗਾ, ਕਿਹੜਾ ਕੰਮ ਕਰੋਗੇ ਤੁਹਾਨੂੰ ਪੁੰਨ ਲੱਗੇਗਾ, ਉਹ ਸਵਾਰਥਾਂ ਨਾਲ ਬੱਝੇ ਹੋਏ ਲੋਕ ਸੀ। ਜਿਹੜਾ ਕੰਮ ਉਹਨਾਂ ਦੇ ਹਿੱਤ ਵਿੱਚ ਗਿਆ, ਉਹਨਾਂ ਦੇ ਹੱਕ ਵਿੱਚ ਗਿਆ, ਉਹਨੂੰ ਉਹਨਾਂ ਨੇ ਕਹਿ ਦਿੱਤਾ ਇਹ ਪੁੰਨ ਦਾ ਕੰਮ ਹੈ, ਤੇ ਜਿਹੜਾ ਉਹਨਾਂ ਦੇ ਹਿੱਤ ਤੋਂ ਵੱਖਰਾ ਗਿਆ ਉਹਨੂੰ ਕਹਿ ਦਿੱਤਾ ਇਹ ਪਾਪ ਦਾ ਕੰਮ ਹੈ। ਤੋ ਸਤਿਗੁਰ ਨੇ ਆਖਿਆ ਪਾਪ ਪੁੰਨ ਤਾਂ ਭਈ ਕਹਾਵਤ, ਇਹ ਤੇ ਕਹਾਣੀਆਂ ਬਣੀਆਂ ਨੇ, ਆਹ ਚੀਜ਼ ਪਾਪ ਹੁੰਦੀ ਆ ਚੀਜ਼ ਪੁੰਨ ਹੁੰਦੀ ਹੈ। ਇਹਦੇ ਲਈ ਮੈਂ ਇੱਕ ਉਦਾਹਰਨ ਦੇਵਾਂਗਾ ਤਾਂ ਕਿ ਗੱਲ ਸਪਸ਼ਟ ਹੋਵੇ। ਅਸੀਂ ਘਰ ਦੇ ਵਿੱਚ ਗਾਂ ਰੱਖੀ ਹੋਵੇ, ਮੱਝ ਰੱਖੀ ਹੋਵੇ, ਹੁਣ ਗਾਂ ਨੂੰ ਜਿਹੜਾ ਹੈ ਉਹ ਮਾਰਨਾ ਬ੍ਰਾਹਮਣ ਨੇ ਪਾਪ ਮਿਥਿਆ ਹੈ, ਪਰ ਉਸੇ ਗਾਂ ਨੂੰ ਧਰਮ ਮੰਦਿਰ ਦੇ ਵਿੱਚ ਵੱਢ ਦਿਓ ਤੇ ਉਹ ਕੋਈ ਉਹਦੇ ਲਈ ਪਾਪ ਨਹੀਂ ਹੈ। ਬਾਬੇ ਨੇ ਆਖਿਆ ਇਸ ਉਲਝਣ 'ਚ ਪੈਣਾ ਹੀ ਕਿਉਂ ਹੈ। ਇਸੇ ਤਰੀਕੇ ਨਾਲ ਕਿਤੇ ਤੇ ਐਸਾ ਹੈ ਵੀ ਪੈਰ ਥੱਲੇ ਕਿਰਮਾ ਆ ਕੇ ਮਰ ਜਾਵੇ ਤੇ ਉਹਨੂੰ ਵੀ ਪਾਪ ਗਰਦਾਨ ਦਿੱਤਾ, ਉਹਨੂੰ ਵੀ ਆਖਿਆ ਵੀ ਪਾਪ ਹੋ ਗਿਆ। ਪਰ ਬਾਬੇ ਨੇ ਆਖਿਆ ਇੱਦਾਂ ਤੇ ਦੁਨੀਆ ਸਰਵਾਈਵ ਨਹੀਂ ਕਰ ਸਕਦੀ, ਚੱਲ ਨਹੀਂ ਸਕਦੀ। ਜੇ ਨਾ ਆਪਣੇ ਘਰਾਂ ਵਿੱਚ ਪਾਥੀਆਂ ਲੱਕੜ ਆਮ ਬਲਦੀ ਸੀ ਘਰਾਂ ਦੇ ਵਿੱਚ, ਤੇ ਹੁਣ ਲੱਕੜ ਦੇ ਵਿੱਚ ਵੀ ਕੀੜੇ ਨੇ, ਜਿਸ ਲੱਕੜ ਨੂੰ ਬਾਲ ਕੇ ਉਹਦੇ ਉੱਤੇ ਭੋਜਨ ਪ੍ਰਸ਼ਾਦਾ ਪਕਾਇਆ ਜਾਂਦਾ, ਜਿਸ ਪਾਥੀ ਨੂੰ ਬਾਲ ਕੇ ਚੁੱਲ੍ਹੇ ਦੇ ਵਿੱਚ ਅੱਗ ਬਾਲੀ ਜਾਂਦੀ ਹੈ ਉਹਦੇ ਵਿੱਚ ਵੀ ਕੀੜੇ ਨੇ। ਇਸ ਕਰਕੇ ਜੀਵ ਹੱਤਿਆ ਦਾ ਜਿਹੜਾ ਕਨਸੈਪਟ ਬਣਾਇਆ ਗਿਆ ਉਹ ਬ੍ਰਾਹਮਣ ਦੀ ਆਪਣੀ ਸੁਰਤ ਦੀ ਕਾਢ ਸੀ। ਹੁਣ ਕੋਈ ਜੰਮਿਆ ਕਿਸੇ ਦੇ ਘਰ ਦੇ ਵਿੱਚ ਬੱਚੇ ਦਾ ਜਨਮ ਹੋ ਗਿਆ, ਕਹਿ ਦਿੱਤਾ ਗਿਆ ਵੀ ਜਿਹੜੀ ਮਾਂ ਹੈ ਇਹ ਪਿੱਟੀ ਗਈ ਹੈ, ਅਪਵਿੱਤਰ ਹੋ ਗਈ ਹੈ। ਤੇ ਜੇ ਕਿਸੇ ਦੇ ਘਰ ਵਿੱਚ ਮੁਰਦਾ ਕੋਈ ਮੌਤ ਹੋ ਗਈ, ਆਖਿਆ ਹੁਣ ਵੀ ਇਸ ਘਰ ਦੇ ਵਿੱਚ ਕੀ, ਉਹਨੂੰ ਸ਼ਬਦ ਵਰਤੇ ਸੂਤਕ ਤੇ ਪਾਤਕ, ਹੁਣ ਇਹ ਦੋ ਸ਼ਬਦ ਵਰਤੇ ਜਾਂਦੇ ਨੇ। ਵੇਖੋ ਬਾਣੀ ਨੇ ਕੀ ਆਖਿਆ, ਆਸਾ ਕੀ ਵਾਰ ਵਿੱਚ ਆਪਾਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਆਖਿਆ ਜੇ ਤੁਸੀਂ ਕਹਿੰਦੇ ਹੋ ਵੀ ਸੂਤਕ ਹੈ, ਅਪਵਿੱਤਰਤਾ ਹੈ, ਤੇ ਦੁਨੀਆਂ ਵਿੱਚ ਕਿਹੜੀ ਚੀਜ਼ ਹੈ ਜਿਹੜੀ ਪਵਿੱਤਰ ਹੈ? ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਗੋਹੇ ਅਤੇ ਲੱਕੜੀ ਦੇ ਵਿੱਚ ਵੀ ਕੀੜੇ ਜੰਮ ਰਹੇ ਨੇ, ਉੱਥੇ ਦੋ ਕੰਮ ਲਗਾਤਾਰ ਹੋ ਰਹੇ ਨੇ, ਉੱਥੇ ਸੂਤਕ ਵੀ ਹੋ ਰਿਹਾ ਤੇ ਪਾਤਕ ਵੀ ਹੋ ਰਿਹਾ। ਸੂਤਕ ਕਹਿੰਦੇ ਨੇ ਜਿਹੜੀ ਜਨਮ ਦੇ ਸਮੇਂ ਅਪਵਿੱਤਰਤਾ ਫੈਲਦੀ ਹੈ, ਤੇ ਪਾਤਕ ਕਹਿੰਦੇ ਨੇ ਜਿਹੜੀ ਮੌਤ ਦੇ ਸਮੇਂ ਅਪਵਿੱਤਰਤਾ ਫੈਲਦੀ ਹੈ। ਦੋ ਚੀਜ਼ਾਂ ਨੂੰ ਵੱਖਰੇ ਵੱਖਰੇ ਨਾਂ ਦਿੱਤੇ ਗਏ। ਹੁਣ ਗੋਹੇ ਅਤੇ ਲੱਕੜੀ ਦੇ ਵਿੱਚ ਕੀੜਾ ਜੰਮਿਆ, ਅਪਵਿੱਤਰ ਹੋ ਗਈ, ਤੇ ਫਿਰ ਜਦੋਂ ਉਹਨੂੰ ਅੱਗ ਦੇ ਵਿੱਚ ਬਾਲ ਦਿੱਤਾ ਗਿਆ ਤੇ ਫਿਰ ਅਪਵਿੱਤਰਤਾ ਹੋ ਗਈ। ਤੋ ਮਹਾਰਾਜ ਨੇ ਸਮਝਾਉਣ ਲਈ ਬੜੀ ਪਿਆਰੀ ਇੱਕ ਉਦਾਹਰਨ ਵਰਤੀ, ਉਹਨਾਂ ਆਖਿਆ ਜੇ ਤੁਸੀਂ ਮੰਨਦੇ ਹੋ ਵੀ ਇਹ ਚੀਜ਼ ਪਿੱਟੀ ਗਈ, ਅਪਵਿੱਤਰ ਹੋ ਗਈ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਗੋਹੇ ਵਿੱਚ ਵੀ ਕੀੜਾ ਹੈ, ਲੱਕੜ ਵਿੱਚ ਵੀ ਕੀੜਾ ਹੈ, ਉਹ ਜੰਮਦ ਵੀ ਰਿਹਾ ਤੇ ਉਹ ਮਰ ਵੀ ਰਿਹਾ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਜਿਹੜਾ ਆਪਾਂ ਅੰਨ ਖਾਂਦੇ ਹਾਂ, ਜਿਹੜਾ ਪ੍ਰਸ਼ਾਦਾ ਛਕਦੇ ਹਾਂ, ਇਹਦੇ ਵਿੱਚ ਵੀ ਤੇ ਜਾਨ ਹੈ। ਜੇ ਤੇ ਜਾਨ ਦਾ ਕਨਸੈਪਟ ਹੈ ਤੇ ਜਿੰਨਾ ਅੰਨ ਖਾਧਾ ਜਾਂਦਾ ਹੈ ਇਹਦੇ ਵਿੱਚ ਵੀ ਜਾਨ ਹੈ। ਹੁਣ ਕਿਸਾਨ ਨੇ ਕਣਕ ਬੀਜੀ, ਤੇ ਉਹਦੇ ਉੱਤੇ ਕੀੜੇ ਪੈ ਗਏ, ਉਹਨੇ ਸਪਰੇ ਲਿਆਣ ਕੇ ਤੇ ਸਾਰੇ ਕੀੜਿਆਂ ਨੂੰ ਖਤਮ ਕਰ ਦਿੱਤਾ, ਮਾਰ ਦਿੱਤਾ। ਘਰ ਵਿੱਚ ਉਹਨੇ ਪਸ਼ੂ ਰੱਖਿਆ, ਪਸ਼ੂ ਨੂੰ ਕੀੜੇ ਪੈ ਗਏ, ਉਹਨੇ ਸਪਰੇ ਲਿਆਂਦੀ, ਦਵਾਈ ਲਿਆਂਦੀ, ਕੀੜੇ ਨੂੰ ਮਾਰ ਦਿੱਤਾ। ਤੇ ਫਿਰ ਜੇ ਇਸ ਤਰੀਕੇ ਨਾਲ ਸੰਸਾਰ ਨੂੰ ਆਪਾਂ ਵੇਖਾਂਗੇ ਤੇ ਦੁਨੀਆਂ ਸਰਵਾਈਵ ਨਹੀਂ ਕਰ ਪਾਵੇਗੀ, ਚੱਲ ਨਹੀਂ ਪਾਵੇਗੀ। ਹੁਣ ਜਾਂ ਤੇ ਉਹ ਕੀੜੇ ਨਾ ਮਾਰੇ ਇਹ ਸਮਝ ਕੇ ਵੀ ਜੀਵ ਹੱਤਿਆ ਹੋ ਜਾਵੇਗੀ, ਫਿਰ ਗਾਂ ਮਰ ਜਾਵੇਗੀ। ਜੇ ਕਿਸਾਨ ਕੋਈ ਰੇਹ ਸਪਰੇ ਨਹੀਂ ਕਰੇਗਾ ਤੇ ਦੁਨੀਆਂ ਭੁੱਖੀ ਮਰੇਗੀ, ਉਹਦੀ ਫਸਲ ਨੂੰ ਕੀੜੇ ਖਾ ਜਾਣਗੇ। ਸਭ ਕੁਝ ਹੈ ਨਾ, ਆਹ ਧਰਮ ਸਥਾਨਾਂ ਤੇ ਚੂਹੇ ਭੱਜੇ ਫਿਰਦੇ ਨੇ। ਹੁਣ ਕੀ ਇਲਾਜ ਹੋ ਸਕਦਾ, ਕਿ ਇਹਨੂੰ ਫੜ ਕੇ ਛੱਡਿਆ ਜਾਵੇ ਕਿ ਜਾਂ ਕਿਤਿਓਂ ਲਿਆਣ ਕੇ ਇੱਥੇ ਹੀ ਇਹਨਾਂ ਨੂੰ ਮਾਰ ਦਿੱਤਾ ਜਾਵੇ? ਪਾਪ ਤੇ ਉਹ ਵੀ ਹੋਵੇਗਾ ਫਿਰ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਕੋਈ ਕ੍ਰਾਈਟੀਰੀਆ ਨਹੀਂ ਹੈ ਵੀ ਕਿਹੜੀ ਚੀਜ਼ ਪਾਪ ਹੈ ਤੇ ਕਿਹੜੀ ਚੀਜ਼ ਪੁੰਨ ਹੈ। ਹਾਂ, ਇਹ ਕ੍ਰਾਈਟੀਰੀਆ ਜ਼ਰੂਰ ਹੈਗਾ ਹੈ ਵੀ ਜਦੋਂ ਤੁਸੀਂ ਕਿਸੇ ਮਨੁੱਖ ਦਾ ਹੱਕ ਮਾਰ ਕੇ ਖਾਂਦੇ ਹੋ ਤੇ ਇਹ ਜ਼ਰੂਰ ਪਾਪ ਹੈ, ਇਹਨੂੰ ਸਤਿਗੁਰੂ ਨੇ ਬਾਣੀ ਜ਼ਿਕਰ ਕੀਤਾ। ਪਰ ਉੱਦਾਂ ਬਾਬੇ ਨੇ ਆਖਿਆ, ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਫਿਰ ਬਾਬੇ ਨੂੰ ਕਿਸੇ ਨੇ ਆਖਿਆ, ਮਹਾਰਾਜ ਅਸੀਂ ਅੰਨ ਛੱਡ ਦਿਆਂਗੇ। ਬਾਬੇ ਨੇ ਆਖਿਆ ਠੀਕ ਹੈ। ਕਈ ਵਾਰ ਬੰਦਾ ਇਹ ਵੀ ਹੱਠੀ ਹੁੰਦਾ ਨਾ, ਠੀਕ ਹੈ ਜੀ ਫਿਰ ਅਸੀਂ ਤੇ ਅੰਨ ਹੀ ਨਹੀਂ ਖਾਂਦੇ, ਜੇ ਜੀਵ ਮਰਦੇ ਨੇ ਫਿਰ ਅੰਨ ਹੀ ਨਹੀਂ ਖਾਵਾਂਗੇ। ਬਾਬੇ ਨੇ ਆਖਿਆ ਚੱਲ ਆ ਫਿਰ ਛੱਡ, ਜੇ ਛੱਡ ਸਕਦਾ ਤੇ। ਆਖਿਆ ਪਹਿਲਾਂ ਪਾਣੀ ਜੀਉ ਹੈ, ਸਭ ਤੋਂ ਪਹਿਲਾਂ ਦੁਨੀਆਂ ਉੱਤੇ ਪਾਣੀ ਜੀਉ ਹੈ, ਜੀਉ ਜੀਵਨ ਦੇਣ ਵਾਲਾ। ਪਾਣੀ ਵੀ ਜਿਉਂਦਾ ਹੈ ਕਿਉਂਕਿ ਪ੍ਰੋਡਕਸ਼ਨ ਹਮੇਸ਼ਾ ਉੱਥੋਂ ਹੋਵੇਗੀ ਜਿੱਥੇ ਕੋਈ ਚੀਜ਼ ਜੀਵਤ ਹੋਵੇਗੀ। ਪਾਣੀ ਦੇ ਵਿੱਚੋਂ ਪ੍ਰੋਡਕਸ਼ਨ ਹੋ ਰਹੀ ਹੈ, ਸਾਰਾ ਸੰਸਾਰ ਹਰਿਆ ਭਰਿਆ ਪਾਣੀ ਦੇ ਸਿਰ 'ਤੇ ਹੀ ਹੈ ਨਾ। ਪਾਣੀ ਸੁੱਕ ਜਾਵੇ ਜੀਵਨ ਨਾਲ ਹੀ ਖਤਮ ਹੋ ਜਾਵੇਗਾ। ਹੁਣ ਕੋਈ ਬੰਦਾ ਰੋਟੀ ਪ੍ਰਸ਼ਾਦਾ ਖਾਣਾ ਛੱਡ ਸਕਦਾ ਏ, ਪਰ ਪਾਣੀ ਪੀਣਾ ਤਾਂ ਨਹੀਂ ਨਾ ਛੱਡ ਸਕਦਾ। ਤੋ ਮਹਾਰਾਜ ਕਹਿੰਦੇ ਪਾਣੀ ਵੀ ਜਿਉਂਦਾ ਹੈ, ਪਹਿਲਾਂ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਏ, ਜਿੱਥੋਂ ਸਾਰਾ ਸੰਸਾਰ ਹਰਿਆ ਪਾਣੀ ਵਿੱਚ ਵੀ ਜੀਵਨ ਹੈ। ਕੋਈ ਐਸੀ ਚੀਜ਼ ਨਹੀਂ ਹੈ। ਈਵਨ ਤੁਸੀਂ ਵੇਖੋ, ਜਦੋਂ ਬਾਡੀ ਨੂੰ ਦਫਨਾਇਆ ਜਾਂਦਾ ਤੇ ਉਸ ਸਰੀਰ ਵਿੱਚੋਂ ਵੀ ਕੀੜੇ ਪੈਦਾ ਹੋ ਜਾਂਦੇ ਨੇ, ਉੱਥੋਂ ਵੀ ਇੱਕ ਜੀਵਨ ਪ੍ਰਗਟ ਹੋ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਵੇਦ ਨੇ, ਇਹ ਜਿਹੜੀਆਂ ਸਿਮਰਤੀਆਂ ਨੇ, ਇਹ ਜਿਹੜੇ ਸ਼ਾਸਤਰ ਨੇ, ਇਹਨੇ ਲੋਕਾਂ ਨੂੰ ਉਲਝਾ ਦਿੱਤਾ ਪਾਪ ਤੇ ਪੁੰਨ ਦੀ ਕਹਾਣੀ ਪਾ ਕੇ। ਹੁਣ ਡਾਕਟਰ ਜਿਹੜਾ ਹੈ ਉਹ ਆਪਣੇ ਹੱਥੀਂ ਕਈ ਵਾਰ ਅਬੋਰਸ਼ਨ ਕਰਦਾ, ਬੱਚੇ ਨੂੰ ਕੱਟ ਕੇ ਕੱਢਿਆ ਜਾਂਦਾ, ਵਾਪਰਦਾ ਹੈ ਨਾ ਕਈ ਵਾਰ। ਮਤਲਬ ਕੋਈ ਸਿਚੁਏਸ਼ਨ ਇੱਦਾਂ ਦੀ ਕ੍ਰਿਟੀਕਲ ਬਣ ਗਈ ਜਿੱਥੇ ਬੰਦੇ ਦੋ ਜ਼ਿੰਦਗੀਆਂ ਨੇ ਉਹਦੇ ਸਾਹਮਣੇ, ਦੋ ਲਾਈਫ ਨੇ, ਇੱਕ ਮਾਂ ਹੈ ਤੇ ਇੱਕ ਉਹਦੀ ਕੁੱਖ ਦਾ ਬੱਚਾ ਹੈ। ਹੁਣ ਜੇ ਬੱਚੇ ਨੂੰ ਅੰਦਰ ਕੋਈ ਪ੍ਰੋਬਲਮ ਹੋ ਗਈ ਤੇ ਡਾਕਟਰ ਕਹਿਣਗੇ ਵੀ ਤੁਹਾਡੀ ਮਰਜ਼ੀ ਹੈ, ਕਿਹਨੂੰ ਬਚਾਇਆ ਜਾ ਸਕਦਾ, ਅਸੀਂ ਇੱਕ ਨੂੰ ਬਚਾਵਾਂਗੇ। ਸਿਚੁਏਸ਼ਨ ਇੱਦਾਂ ਦੀ ਬਣ ਜਾਵੇ ਜੇ, ਉੱਥੇ ਕੀ ਹੋਵੇਗਾ ਕਿ ਡਾਕਟਰ ਪਾਪੀ ਹੈ, ਡਾਕਟਰ ਪਾਪੀ ਨੇ। ਹਾਂ, ਉੱਦਾਂ ਕਿਸੇ ਬੱਚੇ ਦਾ ਉਹਨੇ ਕੋਈ ਗਲਾ ਘੁੱਟ ਕੇ ਮਾਰ ਦਿੱਤਾ, ਬੁੱਧੀ ਵਿੱਚ ਪਾਪ ਭਰ ਕੇ, ਤੇ ਫਿਰ ਜ਼ਰੂਰ ਪਾਪੀ ਹੈ। ਅਦਰਵਾਈਜ਼ ਜੀਵਨ ਤੇ ਮਰਨਾ ਸੰਸਾਰ ਦੀ ਇੱਕ ਕਾਰ ਨਿਰੰਤਰ ਚੱਲ ਰਹੀ ਹੈ। ਚੀਜ਼ਾਂ ਪੈਦਾ ਹੋ ਰਹੀਆਂ ਨੇ, ਮਰ ਰਹੀਆਂ ਨੇ। ਸਤਿਗੁਰ ਨੇ ਵੀ ਆਖਿਆ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਇੱਥੇ ਇੱਕ ਜੀਵ ਦੂਜੇ ਜੀ ਨੂੰ ਖਾ ਰਿਹਾ ਹੈ। ਇਹ ਕੁਦਰਤ ਦਾ ਇੱਕ ਸਾਈਕਲ ਹੈ, ਇੱਕ ਸਰਕਲ ਹੈ। ਹਰ ਰੋਜ਼ ਸ਼ੇਰ ਜੰਗਲ ਵਿੱਚ ਨਿਕਲਦਾ ਹੈ ਹਿਰਨ ਨੂੰ ਮਾਰਨ ਲਈ, ਤੇ ਹਰ ਰੋਜ਼ ਹਿਰਨ ਜੰਗਲ ਵਿੱਚ ਆਉਂਦਾ ਹੈ ਸ਼ੇਰ ਤੋਂ ਆਪਣੀ ਜਾਨ ਬਚਾਉਣ ਲਈ। ਵੱਡੀ ਮੱਛੀ ਛੋਟਿਆਂ ਨੂੰ ਖਾ ਰਹੀ ਹੈ, ਛੋਟੀ ਮੱਛੀ ਛੋਟਿਆਂ ਨੂੰ। ਇਹ ਦੁਨੀਆਂ ਦਾ ਸਾਈਕਲ ਹੈ। ਇਸ ਕਰਕੇ ਸਤਿਗੁਰ ਨੇ ਆਖਿਆ ਇਹ ਕੋਈ ਪਾਪ ਪੁੰਨ ਦੀ ਖੇਡ ਨਹੀਂ, ਇਹ ਕੋਈ ਪਾਪ ਨਹੀਂ, ਕੋਈ ਪੁੰਨ ਨਹੀਂ, ਇਹਦੇ ਵਿੱਚ ਕੱਖ ਵੀ ਐਸਾ ਨਹੀਂ। ਸੋ ਜੀਵਨ ਕਿਹਦੇ ਵਿੱਚ ਨਹੀਂ ਹੈ? ਪੱਤਿਆਂ ਵਿੱਚ ਜੀਵਨ ਹੈ, ਜਿਹੜਾ ਅਸੀਂ ਸਾਗ ਖਾਂਦੇ ਹਾਂ, ਬੜੇ ਚਾਅ ਨਾਲ ਆਪਾਂ ਸੈਲਡ ਖਾਂਦੇ ਹਾਂ, ਉਹਦੇ ਵਿੱਚ ਵੀ ਜੀਵਨ ਹੈ। ਜ਼ਿੰਦਗੀ ਤੇ ਉਹਦੇ ਵਿੱਚ ਵੀ ਹੈ। ਸਿਰਫ ਫਰਕ ਇਹ ਹੋ ਸਕਦਾ ਵੀ ਕਿਸੇ ਦਾ ਸਾਹ ਸਾਨੂੰ ਸਾਹਮਣੇ ਨਜ਼ਰ ਆਉਂਦਾ ਹੈ ਚੱਲਦਾ ਹੋਇਆ, ਤੇ ਕਿਸੇ ਦਾ ਸਾਹ ਸਾਨੂੰ ਉੱਦਾਂ ਨਜ਼ਰ ਨਹੀਂ ਆਉਂਦਾ। ਕਿਸੇ ਦੀਆਂ ਸਾਨੂੰ ਅੱਖਾਂ ਨਜ਼ਰ ਆਉਂਦੀਆਂ ਨੇ, ਕਿਸੇ ਦੀਆਂ ਅੱਖਾਂ ਨਹੀਂ ਨਜ਼ਰ ਆਉਂਦੀਆਂ। ਬੰਦਾ ਕਿੰਨੇ ਕਿਰਮ ਮਾਰਦਾ ਹੈ ਸਾਰੇ ਦਿਨ ਦੇ ਵਿੱਚ ਸਰੀਰ ਦਾ ਇਸ਼ਨਾਨ ਪਾਣੀ ਕਰਦਿਆਂ। ਸੋ ਪੰਡਿਤ ਜੀ ਨੂੰ ਮਹਾਰਾਜ ਨੇ ਸਵਾਲ ਕੀਤੇ ਵੀ ਕਿਹੜੀ ਚੀਜ਼ ਪਾਪ ਹੈ ਤੇ ਕਿਹੜੀ ਪੁੰਨ ਹੈ। ਤੋ ਮਹਾਰਾਜ ਨੇ ਜ਼ਿਕਰ ਕੀਤਾ ਕਿ ਜਿਹੜੇ ਸਿਮਰਤੀਆਂ, ਵੇਦ, ਪੁਰਾਣ, ਸ਼ਾਸਤਰ, ਇਹ ਜਿੰਨੇ ਇਹਨੇ ਲੋਕਾਂ ਨੂੰ ਉਲਝਾ ਦਿੱਤਾ, ਖਾਸ ਕਰਕੇ ਜਿਹੜੀਆਂ ਸਿਮਰਤੀਆਂ ਸੀ ਨਾ ਜੀ, ਇਹਨੇ ਸੰਸਾਰ ਨੂੰ ਬਹੁਤ ਉਲਝਾਇਆ। ਇਹਨੇ ਕਹਾਣੀਆਂ ਕਿਹੜੀਆਂ ਪਾਈਆਂ, ਨਰਕ ਦੀਆਂ, ਸੁਰਗ ਦੀਆਂ। ਬਾਬੇ ਨੇ ਬਾਣੀ ਵਿੱਚ ਆਖਿਆ ਸ਼ਾਸਤਰ, ਵੇਦ, ਪਾਪ, ਪੁੰਨ, ਵਿਚਾਰ। ਇਹਨਾਂ ਨੇ ਆਖਿਆ ਆਹ ਚੀਜ਼ ਕਰ ਲਓ ਪਾਪ ਲੱਗੇਗਾ, ਆਹ ਚੀਜ਼ ਕਰੋ ਤੁਸੀਂ ਪੁੰਨ ਲੱਗੇਗਾ। ਬੰਦੇ ਦੀ ਇੰਟਰਨਲੀ ਨੀਡ ਕੀ ਸੀ, ਉਹਦੀ ਜ਼ਰੂਰਤ ਕੀ ਸੀ, ਕਿੱਦਾਂ ਬੰਦਾ ਦੁਖੀ ਹੈ, ਕਿਹੜੀਆਂ ਉਹਦੀਆਂ ਮੁਸ਼ਕਲਾਂ ਨੇ, ਇਹਨਾਂ ਨੇ ਉਹਨੂੰ ਜਾਣਿਆ ਨਹੀਂ, ਉਹਨੂੰ ਫੇਸ ਨਹੀਂ ਕੀਤਾ। ਹਿਊਮਨ ਨੇਚਰ ਦੀਆਂ, ਬੰਦੇ ਦਾ ਜਿਹੜਾ ਬਿਹੇਵੀਅਰ ਹੈ, ਇਹਦੇ ਕੀ ਕ੍ਰਾਈਸਿਸ ਨੇ, ਇਹਦੀ ਵਜ੍ਹਾ ਕੀ ਹੈ, ਇਹਦੇ ਦੁਖੀ ਹੋਣ ਦੀ ਵਜ੍ਹਾ ਕੀ ਹੈ, ਇਹਨੂੰ ਨਹੀਂ ਜਾਣਿਆ। ਸ਼ਾਸਤਰ, ਵੇਦ, ਪਾਪ, ਪੁੰਨ, ਵਿਚਾਰ, ਮਹਾਰਾਜ ਨੇ ਕਿਹਾ ਨਰਕ, ਸੁਰਗ, ਫਿਰ ਫਿਰ ਅਵਤਾਰ। ਇਹਨਾਂ ਨੇ ਕਹਾਣੀਆਂ ਪਾ ਦਿੱਤੀਆਂ ਵੀ ਇੱਕ ਨਰਕ ਹੁੰਦਾ ਹੈ, ਇੱਕ ਸਵਰਗ ਹੁੰਦਾ ਹੈ, ਜਿਹੜੇ ਆਹ ਕੰਮ ਕਰਦੇ ਨੇ ਉਹ ਸਵਰਗਾਂ ਨੂੰ ਚਲੇ ਜਾਂਦੇ ਨੇ, ਜਿਹੜੇ ਆਹ ਕੰਮ ਕਰਦੇ ਨੇ ਉਹ ਨਰਕਾਂ ਨੂੰ ਚਲੇ ਜਾਂਦੇ ਨੇ। ਇਹਨਾਂ ਨੇ ਕੋਈ ਇੱਦਾਂ ਦੀ ਵਿਚਾਰ ਨਹੀਂ ਦਿੱਤੀ ਵੀ ਬੰਦਾ ਜਿਉਂਦਿਆਂ ਜੀ ਨਰਕ ਭੋਗ ਰਿਹਾ ਹੈ ਤੇ ਜਿਉਂਦਿਆਂ ਜੀ ਬੰਦਾ ਸਵਰਗ ਨੂੰ ਪ੍ਰਾਪਤ ਕਿਵੇਂ ਕਰ ਸਕਦਾ। ਤੋ ਆਪਣੇ ਸ਼ਰਧਾਲੂਆਂ ਨੂੰ ਬੰਨ ਲਿਆ, ਸਾਰੀ ਜ਼ਿੰਦਗੀ ਬੰਦਾ ਸਹਿਮਿਆ ਤੇ ਡਰਿਆ ਤੁਰਿਆ ਫਿਰਦਾ ਹੈ, ਹਾਏ ਮੈਨੂੰ ਕਿਤੇ ਨਰਕ ਨਾ ਮਿਲ ਜਾਵੇ, ਹਾਏ ਮੈਨੂੰ ਸਵਰਗ ਮਿਲ ਜਾਵੇ। ਤੇ ਇਸ ਚੀਜ਼ ਨੂੰ ਲੈ ਕੇ ਐਸਾ ਬੰਨ ਲਿਆ ਗਿਆ ਵੀ ਇਹਨਾਂ ਸ਼ਾਸਤਰਾਂ ਦੇ ਪੁਜਾਰੀਆਂ ਨੇ ਲੋਕਾਂ ਦੀ ਲੁੱਟ ਕਰ ਲਈ। ਨਰਕ, ਸੁਰਗ, ਫਿਰ ਫਿਰ ਅਵਤਾਰ, ਬਾਬੇ ਨੇ ਕਿੰਨੇ ਬਚਨ ਐਸੇ ਬਾਣੀ ਦੇ ਵਿੱਚ ਰੱਖੇ, ਆਖਿਆ ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲੱਤਰ ਸੋ ਧੰਦ। ਗੁਰਦੇਵ ਮਹਾਰਾਜ ਕਹਿੰਦੇ ਕਰਮ ਕਾਂਡ ਨੇ ਕਰਮ ਦੇ ਧਰਮ ਦੇ ਸਾਰੇ ਬੰਧਨ ਹੀ ਬਣਾ ਦਿੱਤੇ ਉਹਨੇ। ਤੇ ਸਾਡੇ ਵਿੱਚ ਵੀ ਕਈ ਵਾਰ ਐਸਾ ਵਾਪਰਦਾ ਹੈ, ਜਿਹੜੀ ਇੱਕ ਵੇਖੋ ਤੁਸੀਂ ਬਾਣੀ ਪੜ੍ਹੋ, ਜਿੰਨੀ ਮਰਜ਼ੀ ਸਿੱਖ ਬਾਣੀ ਪੜ੍ਹੇ, ਜਿੰਨੀ ਮਰਜ਼ੀ ਸਿੱਖ ਬਾਣੀ ਸੁਣੇ, ਜਿੰਨੀ ਮਰਜ਼ੀ ਬਾਣੀ ਵਿਚਾਰੇ, ਕੋਈ ਪਾਬੰਦੀ ਨਹੀਂ ਹੈ। ਜਿਹੜਾ ਮਰਜ਼ੀ ਬਾਣੀ ਦਾ ਸ਼ਬਦ ਪੜ੍ਹੋ, ਕੋਈ ਪਾਬੰਦੀ ਨਹੀਂ ਹੈ। ਗੁਰਬਾਣੀ ਉਹ ਗੁੜ ਦੀ ਡਲੀ ਹੈ, ਜਿਹਨੂੰ ਜਿੱਥੋਂ ਵੱਢੋਗੇ ਇਹਨੇ ਸਵਾਦ ਉਦਾਂ ਦਾ ਹੀ ਦੇਣਾ। ਗੁੜ ਦੀ ਡਲੀ ਦਾ ਕਦੀ ਵੇਖਿਆ ਵੀ ਇੱਧਰਲੇ ਬੰਨਿਓ ਵੱਢੋ ਤੇ ਇੱਥੋਂ ਸਵਾਦ ਹੋਰ ਆਵੇਗਾ, ਫਲਾਨੇ ਪੰਨਿਓ ਵੱਢੋ ਤੇ ਸਵਾਦ ਹੋਰ। ਤੁਸੀਂ ਜਿਹੜਾ ਮਰਜ਼ੀ ਸ਼ਬਦ ਪੜ੍ਹ ਲਓ, ਉਹਨੇ ਤੁਹਾਡੇ ਆਤਮਕ ਵਿਕਾਸ ਵਿੱਚ ਯੋਗਦਾਨ ਪਾਉਣਾ ਹੀ ਪਾਉਣਾ। ਪਰ ਉਲਝਾਇਆ ਕਿੱਥੇ ਜਾਂਦਾ ਹੈ, ਜਦੋਂ ਸਾਨੂੰ ਇਹ ਕਹਿ ਦਿੱਤਾ ਜਾਂਦਾ ਨਾ ਵੀ ਆਹ ਸ਼ਬਦ ਇੰਨੀ ਯਾਰਾਂ ਪੜ੍ਹ ਲਓ ਤੇ ਇੱਦਾਂ ਹੋ ਜਾਵੇਗਾ, ਚੇਤਾ ਰੱਖੋ ਇਹ ਸ਼ਾਸਤਰਾਂ ਦੀ ਵਿਚਾਰ ਹੈ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨਹੀਂ, ਗੁਰੂ ਸਾਹਿਬ ਦੀ ਵਿਚਾਰ ਨਹੀਂ। ਜਦੋਂ ਇੱਦਾਂ ਦੇ ਗੁੜ ਕੇ ਛਾਪ ਕੇ ਸਾਡੀ ਝੋਲੀ ਵਿੱਚ ਪਾ ਦਿੱਤੇ ਗਏ ਵੀ ਜੇ ਤੁਹਾਡੇ ਤੇ ਮੁਕੱਦਮਾ ਚੱਲਦਾ ਹੈ, ਤੁਸੀਂ ਇੰਨੀ ਵਾਰ ਆਹ ਸ਼ਬਦ ਦਾ ਪਾਠ ਕਰ ਲਓ ਤੇ ਤੁਸੀਂ ਮੁਕੱਦਮੇ ਚੋਂ ਬਰੀ ਹੋ ਜਾਓਗੇ, ਉੱਥੇ ਗੱਲ ਗਲਤ ਹੋ ਗਈ, ਉਹ ਗੱਲ ਦਰੁਸਤ ਨਹੀਂ ਹੈ। ਹੁਣ ਬੰਦੇ ਨੇ ਕ੍ਰਾਈਮ ਕੀਤਾ ਹੋਵੇ ਤੇ ਸ਼ਬਦ ਪੜ੍ਹੇ ਤੇ ਕਾਨੂੰਨ ਜਿਹੜਾ ਲਾਅ ਹੁੰਦਾ ਹੈ ਉਹਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਹੈ, ਉਹਨੇ ਇਹ ਨਹੀਂ ਵੇਖਣਾ ਬੰਦਾ ਕਿੰਨੀ ਬਾਣੀ ਪੜ੍ਹਦਾ, ਉਹਨੇ ਨਹੀਂ ਵੇਖਣਾ। ਤੇ ਇੱਥੇ ਕਈ ਬਾਬਿਆਂ ਦੇ ਗੁੜ ਕੇ ਛਪੇ ਨੇ, ਕਹਿੰਦੇ ਤੁਹਾਡੇ ਤੇ ਮੁਕੱਦਮਾ ਚੱਲਦਾ, ਤੁਸੀਂ ਆਹ ਸ਼ਬਦ ਇੰਨੀ ਯਾਰਾ ਪੜ੍ਹ ਲਵੋ। ਸੋ ਇਹ ਜਿਹੜੀ ਸਾਰੀ ਆਈਡੋਲੋਜੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੈ, ਇਹ ਸ਼ਾਸਤਰਾਂ ਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਸਾਰੀ ਇੱਕ ਸਾਰ ਹੈ, ਇੱਥੇ ਕੋਈ ਇੱਦਾਂ ਦੀ ਮਤਲਬ ਹੁਣ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਇੱਦਾਂ ਬਣਾ ਲਈਆਂ, ਆਹ ਸ਼ਬਦ ਪੜ੍ਹ ਲਓ ਤੁਹਾਨੂੰ PR ਮਿਲ ਜਾਵੇਗੀ, ਕੋਈ ਸੈਂਸ ਨਹੀਂ ਬਣਦੀ ਇਸ ਗੱਲ ਦੀ। PR ਜਿਹੜੀ ਹੈ ਉਹ ਲਾਅ ਨੇ, ਕਾਨੂੰਨ ਨੇ ਆਪਣੇ ਅਕੋਰਡਿੰਗ ਹੀ ਕੰਮ ਕਰਨਾ। ਜੇ ਇੱਦਾਂ PR ਮਿਲੇਗੀ ਤਾਂ ਫਿਰ ਜਿੰਨੇ ਗ੍ਰੰਥੀ ਪਾਠੀ ਭਾਈ ਨੇ ਉਹਨਾਂ ਸਾਰਿਆਂ ਨੂੰ ਮਿਲ ਜਾਂਦੀ, ਕਿਉਂਕਿ ਜਿੰਨੀ ਬਾਣੀ ਉਹ ਪੜ੍ਹਦੇ ਨੇ ਉਨੀ ਆਮ ਸੰਗਤ ਨਹੀਂ ਪੜ੍ਹਦੀ। ਫਿਰ ਤੇ ਇੰਡੀਆ ਤੋਂ ਉਹਨਾਂ ਨੂੰ ਸਿਟੀਜਨ ਇੱਥੇ ਆਉਣਾ ਚਾਹੀਦਾ ਸੀ, PR ਉੱਥੋਂ ਹੋ ਕੇ ਆਉਣਾ ਚਾਹੀਦਾ ਸੀ। ਹੁਣ ਇਹ ਸ਼ਾਸਤਰਾਂ ਤੇ ਵੇਦਾਂ ਵਾਲੀ ਵਿਚਾਰ ਹੈ, ਇਹ ਗੁਰਮਤ ਦੀ ਵਿਚਾਰ ਨਹੀਂ ਹੈਗੀ। ਗੁਰਮਤ ਦੀ ਵਿਚਾਰ ਇਹ ਹੈ ਵੀ ਜਿੱਥੇ ਵੀ ਤੁਸੀਂ ਹੋ, ਜਿੱਦਾਂ ਦੀ ਖਤਰਨਾਕ ਤੋਂ ਖਤਰਨਾਕ ਸਿਚੁਏਸ਼ਨ ਵੀ ਬਣ ਜਾਵੇ ਤਾਂ ਵੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਹੈ। ਤੁਸੀਂ PR ਹੋ, ਨਹੀਂ ਹੋ, ਸਿਟੀਜਨ ਹੋ ਗਏ, ਨਹੀਂ ਹੋ ਗਏ, ਕੋਈ ਗੱਲ ਨਹੀਂ। ਖਾਲਸਾ ਤੇ ਵੈਸੇ ਹੀ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਆਪਾਂ ਇੱਕ ਪਾਸੇ ਗੱਲ ਕਹਿੰਦੇ ਹਾਂ ਵੀ ਖਾਲਸਾ ਤੇ ਸਾਰੇ ਸੰਸਾਰ ਦਾ ਰਾਜਾ ਹੈ, ਫਿਰ ਖਾਲਸੇ ਨੂੰ ਕਿਸੇ ਖਾਸ ਖਿੱਤੇ ਦੀ PR ਦੀ ਇੱਦੀ ਕਾਹਦੀ ਦੌੜ ਹੈ ਉਹ ਇਹ ਕਹਿ ਰਿਹਾ ਵੀ ਆਹ ਸ਼ਬਦ ਪੜ੍ਹ ਲਓ, ਇੱਥੇ ਕੋਈ ਚਪਹਿਰਾ ਦੁਪਹਿਰਾ ਕੱਟ ਲਓ ਤੇ ਤੁਹਾਡਾ ਤੁਹਾਨੂੰ ਆਹ ਮਿਲ ਜਾਵੇਗਾ। ਨਹੀਂ, ਖਾਲਸਾ ਤੇ ਇਹ ਕਹਿੰਦਾ ਹੈ ਵੀ ਅਸੀਂ ਤੇ ਭਾਈ ਮੁੱਠ ਛੋਲਿਆਂ ਦੀ ਖਾ ਕੇ ਵੀ ਉਹਨੂੰ ਬਦਾਮ ਸਮਝਦੇ ਹਾਂ, ਫਿਰ ਖਾਲਸੇ ਨੂੰ ਇੰਨੀ ਕਾਹਦੀ ਤਲਬ ਹੈ? ਹੁਣ ਕਸੂਰ ਖਾਲਸੇ ਦਾ ਨਹੀਂ, ਅਸਲ ਵਿੱਚ ਖਾਲਸਿਆਂ ਨੂੰ ਉਲਝਾਉਣ ਵਾਲੇ ਜਿਹੜੇ ਕੋਈ ਫਰੋਡੀਏ ਬੈਠੇ ਨੇ ਸਟੇਜਾਂ ਦੇ ਉੱਤੇ, ਕਸੂਰ ਉਹਨਾਂ ਦਾ ਹੈ। ਸੋ ਇਹ ਜਿੰਨੀ ਵਿਚਾਰ ਸੀ ਸਿਮਰਤੀਆਂ ਅਤੇ ਸ਼ਾਸਤਰਾਂ ਦੀ ਸੀ। ਤੋ ਮਹਾਰਾਜ ਨੇ ਇੱਥੇ ਆਖਿਆ ਇਹਨਾਂ ਗ੍ਰੰਥਾਂ ਨੇ, ਇਹਨਾਂ ਮਰਿਆਦਾਵਾਂ ਨੇ ਲੋਕ ਬੰਨ ਲਏ, ਆਪਣ ਨਗਰ ਆਪ ਤੇ ਬੰਨਿਆ, ਬੰਨ ਲਿਆ ਉਹਨਾਂ ਨੂੰ। ਮੋਕੈ ਫਾਦ ਕਾਲ ਸਰ ਸਾਂਧਿਆ, ਸਤਿਗੁਰ ਨੇ ਆਖਿਆ ਮੋਹ ਦੀ ਫਾਈ ਵਿੱਚ ਫਸਾ ਦਿੱਤਾ। ਸਮਝੇ ਬੇਨਤੀ ਨੂੰ, ਮੋਹ ਦੀ ਫਾਈ ਕੀ ਹੁੰਦੀ ਹੈ? ਜਦੋਂ ਕਿਸੇ ਚੀਜ਼ ਦਾ ਬੰਦੇ ਨੂੰ ਮੋਹ ਪੈਦਾ ਹੋ ਜਾਂਦਾ ਹੈ ਤੇ ਫਿਰ ਉਹਦੀ ਫਾਈ ਵਿੱਚ ਬੰਦਾ ਫਸ ਜਾਂਦਾ। ਹੁਣ ਮੋਹ ਤੋਂ ਤੇ ਬੰਦੇ ਨੇ ਖਹਿੜਾ ਛਡਾਉਣਾ ਹੈ, ਮੋਹ ਹੀ ਤੇ ਔਖੀਆਂ ਕਰਦਾ ਬੰਦੇ ਨੂੰ। ਪਰ ਜੇ ਕੋਈ ਧਾਰਮਿਕ ਪੁਸਤਕਾਂ ਦੀ ਵਰਤੋਂ ਕਰਕੇ ਬੰਦੇ ਨੂੰ ਮੋਹ ਵਿੱਚ ਫਸਾ ਰਿਹਾ ਹੈ ਤੇ ਫਿਰ ਉਹਦਾ ਹੱਲ ਕੀ ਹੋਵੇਗਾ? ਹੋਵੇਗਾ ਕੋਈ ਹੱਲ ਉਹਦਾ? ਵੀ ਇਹ ਤੇ ਉਦਾਂ ਦੀ ਗੱਲ ਹੈ ਵੀ ਭਾਈ ਗੁਰਦਾਸ ਨੇ ਲਿਖਿਆ ਹੈ ਵੀ ਮਾਇਆ ਡਰ ਡਰ ਪਧਾਰ ਗੁਰਦੁਆਰਿਆਂ ਜਾਏ ਤਾਂ ਜੋ ਮਾਇਆ ਵਿਆਪੇ ਕਹੋ ਕਾਤ ਠਹਿਰਾਈ ਹੈ। ਬੰਦਾ ਮਾਇਆ ਦੇ ਝਮੇਲਿਆਂ ਤੋਂ ਦੁਖੀ ਹੋਇਆ ਧਾਰਮਿਕ ਸਥਾਨ ਤੇ ਜਾਂਦਾ ਹੈ ਤੇ ਉੱਥੇ ਜਾ ਕੇ ਵੀ ਸਾਰਾ ਕੁਝ ਇਹੋ ਹੀ ਹੈ। ਘਰੋਂ ਤੇ ਇਸ ਕਰਕੇ ਗਿਆ ਸੀ ਵੀ ਆਹ ਵੀ ਨਹੀਂ ਮਿਲ ਰਿਹਾ ਇਸ ਕਰਕੇ ਮੈਂ ਦੁਖੀ ਹਾਂ, ਆਹ ਵੀ ਨਹੀਂ ਮਿਲ ਰਿਹਾ ਇਸ ਕਰਕੇ ਮੈਂ ਦੁਖੀ ਹਾਂ। ਤੇ ਧਰਮ ਸਥਾਨ ਤੇ ਉਹਨੂੰ ਸਬਰ ਦੀ ਜਾਚ ਸਿਖਾਉਣ ਦੀ ਬਜਾਏ ਅੱਗੋਂ ਜਾਚ ਇਹ ਸਿਖਾਈ ਗਈ ਵੀ ਆਹ ਲੈ ਆਹ ਲੈ ਲਾ ਇੱਦਾਂ ਕਰ ਲਾ ਤੇ ਫਿਰ ਤੈਨੂੰ ਆਹ ਚੀਜ਼ ਮਿਲ ਜਾਵੇਗੀ। ਜਦੋਂ ਨਹੀਂ ਮਿਲੀ ਉਹ ਫਿਰ ਦੁਖੀ ਹੋਇਆ। ਮਤਲਬ ਕਹਿ ਲਓ ਵੀ ਬੰਦੇ ਨੂੰ ਅੱਗ ਤੇ ਪਹਿਲਾਂ ਹੀ ਲੱਗੀ ਹੋਈ ਸੀ ਤੇ ਚਾਹੀਦਾ ਤੇ ਇਹ ਸੀ ਵੀ ਧਰਮ ਸਥਾਨ ਤੇ ਗਿਆ ਸੀ, ਅੱਗ ਨੂੰ ਸ਼ਾਂਤੀ ਮਿਲਦੀ, ਟਿਕਾ ਮਿਲਦਾ, ਕੋਈ ਗੱਲ ਨਹੀਂ। ਜੇ ਪ੍ਰਾਪਤੀ ਨਹੀਂ ਵੀ ਹੋਈ ਤੇ ਬੰਦੇ ਕਿਤੇ ਦੁਨੀਆਂ ਖਤਮ ਥੋੜਾ ਹੋ ਜਾਂਦੀ ਹੈ, ਮਰ ਥੋੜਾ ਜਾਣਾ ਹੈ। ਧਰਮ ਸਥਾਨ ਦਾ ਤੇ ਕੰਮ ਇਹੋ ਹੀ ਸੀ ਨਾ। ਪਰ ਜਦੋਂ ਉੱਥੇ ਗਿਆ ਉਹ ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਇੱਦਾਂ ਕਰੋ ਚਾਰ ਪੰਜ ਅਖੰਡ ਪਾਠ ਇਕੱਠੇ ਕਰਾ ਕੇ ਵੇਖੋ, ਸ਼ਾਇਦ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਵੇ। ਉੱਥੇ ਅੱਗ ਹੋਰ ਪ੍ਰਚੰਡ ਕਰ ਦਿੱਤੀ, ਬਾਲ ਦਿੱਤੀ। ਤੋ ਸਤਿਗੁਰੂ ਮਹਾਰਾਜ ਪਹਿਲੇ ਬੰਦ ਵਿੱਚ ਕਹਿੰਦੇ ਨੇ ਵੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲੈ ਆਈ। ਇਹਨੇ ਸੰਗਲ ਲੈ ਆਉਂਦੇ, ਜਕੜ ਲਿਆ ਬੰਦੇ ਨੂੰ, ਜਕੜ ਲਿਆ। ਹੋਰ ਗੰਢ ਜਿਹੜੀ ਹੈ ਉਹ ਪੀੜੀ ਕਰ ਦਿੱਤੀ। ਜਿਵੇਂ ਕੋਈ ਬੰਦਾ ਇੱਕ ਚਿੱਕੜ ਦੇ ਵਿੱਚ ਧੱਸਦਾ ਜਾ ਰਿਹਾ ਹੋਵੇ ਤੇ ਆਪਣੇ ਵੱਲੋਂ ਤੇ ਹੱਥ ਪੈਰ ਮਾਰੇ ਇਸ ਕਰਕੇ ਮੈਂ ਬਾਹਰ ਆ ਜਾਵਾਂ, ਪਰ ਜਿੱਦਾਂ ਜਿੱਦਾਂ ਉਹ ਜਿੰਨੀ ਜ਼ਬਰਦਸਤ ਤਰੀਕੇ ਨਾਲ ਹੱਥ ਪੈਰ ਮਾਰੇ ਉਨਾ ਹੀ ਹੋਰ ਉਹਦੇ ਵਿੱਚ ਧੱਸਦਾ ਜਾਵੇ। ਸੋ ਮਹਾਰਾਜ ਕਹਿੰਦੇ ਨੇ ਇਹ ਕੰਮ ਕੀਤਾ ਧਾਰਮਿਕ ਪੁਸਤਕਾਂ ਨੇ ਵੀ, ਵੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲਹਿ ਆਈ। ਅਗਲਾ ਬਚਨ ਹੈ ਕਟੀ ਨਾ ਕਟੈ। ਅੱਛਾ, ਫਿਰ ਏਡੇ ਸੰਗਲੇ ਦੇ ਪੱਕੇ ਨੇ, ਲੋਹੇ ਦੇ ਸੰਗਲ ਹੋਣ ਤੇ ਤੁਸੀਂ ਕੱਟ ਲਓਗੇ, ਕਿਸੇ ਚੀਜ਼ ਦੇ ਬਾਹਰੋਂ ਸੰਗਲ ਵੱਜੇ ਹੋਣ ਤੁਸੀਂ ਕੱਟ ਲਓਗੇ, ਪਰ ਜਿਨ੍ਹਾਂ ਦੀ ਸੁਰਤ ਵਿੱਚ ਸੰਗਲ ਵੱਜ ਜਾਵੇ ਉਹਨੂੰ ਕਦੀ ਵੀ ਕੱਟਿਆ ਨਹੀਂ ਜਾ ਸਕਦਾ। ਉਹ ਕਹਿੰਦੇ ਨਾ ਕਿਸੇ ਬੰਦੇ ਨੇ ਘੋੜੇ ਨੂੰ ਉਹਦੇ ਪੈਰ ਨੂੰ ਰੱਸੀ ਪਾ ਕੇ ਤੇ ਕੁਰਸੀ ਨੂੰ ਬੰਨ ਦਿੱਤਾ, ਘੋੜੇ ਦੇ ਪੈਰ ਵਿੱਚ ਰੱਸੀ ਪਾ ਕੇ ਤੇ ਕੁਰਸੀ ਨੂੰ ਬੰਨ ਦਿੱਤਾ ਤੇ ਦੂਜੇ ਨੇ ਸਵਾਲ ਕੀਤਾ ਉਹ ਕੁਰਸੀ ਨਾਲੋਂ ਤੇ ਇਹਨੇ ਲੈ ਕੇ ਕੁਰਸੀ ਤੇਰੀ ਨਾਲ ਭੱਜ ਜਾਣੀ ਹੈ। ਉਹ ਕਹਿੰਦਾ ਨਹੀਂ ਭੱਜੇਗਾ। ਕਹਿੰਦਾ ਕਿਉਂ? ਕਹਿੰਦਾ ਪਹਿਲਾਂ ਇਹਦੇ ਪੈਰ ਨੂੰ ਜਦੋਂ ਮੈਂ ਰੱਸੀ ਪਾਈ ਸੀ ਤੇ ਕਿੱਲੇ ਨਾਲ ਬੱਧਾ ਹੋਇਆ ਸੀ, ਪਹਿਲਾਂ ਰੱਸੀ ਬਾਹਰ ਸੀ, ਹੁਣ ਰੱਸੀ ਇਹਦੀ ਸੁਰਤ ਵਿੱਚ ਬਹਿ ਗਈ ਹੈ। ਪਹਿਲਾਂ ਰੱਸੀ ਬਾਹਰ ਸੀ, ਹੁਣ ਰੱਸੀ ਕਿੱਥੇ ਹੋ ਗਈ? ਇਹਦੀ ਇੱਥੇ ਬਹਿ ਗਈ। ਜਿਹੜੀ ਸੁਰਤ ਵਿੱਚ ਰੱਸੀਆਂ ਬੱਝ ਜਾਣ ਉਹਤੋਂ ਛੁੱਟਣਾ ਬੜਾ ਔਖਾ ਹੁੰਦਾ। ਤੋ ਬਾਬੇ ਨੇ ਆਖਿਆ ਇਹ ਕੱਟੀ ਨਹੀਂ ਜਾਂਦੀ, ਕੱਟੀ ਨਾ ਕਟੈ, ਟੂਟ ਨਾ ਜਾਈ। ਤੇ ਜਦੋਂ ਕਿਸੇ ਨੇ ਕੱਟਣ ਦੀ ਕੋਸ਼ਿਸ਼ ਕੀਤੀ ਵੀ ਇਹ ਭਾਈ ਸੰਗਲ ਨੇ ਇਹਨਾਂ ਚੀਜ਼ਾਂ ਦਾ ਕੋਈ ਲਾਭ ਨਹੀਂ, ਆਪਣੀ ਸੁਰਤ ਨੂੰ ਇੱਥੋਂ ਕੱਢੋ, ਤੇ ਲੋਕ ਇਹ ਕਹਿੰਦੇ ਨੇ ਵੀ ਇਹ ਤੇ ਧਾਰਮਿਕ ਦਾ ਧਰਮ ਦਾ ਵਿਰੋਧੀ ਹੈ। ਸਮਝ ਗਏ ਬੇਨਤੀ ਨੂੰ? ਉੱਥੇ ਫਿਰ ਇਹ ਓਬਜੈਕਸ਼ਨ ਹੁੰਦਾ, ਇਹ ਤੀ ਵੇਖੋ ਜੀ ਇਹ ਤੇ ਰੱਬ ਨੂੰ ਨਹੀਂ ਮੰਨਦੇ, ਇਹ ਤੇ ਗੁਰੂ ਨੂੰ ਨਹੀਂ ਮੰਨਦੇ, ਕਿਉਂਕਿ ਗੁਲਾਮੀ ਜਿਹੜੀ ਹੈ ਉਹ ਸੁਰਤ ਦੇ ਵਿੱਚ ਪੈ ਗਈ। ਫਿਰ ਕਿਸੇ ਨੂੰ ਤੱਤੀਆਂ ਤਵੀਆਂ 'ਤੇ ਵੀ ਵਾਇਆ ਜਾਂਦਾ, ਫਿਰ ਕਿਸੇ ਦਾ ਸੀਸ ਵੀ ਜਿਹੜਾ ਉਹ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕਲਮ ਕੀਤਾ ਜਾਂਦਾ, ਸੁਕਰਾਤ ਵਰਗਿਆਂ ਨੂੰ ਜ਼ਹਿਰ ਦੇ ਪਿਆਲੇ ਪਿਆਏ ਜਾਂਦੇ ਨੇ, ਕਿਉਂਕਿ ਉਹਨਾਂ ਨੇ ਆਖਿਆ ਸੀ ਸੁਰਤ ਵਿੱਚੋਂ ਇਹ ਸੰਗਲ ਤੋੜੋ, ਕਟੀ ਨਾ ਕਟੈ, ਟੂਟ ਨਾ ਜਾਈ। ਕੁੱਟ ਉੱਠਦੀ ਨਹੀਂ। ਆਹ ਹੁਣ ਨਾ ਕਈ ਵਾਰ ਮਤਲਬ ਗੱਲ ਤੇ ਸੰਗਲੀ ਦੀ ਹੈ, ਇਹਨੂੰ ਸਮਝ ਲਓ, ਹੁਣ ਸ਼ਬਦ ਥੋੜਾ ਜਿਹਾ ਹੋ ਸਕਦਾ ਔਖਾ ਲੱਗੇ ਸਾਨੂੰ। ਕਈ ਵਾਰ ਬਾਹਰ ਮੀਂਹ ਪੈ ਰਿਹਾ ਹੁੰਦਾ ਪੂਰਾ ਜ਼ਬਰਦਸਤ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣਾ ਹੁੰਦਾ ਤੇ ਜੱਗ ਹੱਥ 'ਚ ਫਿਰ ਵੀ ਫੜਿਆ ਹੁੰਦਾ ਪਾਣੀ ਵਾਲਾ। ਚਲੋ ਜੇ ਆਪਾਂ ਅੱਗੋਂ ਪਿੱਛੋਂ ਆਪਾਂ ਨੂੰ ਲੱਗਦਾ ਹੈ ਵੀ ਇੱਦਾਂ ਕੋਈ ਹੁੰਦਾ ਕਲਿਆਣ, ਜੇ ਤਾਂ ਧੁੱਪ ਚੜ੍ਹੀ ਹੈ ਅੱਗੋਂ ਸਫਾਈ ਕਰਨੀ ਹੈ ਤਾਂ ਠੀਕ ਹੈ। ਚਲੋ ਉੱਦਾਂ ਵੀ ਜੇ ਸਾਨੂੰ ਲੱਗਦਾ ਹੈ ਵੀ ਸਾਡੀ ਕੋਈ ਮਰਿਆਦਾ ਹੈ, ਪਰੰਪਰਾ ਹੈ, ਠੀਕ ਹੈ, ਪਰ ਮੀਂਹ ਵਰ ਰਿਹਾ ਹੈ ਜ਼ਬਰਦਸਤ ਅਤੇ ਉੱਥੇ ਫਿਰ ਵੀ ਕੋਈ ਅੱਗੇ ਤੁਬਕਾ ਤੁਬਕਾ ਸੁੱਟਦਾ ਜਾ ਰਿਹਾ ਹੈ, ਕਿੱਦਾਂ ਤੋੜ ਲਓਗੇ? ਸੁਰਤ ਵਿੱਚ ਗੱਲ ਬਹਿ ਚੁੱਕੀ ਹੈ। ਹੁਣ ਇੱਦਾਂ ਹੀ ਬਹੁਤ ਸਾਰਾ ਕਰਮ ਕਾਂਡ ਐਸਾ ਹੈ, ਪਖੰਡ ਐਸਾ ਹੈ, ਪੀੜ੍ਹੀ ਦਰ ਕਰ ਕਰਕੇ ਕਰ ਕਰਕੇ ਅਸੀਂ ਉਸ ਆਦਤ ਦੇ ਪੱਕੇ ਹੋ ਗਏ ਹਾਂ, ਉਹਨੂੰ ਤੋੜਨਾ ਬੜਾ ਔਖਾ। ਤੇ ਜੇ ਕੋਈ ਤੋੜਦਾ ਹੈ ਤੇ ਫਿਰ ਸਾਡਾ ਦਲੀਲ ਇਹੋ ਹੀ ਹੁੰਦੀ ਹੈ ਵੀ ਵੇਖੋ ਜੀ ਇੰਨੇ ਚਿਰ ਤੋਂ ਇਹ ਕੰਮ ਚੱਲਦਾ ਆ ਰਿਹਾ, ਜਨੇਊ ਵੀ ਤੇ ਬੜੇ ਚਿਰ ਤੋਂ ਚੱਲਦਾ ਆ ਰਿਹਾ ਸੀ ਨਾ, ਜਦੋਂ ਬਾਬੇ ਗੁਰੂ ਨਾਨਕ ਨੇ 10 ਸਾਲ ਦੀ ਉਮਰ ਵਿੱਚ ਪਾਉਣ ਤੋਂ ਮਨਾ ਕਰ ਦਿੱਤਾ, ਕੱਟੀ ਨਾ ਕੱਟੈ ਟੁੱਟ ਨਾ ਜਾਈ, ਟੁੱਟਦੀ ਨਹੀਂ, ਸਾਹ ਸਾਪਣ ਹੋਏ ਜੱਗ ਕੋ ਖਾਈ, ਵੀ ਇਹ ਸਪਣੀ ਬਣ ਕੇ ਚੀਜ਼ ਸੰਸਾਰ ਨੂੰ ਖਾ ਰਹੀ ਹੈ, ਸੰਸਾਰ ਖਾਧਾ ਜਾ ਰਿਹਾ। ਹਮ ਦੇਖਤ ਜਿਨ ਸਭ ਜੱਗ ਲੁੱਟਿਆ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਂ ਵੇਖ ਰਿਹਾ ਸਾਰਾ ਜੱਗ ਹੀ ਲੁੱਟਿਆ ਜਾ ਰਿਹਾ। ਕਹੋ ਕਬੀਰ ਮੈਂ ਰਾਮ ਕਹਿ ਛੁੱਟਿਆ, ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਤੇ ਰੱਬ ਵਾਲੇ ਬੰਨੇ ਆ ਗਿਆ, ਮੈਂ ਛੁੱਟ ਗਿਆ ਤੇ ਸਾਰਾ ਸੰਸਾਰ ਜਿਹੜਾ ਹੈ ਉਹ ਬੱਝਾ ਹੋਇਆ, ਉਹ ਲੁੱਟਿਆ ਜਾ ਰਿਹਾ। ਗੁਰੂ ਕਿਰਪਾ ਕਰੇ। ਇਹ ਸੀ ਕਬੀਰ ਸਾਹਿਬ ਦੇ ਪਾਵਨ ਬਚਨ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਦਾ ਧੰਨਵਾਦ, ਤੁਹਾਡਾ ਵੀ ਧੰਨਵਾਦ ਜਿਹਨਾਂ ਨੇ ਸੁਣਿਆ, ਪਰ ਸੁਣ ਕੇ ਇੱਥੇ ਨਾ ਰਹਿ ਜੇ, ਕਿਉਂਕਿ ਸੁਣਦੇ ਤਾਂ ਅਸੀਂ ਬੜੇ ਚਿਰ ਤੋਂ ਆ ਰਹੇ ਹਾਂ। ਹੁਣ ਭਗਤ ਕਬੀਰ ਜੀ ਨੇ ਇਹ ਗੱਲ ਕਹਿਤੀ ਵੀ ਲੋ ਜੁਗਤ ਜਗਤ ਲੁੱਟਿਆ ਪਿਆ, ਪਰ ਮੈਂ ਤੇ ਉਸ ਗੁਰੂ ਦੀ ਉਸ ਪਰਮੇਸ਼ਰ ਦੀ ਸਮਝ ਨੂੰ ਪਾ ਕੇ ਤੇ ਮੈਂ ਤੇ ਆਪਣਾ ਜੀਵਨ ਸੁਧਾਰ ਲਿਆ। ਇਸ ਕਰਕੇ ਗੁਰਮੁਖ ਪਿਆਰਿਓ, ਜਿਹੜੇ ਸਾਡੇ ਦਿਮਾਗ ਦੀਆਂ ਨਾ ਬੱਝੀਆਂ ਹੋਈਆਂ ਰੱਸੀਆਂ ਉਹ ਟੁੱਟਦੀਆਂ ਨੇਗੀਆਂ। ਅੱਛਾ, ਰੁਮਾਲਿਆਂ ਦੀ ਬੇਨਤੀ ਕਿੰਨੀ ਕਰਦੇ ਆ ਵੀ ਰੁਮਾਲੇ ਨਹੀਂ ਚਾਹੀਦੇ ਗੁਰਦੁਆਰੇ, ਨਹੀਂ ਚਾਹੀਦੇ ਰੁਮਾਲੇ, ਪੰਡਾਂ ਦੀਆਂ ਪੰਡਾਂ ਰੁਮਾਲੇ ਬੱਝੇ ਪਏ, ਕਿਸੇ ਕੰਮ ਨਹੀਂ ਆਉਂਦੇ। ਪਰ ਅਸੀਂ ਸੁਣਦੇ ਰੋਜ਼ ਆ ਵੀ ਸਾਡਾ ਵਿਆਹ ਸ਼ਾਦੀ ਰੁਮਾਲੇ ਤੋਂ ਬਗੈਰ ਹੁੰਦਾ ਹੀ ਨਹੀਂ। ਅਸੀਂ ਕੋਈ ਵੀ ਪ੍ਰੋਗਰਾਮ ਅਸੀਂ ਕਰਦੇ ਹਾਂ, ਅਸੀਂ ਰੁਮਾਲੇ ਤੋਂ ਬਗੈਰ ਨਹੀਂ ਕਰਨ ਦਾ ਯਤਨ ਕਰਦੇ। ਭਾਈ ਇਹ ਚੀਜ਼ਾਂ ਸਾਨੂੰ ਕੱਢਣੀਆਂ ਪੈਣੀਆਂ ਕਿਸੇ। ਮੈਂ ਵੈਸੇ ਕਈ ਵਾਰ ਬੇਨਤੀ ਕੀਤੀ ਹੈ ਵੀ ਦੋ ਦੋ ਚਾਰ ਚਾਰ ਪੰਜ ਪੰਜ ਲੱਖ ਦਾ ਰੁਮਾਲਾ ਰੋਜ਼ ਦਾ ਚੜ੍ਹਦਾ, ਅਤੇ ਕਿਵੇਂ ਕਰਨਾ? ਗਰੀਬਾਂ ਦੀਆਂ ਬੱਚੀਆਂ ਦੇ ਵਿਆਹ ਹੁਣ ਰੁਕੇ ਪਏ ਨੇ, ਬੱਚਿਆਂ ਦੀਆਂ ਫੀਸਾਂ ਨਹੀਂ ਜਾ ਰਹੀਆਂ। ਅਤੇ ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਵੀ ਬਜ਼ੁਰਗਾਂ ਦਾ ਸਾਲ ਬਾਅਦ ਵਧੀਆ ਜਿਹਾ ਸੂਟ ਸਵਾ ਕੇ ਮਾਤਾ ਪਿਤਾ ਨੂੰ ਪਾ ਦਿਆ ਕਰੋ, ਬਹੁਤ ਫੀਸਾਂ ਦੇਣਗੇ। ਕਿਉਂਕਿ ਮਾਤ ਪਿਤਾ ਸੁੱਧ ਬੰਧ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ, ਇਹ ਅਸੀਂ ਸਾਰੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਰੂਪ ਹਾਂ, ਅਸੀਂ ਇੱਕ ਦੂਜੇ ਦਾ ਸਾਥ ਦੇ ਰਹੇ ਹਾਂ। ਇਸ ਕਰਕੇ ਜਿਹੜੇ ਵਹਿਮ ਆ ਭਰਮ ਆ ਭੁਲੇਖੇ, ਇਹ ਅਸੀਂ ਤੁਹਾਡੇ ਤਾਂ ਨਹੀਂ ਨਿਕਲਦੇ। ਪਹਿਲੀ ਗੱਲ ਹੈ ਵੀ ਅਸੀਂ ਕੋਡ ਆਫ ਕੰਡਕਟ ਪ੍ਰਵਾਨ ਰਿਆਤ ਸਿੱਖ ਰਿਆਤ, ਪਰ ਹੁਣ ਰਹਿਤ ਮਰਿਆਦਾ ਕੀ ਕਰੇ? ਰਹਿਤ ਮਰਿਆਦਾ ਤਾਂ ਸਾਰਿਆਂ ਦੇ ਵੱਖਰੇ ਵੱਖਰੇ ਬਣ ਗਏ ਆ, ਕਿਉਂਕਿ ਜਿਹੜੀਆਂ ਉਹਨਾਂ ਦੀਆਂ ਉਹ ਕਹਿੰਦੇ ਸਾਡੀ ਮਰਿਆਦਾ ਠੀਕ ਹੈ, ਅਸੀਂ ਕਹਿੰਦੇ ਸਾਡੀ ਠੀਕ ਹੈ। ਅੱਜ ਤੇ ਅਕਾਲ ਤਖ਼ਤ 'ਤੇ ਵੀ ਬੁਰਾ ਹਾਲ ਹੋਇਆ ਪਿਆ, ਜੇ ਕਿੱਧਰ ਨੂੰ ਜਾਈਏ ਦੱਸੋ ਨਾ ਤੁਸੀਂ, ਜਿੱਥੇ ਉੱਥੇ ਤਾਂ ਜੀਆਂ ਉਡਾਈਆਂ ਜਾ ਰਹੀਆਂ ਨੇ। ਸੋ ਸਾਡੀ ਕਮਿਊਨਿਟੀ, ਸਾਡੀ ਸਿੱਖ ਕੌਮ ਭੁੰਬਲ ਭੂਸੇ 'ਚ ਪਈ ਆ, ਕਿਤੇ ਉਹ ਵੀ ਸੇਧ ਨਹੀਂ ਮਿਲ ਰਹੀ ਗੁਰਮੁਖ ਪਿਆਰੇ। ਉਹ ਬੜਾ ਵੱਡਾ ਦਿਖਾਉਂ ਦਾ, ਹੋ ਸਕਦਾ ਮੇਰੀ ਗੱਲ ਤੁਹਾਨੂੰ ਚੰਗੀ ਨਾ ਲੱਗੇ, ਜੋ ਅਸੀਂ ਕਰਨਾ ਚਾਹੁੰਦੇ ਹਾਂ ਗੁਰਦੁਆਰੇ 'ਚ ਉਹ ਨਹੀਂ ਹੋ ਰਿਹਾ ਗੁਰਦੁਆਰਿਆਂ 'ਚ, ਕਿਉਂਕਿ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਅਸੀਂ ਉਡਾਈਆਂ, ਤੁਹਾਡਾ ਕੋਈ ਕਸੂਰ ਨਹੀਂ, ਅਸੀਂ ਉਡਾਈਆਂ। ਹੁਣ ਲੜੀਵਾਰ ਅਖੰਡ ਪਾਠਾਂ ਦੀ ਨਹੀਂ ਮਰਿਆਦਾ ਤਾਂ ਕਿਉਂ ਗੁਰਦੁਆਰਿਆਂ 'ਚ ਗੁਰਦੁਆਰੇ ਦੇ ਪ੍ਰਬੰਧਕ ਕਰ ਰਹੇ ਨੇ? ਹਾਲਾਂਕਿ ਪ੍ਰਬੰਧਕ ਮਰਿਆਦਾ ਨੂੰ ਪੜ੍ਹ ਕੇ ਸਹੁੰ ਚੁੱਕਦੇ ਨੇ ਕਿ ਆਪਾਂ ਅਕਾਲ ਤਖ਼ਤ ਦੀ ਮਰਿਆਦਾ ਦੇ ਮੁਤਾਬਕ ਸੇਵਾ ਕਰਾਂਗੇ, ਪਰ ਨਹੀਂ ਹੋ ਰਿਹਾ ਗੁਰੂ ਪਿਆਰੇ। ਉਹ ਬੜੀਆਂ ਗੱਲਾਂ ਨੇ, ਪਰ ਜਿਹੜਾ ਬੋਲਦਾ ਨਾ ਤੇ ਖਿਮਾ ਕਰਨਾ, ਸੱਚ ਵਾਲੇ ਨੂੰ ਤੱਤੀਆਂ ਲਵਾਂ ਤੇ ਬਹਿਣਾ ਪੈ ਗਿਆ, ਤੇ ਜਿਹੜਾ ਬੋਲਦਾ ਉਹਦੇ ਵਾਸਤੇ ਬੜਾ ਮੁਸ਼ਕਿਲ ਅੱਜ ਇਸ ਸਮੇਂ ਦੇ ਵਿੱਚ। ਗੁਰੂ ਕਿਰਪਾ ਕਰੇ, ਰਹਿਮਤ ਕਰੇ ਮਾਲਕ। ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਸਤਿਗੁਰ ਸਾਨੂੰ ਸਮਤ ਬਖਸ਼ਣ। ਧਾਰਮਿਕ ਕਰਮ ਅਸੀਂ ਸਾਰੇ ਹੀ ਕਰ ਰਹੇ ਹਾਂ, ਸਾਰੇ ਕਰ ਰਹੇ ਹਾਂ, ਪਰ ਸਾਡਾ ਮਨ ਨਹੀਂ ਲੱਗਦਾ ਗੁਰਦੁਆਰੇ ਦੇ ਵਿੱਚ ਵੀ ਆਪਾਂ ਕੀਰਤਨ ਕਥਾ ਅਤੇ ਪਾਠ ਅਤੇ ਇਤਿਹਾਸ ਸ਼੍ਰਵਣ ਕਰੀਏ। ਬਹੁਤ ਬਹੁਤ ਧੰਨਵਾਦ। ਆਓ ਸ਼੍ਰਵਣ ਕਰੀਏ ਕੀਰਤਨ। ਅਤੇ 26 ਤਰੀਕ ਨੂੰ ਇਸੇ ਕਰਕੇ ਅਸੀਂ ਆਨੰਦ ਕਾਰਜ ਦੀ ਮਰਿਆਦਾ ਦੀ ਇੱਕ ਵਰਕਸ਼ਾਪ ਜਿਹੜੀ ਉਹ ਹੋਏਗੀ ਜਾਣਕਾਰੀ ਲਈ 6 ਵਜੇ ਤੋਂ ਲੈ ਕੇ ਅਤੇ 8 ਵਜੇ ਤੱਕ 26 ਜੂਨ ਨੂੰ, ਅਤੇ 11 ਜੁਲਾਈ ਨੂੰ 2:30 ਵਜੇ ਤੋਂ ਲੈ ਕੇ 4 ਵਜੇ ਤੱਕ ਜ਼ਰੂਰ ਜਿਨ੍ਹਾਂ ਆਨੰਦ ਕਾਰਜ ਕਰਾਉਣੇ ਨੇ ਉਹਨਾਂ ਨੂੰ ਬੇਨਤੀ ਜ਼ਰੂਰ ਹਾਜ਼ਰੀਆਂ ਭਰਿਓ। ਸਰਵਗਰੀਆ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਅਵਲ ਹਮਦ ਜਨਾਬ ਅੱਲਾ ਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਉਂਦਾ ਹੀ। ਅਵਲ ਦਾ ਮਤਲਬ ਹੈ ਸਭ ਤੋਂ ਪਹਿਲਾਂ, ਹਮਦ ਦਾ ਮਤਲਬ ਹੈ ਨਮਸਕਾਰ, ਤੇ ਜਨਾਬ ਆਖਿਆ ਉਸ ਵਾਹਿਗੁਰੂ ਪਰਮਾਤਮਾ ਨੂੰ। ਮੇਰਾ ਸਭ ਤੋਂ ਪਹਿਲਾ ਸਜਦਾ, ਮੇਰੀ ਸਭ ਤੋਂ ਪਹਿਲੀ ਨਮਸਕਾਰ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਜਿਹੜਾ ਕੁਦਰਤੀ ਖੇਲ ਬਣਾਉਂਦਾ ਹੀ। 14 ਤਪਕਾਂ ਦੀ ਨਕਸ਼ੋ ਨਗਾਰ ਕਰਕੇ ਰੰਗ ਰੰਗ ਦੇ ਬਾਗ ਲਗਾਉਂਦਾ ਹੀ। ਸਫਾ ਪਿਛਲੀਆਂ ਸਭ ਲਪੇਟ ਲੈਂਦਾ, ਅੱਗੋਂ ਹੋਰ ਹੀ ਹੋਰ ਵਿਛਾਉਂਦਾ ਈ। ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ, ਜੋ ਬਾਦਸ਼ਾਹਾਂ ਤੋਂ ਭੀਖ ਮੰਗਵਾਉਂਦਾ ਈ। ਇੱਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ, ਦਗੇ ਬਾਜਾਂ ਦਾ ਧਾਰ ਕੇ ਭੇਸ ਮੀਆਂ। ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ, ਸਦਾ ਨਹੀਂ ਜੇ ਬਾਲ ਵਰੇਸ਼ ਮੀਆਂ। ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ, ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ। ਸ਼ਾਹ ਮੁਹੰਮਦਾ ਸਦਾ ਨੇ ਰੂਪ ਦੁਨੀਆਂ, ਤੇ ਸਦਾ ਰਹਿਣੇ ਨੇ ਕਾਲੜੇ ਕੇਸ ਮੀਆਂ। ਇਹ ਜੱਗ ਸਰਾਏ ਮੁਸਾਫਰਾਂ ਦੀ, ਇਹ ਜੱਗ ਸਰਾਏ ਮੁਸਾਫਰਾਂ ਦੀ। ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਮਰੂਦ ਫਰਿਊਨ ਜੇ, ਦਾਵਾ ਬੰਨ ਖੁਦਾਏ ਕਹਾਏ ਗਏ। ਅਕਬਰ ਸ਼ਾਹ ਜੈ ਵਿੱਚ ਦਿੱਲੀ ਦੇ ਜੀ, ਫੇਰੀ ਵਾਂਗ ਵਣਜਾਰਿਆਂ ਪਾਏ ਗਏ। ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ, ਵਾਜੇ ਕੂੜ ਦੇ ਕਈ ਵਜਾਏ ਗਏ। ਸ਼ਹਿਨਸ਼ਾਹ ਦੋ ਆਲਮ, ਸਰਵਰੇ ਕਾਇਨਾਤ, ਫਖਰੇ ਮਜ਼ਦਾਦ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ, ਮੌਜੂਦਾ ਗੁਰਗੱਦੀ ਦੇ ਮਾਲਕ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਆ ਕੇ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਔਰ ਰਹਿਮਤਾਂ ਦੇ ਨਾਲ ਝੋਲੀਆਂ ਭਰ ਦੇਣ। ਇਤਿਹਾਸ ਢਾਡੀ ਇਤਿਹਾਸ ਗਾਉਂਦੇ ਹੁੰਦੇ ਆ, ਆਪ ਸਿੱਖ ਸੰਗਤਾਂ ਦੇ ਨਾਲ ਸਾਡੇ ਬਾਬਿਆਂ ਦੀਆਂ ਕਹਾਣੀਆਂ, ਬਾਬਾ ਆਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਨ, ਜਿਹਦੇ ਵਾਸਤੇ ਆਖਿਆ ਗਿਆ ਸਤਿਗੁਰਾਂ ਦੀ ਬਾਣੀ ਦੇ ਵਿੱਚ ਕਿ ਸਾਡੇ ਬਾਬਿਆਂ ਦੀਆਂ ਦਾਸਤਾਨਾਂ ਸਾਨੂੰ ਨਵਾਂ ਜੀਵਨ ਬਖਸ਼ਿਸ਼ ਕਰਦੀਆਂ। ਗੁਰੂ ਪਿਆਰਿਓ, ਜੇ ਕਿਤੇ ਅਸੀਂ ਆਪਣੇ ਬਜ਼ੁਰਗਾਂ ਦੀਆਂ ਦਾਸਤਾਨਾਂ 'ਤੇ ਅਮਲ ਕਰੀਏ, ਅਤੇ ਜਿਹੜੀਆਂ ਕੌਮਾਂ ਬਜ਼ੁਰਗਾਂ ਦੀਆਂ ਕਹਾਣੀਆਂ ਉਹਨਾਂ ਦੇ ਇਤਿਹਾਸ ਨੂੰ ਯਾਦ ਰੱਖਦੀਆਂ, ਉਹ ਦੁਨੀਆਂ ਤੋਂ ਮਿਟਦੀਆਂ ਨਹੀਂ, ਉਹ ਖਤਮ ਨਹੀਂ ਹੁੰਦੀਆਂ, ਭਾਵੇਂ ਜਰਮਾਣੇ ਔਰ ਤਾਕਤਾਂ ਕਿੰਨਾ ਵੀ ਜ਼ੋਰ ਲਾ ਲੈਣ। ਔਰ ਇਹਦੀ ਮਿਸਾਲ ਤੁਸੀਂ ਵੀ ਹੋ, ਸਿੱਖ ਕੌਮ ਇਸ ਚੀਜ਼ ਦੀ ਬਹੁਤ ਵੱਡੀ ਮਿਸਾਲ ਹੈ। ਤੁਹਾਡੇ ਉੱਤੇ, ਤੁਹਾਡੀ ਕੌਮ ਦੇ ਉੱਤੇ ਇਦਾਂ ਦੇ ਵੀ ਦਿਨ ਆਏ ਜਦੋਂ ਹਕੂਮਤਾਂ ਨੇ ਕਹਿ ਦਿੱਤਾ ਵੀ ਸਿੰਘ ਖਤਮ ਕਰ ਦਿੱਤੇ ਆ, ਬਚਿਆ ਹੀ ਕੋਈ ਨਹੀਂ, ਇੱਕ ਵੀ ਨਹੀਂ ਬਚਿਆ। ਤੁਹਾਡੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ 10-10, 20-20, 80-80 ਰੁਪਈਏ, ਤਦ ਵੀ ਤੁਸੀਂ ਮੁੱਕੇ ਨਹੀਂ। ਤੇ ਸਤਸੰਗਤ ਜੀ, ਜਦੋਂ ਇਦਾਂ ਦੇ ਮਿਹਣੇ ਕੌਮ ਸੁਣਦੀ ਹੁੰਦੀ ਹੈ ਨਾ ਵੀ ਤੁਹਾਨੂੰ ਖਤਮ ਕਰ ਦਿੱਤਾ, ਭਾਵੇਂ ਉਦੋਂ 2 ਜਣੇ ਹੋਣ, ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੀ ਜਰਨੈਲੀ ਸੜਕ ਦੇ ਉੱਤੇ ਡੰਡੇ ਦੇ ਜ਼ੋਰ ਦੇ ਨਾਲ ਹੀ ਪਹਿਰਾ ਲਾ ਦਿੰਦੇ ਆ 2 ਜਣੇ। ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਸੀ ਵੀ ਖਾਲਸਾ ਖਤਮ ਕਰ ਦਿੱਤਾ, ਇਹ ਬੋਲੀ ਸੀ ਮਰਦਾਂ ਦੇ ਸੀਨੇ ਚੀਰ ਗਈ ਹੈ, ਇਹਨੂੰ ਟਿਕਾਣੇ ਦੇ ਸੀਨੇ ਦੇ ਉੱਤੇ ਜਾ ਕੇ ਵੱਜੀ ਹੈ। ਕਹਿੰਦੇ ਹੈ ਸਾਡੇ ਬਾਪ ਦੇਖਿਆ ਜਾਂਦਾ ਵੀ ਗੁਰੂ ਕਾ ਖਾਲਸਾ ਖਤਮ ਕਰ ਦਿੱਤਾ, ਔਰ ਦੋ ਸਿੰਘ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਡੰਡੇ ਦੇ ਜ਼ੋਰ ਦੇ ਨਾਲ ਟੈਕਸ ਅਰਾਉਂਦੇ ਨੇ, ਔਰ ਸਰਕਾਰ ਨੂੰ ਦੱਸ ਦਿੱਤਾ ਕਿ ਤੁਸੀਂ ਸਾਨੂੰ ਖਤਮ ਕਰ ਨਹੀਂ ਸਕਦੇ। ਤੋ ਪਿਆਰਿਓ, ਉਹ ਕੌਮ ਜਿਹੜੀ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਉਸਰੀ ਹੋਵੇ ਉਹਨੂੰ ਖਤਮ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਆਪਣਾ ਇਤਿਹਾਸ ਜਿੱਥੇ ਪੜ੍ਹਦੇ ਹਾਂ ਉੱਥੇ ਨਾਲ ਨਾਲ ਸਾਨੂੰ ਮੁਗਲਾਂ ਦਾ ਇਤਿਹਾਸ ਵੀ ਪੜ੍ਹਨਾ ਪੈਂਦਾ ਹੈ। ਹੁਣ ਮੁਗਲਾਂ ਦੇ ਇਤਿਹਾਸ ਦੇ ਅੰਦਰ ਹੁਣ ਇਹ ਕਿਉਂ ਪੜ੍ਹਨਾ ਪੈਂਦਾ, ਕਿਉਂਕਿ ਮੁਗਲ ਸਾਮਰਾਜ ਤੇ ਗੁਰੂ ਨਾਨਕ ਦੀ ਸਿੱਖੀ ਤਕਰੀਬਨ ਇੱਕੋ ਵਕਤ ਜਿਹੜੀ ਹੈ ਉਹ ਇਸ ਭਾਰਤ ਦੇ ਵਿੱਚ ਸ਼ੁਰੂ ਹੁੰਦੇ ਨੇ, ਪੰਜਾਬ ਤੇ ਭਾਰਤ ਦੇ ਵਿੱਚ। ਹੁਣ ਮੁਗਲਾਂ ਦਾ ਜਦੋਂ ਇਤਿਹਾਸ ਆਪਾਂ ਪੜ੍ਹਦੇ ਹਾਂ, ਆਪਣਾ ਤੇ ਪੜ੍ਹਦੇ ਪੜ੍ਹਦੇ ਹਾਂ, ਮੁਗਲਾਂ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ ਨਾ,
ਔਰ ਇਹਦੇ ਮੁਗਲਾਂ ਦੇ ਇਤਿਹਾਸ ਦੇ ਅੰਦਰ ਦੋ ਖੂਨ ਦੀਆਂ ਨਦੀਆਂ ਵਗਦੀਆਂ, ਦੋ, ਇੱਕ ਪਰਾਇਆਂ ਦੀ ਭਾਵ ਦੂਜਿਆਂ ਦੀ, ਇਹ ਤੇ ਵਗਦੀਆਂ ਹੀ ਹੁੰਦੀਆਂ, ਇਹ ਕੋਈ ਨਵੀਂ ਗੱਲ ਨਹੀਂ। ਨਵੀਂ ਗੱਲ ਕੀ ਸੀ? ਜਿੱਥੇ ਬਗਾਨਿਆਂ ਦੇ ਖੂਨ ਦੀਆਂ ਨਦੀਆਂ ਵਗੀਆਂ, ਉੱਥੇ ਇਹਨਾਂ ਮੁਗਲਾਂ ਦੇ ਆਪਣੇ ਘਰਾਣਿਆਂ ਦੀਆਂ ਵੀ ਖੂਨ ਦੀਆਂ ਵਗਦੀਆਂ। ਔਰ ਇਹਨਾਂ ਸਾਮਰਾਜਾਂ ਨੇ, ਇਹਨਾਂ ਮੁਗਲ ਸ਼ਾਸਕਾਂ ਨੇ ਆਪਣੇ ਰਾਜ ਭਾਗ ਦੀ ਖਾਤਰ ਆਪਣਿਆਂ ਦੇ ਖੂਨ ਦੀਆਂ ਨਦੀਆਂ ਵਹਾਈਆਂ। ਹਲੇ ਕੱਲ ਇੱਕ ਜ਼ਿਕਰ ਕੀਤਾ ਜਹਾਂਗੀਰ ਬਾਦਸ਼ਾਹ, ਜਹਾਂਗੀਰ ਬਾਦਸ਼ਾਹ ਦਾ ਉਹਦਾ ਪੋਤਿਆ ਹੈ ਤੋ ਗੁਰੂ ਪਿਆਰਿਓ, ਉਹਦਾ ਜਿਹੜਾ ਪੁੱਤਰ ਹੈ ਨਾ, ਉਹ ਬਗਾਵਤ ਕਰ ਦਿੰਦਾ ਤੇ ਸਤਸੰਗਤ ਜੀ ਉਹ ਆਪਦੇ ਪੁੱਤ ਦੀਆਂ ਅੱਖਾਂ ਕੱਢ ਕੇ, ਖੁਸਰੋ ਸੀ ਇਹਦੇ ਪੁੱਤ ਦਾ ਨਾਂ, ਇਹਦਾ ਪੁੱਤ ਬਗਾਵਤ ਕਰ ਦਿੱਤਾ। ਕਹਿੰਦਾ ਨਹੀਂ, ਮੇਰਾ ਦਾਦਾ ਅਕਬਰ ਮੈਨੂੰ ਰਾਜ ਦੇਣਾ ਚਾਹੁੰਦਾ ਸੀ, ਤੂੰ ਧੱਕੇ ਨਾਲ ਰਾਜ ਲੈ ਲਿਆ। ਹੁਣ ਸਤਸੰਗਤ ਜੀ, ਜਹਾਂਗੀਰ ਬਾਦਸ਼ਾਹ, ਕੋਈ ਵੀ ਬੰਦਾ ਸਤਸੰਗਤ ਜੀ ਚੌਧਰ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ। ਹੁਣ ਪਿੰਡਾਂ ਦੇ ਵਿੱਚ ਹੀ ਦੇਖ ਲਈਏ, ਛੋਟੇ ਛੋਟੇ ਪਿੰਡਾਂ ਵਿੱਚ ਬਣੇ ਹੋਏ ਸਰਪੰਚ, ਮੈਂਬਰ ਪਿੰਡਾਂ 'ਚ ਫਸਾਦ ਹੋ ਜਾਂਦੇ ਆ, ਸਿਰ ਪਾਟ ਜਾਂਦੇ ਆ, ਪਰ ਉਹ ਇੰਨੀਆਂ ਕੁ ਚੌਧਰਾਂ ਹੀ ਛੱਡਣ ਵਾਸਤੇ ਤਿਆਰ ਨਹੀਂ ਹੁੰਦੇ, ਤੇ ਏਡੇ ਵੱਡੇ ਸਾਮਰਾਜ ਦੀ ਚੌਧਰ ਛੱਡਣ ਵਾਸਤੇ ਕੌਣ ਤਿਆਰ ਹੁੰਦਾ? ਔਰ ਖੁਸਰੋ ਦੀ ਤੇ ਆਪਣੇ ਪਿਓ ਜਹਾਂਗੀਰ ਦੀ ਆਪਸ ਵਿੱਚ ਅਣਬਣ ਹੋ ਜਾਂਦੀ ਹੈ, ਬਾਗੀ ਹੋ ਜਾਂਦਾ, ਬਗਾਵਤ ਕਰ ਦਿੰਦਾ। ਆਖਰ ਝਨਾ ਦੇ ਕੰਢੇ ਦੇ ਉੱਤੋਂ ਫੜਿਆ ਜਾਂਦਾ ਤੇ ਸਤਸੰਗਤ ਜੀ ਜਿੱਥੇ ਬਾਕੀ ਨਾਲ ਦੇ ਸਾਥੀ ਕਤਲ ਕਰ ਦਿੱਤੇ ਨਾ, ਔਰ ਉੱਥੇ ਆਪਦੇ ਪੁੱਤ ਦੀਆਂ, ਕੋਈ ਪੁੱਤ ਉਪਰਾ ਨਹੀਂ, ਗੋਦ ਲਿਆ ਨਹੀਂ ਸੀ, ਆਪਦਾ ਸਗਾ ਪੁੱਤ ਸੀ, ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ। ਅੱਖਾਂ ਕੱਢ ਕੇ ਉੱਪਰੋਂ ਜਿਹੜੀਆਂ ਪਲਕਾਂ ਨੂੰ ਸੀ ਉਹ ਸੂਈਆਂ ਨਾਲ ਸੀ ਦਿੱਤਾ ਗਿਆ, ਸਦਾ ਵਾਸਤੇ ਅਪਾਹਜ ਕਰ ਦਿੱਤਾ। ਕਹਿੰਦਾ ਤੂੰ ਰਾਜ ਦੀ ਕਦੀ ਮੰਗ ਹੀ ਨਾ ਕਰ ਸਕੇ। ਇੱਦਾਂ ਦੀਆਂ ਰਾਜ ਦੇ ਜਲਵੇ ਇੱਦਾਂ ਦੇ ਹੁੰਦੇ ਆ। ਤੇ ਸਤਸੰਗ ਜੀ, ਉਸ ਤੋਂ ਬਾਅਦ ਇਹਦਾ ਹੀ ਜਹਾਂਗੀਰ ਦਾ ਪੁੱਤ ਸ਼ਾਹਜਹਾਨ ਹਿੰਦੁਸਤਾਨ ਦੇ ਤਖਤ ਦੇ ਉੱਤੇ ਬੈਠਦਾ, ਔਰ ਇਹਦੇ ਚਾਰ ਮੁੰਡੇ ਸੀ, ਔਰ ਚਾਰਾਂ ਦੇ ਵਿੱਚੋਂ ਔਰੰਗਜ਼ੇਬ ਦਾ ਨਾਂ ਤੁਸੀਂ ਸਾਰਿਆਂ ਸੁਣਿਆ, ਸਭ ਤੋਂ ਸ਼ਾਤਰ ਦਿਮਾਗ ਇਹ ਬੰਦਾ ਸੀ। ਆਪਣੇ ਭਰਾਵਾਂ ਨੂੰ ਵਲਗਾ ਕੇ, ਰਿਸ਼ਤੇਦਾਰਿਆਂ ਨੂੰ ਵਰਗਲਾ ਕੇ ਆਖਰ ਹਿੰਦੁਸਤਾਨ ਦੇ ਤਖਤ ਦੇ ਉੱਤੇ ਬਹਿੰਦਾ। ਆਪਣੇ ਬਾਪ, ਹੁਣ ਮੈਂ ਕਹਿੰਦਾ ਖੂਨ ਦੀਆਂ ਨਦੀਆਂ ਕਿੱਦਾਂ ਵਗੀਆਂ, ਉਹਦਾ ਆਪਣਾ ਬਾਪ, ਹੁਣ ਗੁਰੂ ਪਿਆਰੇ ਉਹ ਬਾਪ ਦਾ ਕੀ ਗੁਨਾਹ ਹੋ ਸਕਦਾ ਹੈ? ਬਾਪ ਲਈ ਤੇ ਸਾਰੇ ਪੁੱਤ ਇੱਕੋ ਜਿਹੇ ਹੁੰਦੇ ਆ ਨਾ, ਤੇ ਕੁਝ ਕੁ ਦੁਨੀਆਂ ਦੇ ਰਿਵਾਜ ਰਸਮਾਂ ਤੇ ਕੁਝ ਕੁ ਕਾਨੂੰਨੀ ਦਾਪੇਚ ਹੁੰਦੇ ਆ, ਔਰ ਇਹ ਆਪਣੇ ਸਭ ਤੋਂ ਵੱਡੇ ਪੁੱਤਰ ਦਾਰਾ ਸ਼ਕੋਹ ਦਾ ਬਹੁਤ ਪਿਆਰ ਕਰਦਾ ਸੀ ਸ਼ਾਹਜਹਾਨ, ਔਰ ਇਸ ਰਾਜ ਭਾਗ ਦਾ ਹੱਕਦਾਰ ਵੀ ਤਕਰੀਬਨ ਉਹ ਬਣਦਾ ਸੀ ਵੱਡਾ ਹੋਣ ਦੇ ਨਾਤੇ। ਪਰ ਔਰੰਗਜ਼ੇਬ ਨੇ ਆਪਣੇ ਬਾਪ ਨੂੰ ਜੇਲ੍ਹ ਦੇ ਵਿੱਚ ਡੱਕਿਆ, ਜੇਲ੍ਹ ਦੇ ਵਿੱਚ ਡੱਕ ਦਿੱਤਾ, ਤੇ ਦੂਜੇ ਭਰਾਵਾਂ ਨੂੰ ਵਰਗਲਾ ਕੇ ਆਕਣ ਲੈਂਦਾ। ਕਹਿੰਦਾ ਸੱਜਣੋ, ਮੈਂ ਹਿੰਦੁਸਤਾਨ ਦਾ ਰਾਜਾ ਨਹੀਂ ਬਣਨਾ ਚਾਹੁੰਦਾ, ਮੈਂ ਰਾਜ ਲੈ ਕੇ ਕੀ ਕਰਨਾ, ਮੈਂ ਤੇ ਫਕੀਰ ਜਿਹਾ ਬੰਦਾ, ਜਿੱਦਾਂ ਹਿੰਦੁਸਤਾਨ ਦਾ ਅੱਜ ਇੱਕ ਬਾਦਸ਼ਾਹ ਮੋਦੀ ਕਹਿੰਦਾ ਮੈਂ ਤੇ ਫਕੀਰ ਬੰਦਾ, ਝੋਲਾ ਉਠਾਏਗੇ ਕਿਤੇ ਚੁੱਲ ਜਾਏਗੇ। ਗੁਰੂ ਪਿਆਰਿਓ, ਜਦੋਂ ਲੋਕਾਂ ਨੂੰ ਲੁੱਟਦੇ ਆ ਨਾ, ਫਿਰ ਪਤਾ ਲੱਗਦਾ ਇਹ ਰਾਜ ਭਾਗ ਛੱਡਣਾ ਕਿਤੇ ਸੌਖਾ, ਤੋੜੋ 15 ਸਾਲ ਹੋ ਗਏ, ਹੋਰ ਪਤਾ ਨਹੀਂ ਕਿੰਨਾ ਕੁ ਚਿਰ ਹਲੇ ਇਹ ਦੁਨੀਆਂ ਨੂੰ ਲੁੱਟਿਆ ਜਾਣਾ ਹੈ। ਔਰ ਇਸੇ ਤਰ੍ਹਾਂ ਇਹ ਔਰੰਗਜ਼ੇਬ ਵੀ ਕਹਿੰਦਾ ਮੈਂ ਫਕੀਰ ਬੰਦਾ, ਮੈਂ ਰਾਜ ਲੈ ਕੇ ਕੀ ਕਰਨਾ, ਹਾਂ ਸਾਡਾ ਪਿਓ ਦਾਰਾ ਸ਼ਕੋ ਨੂੰ ਰਾਜ ਦੇਣਾ ਚਾਹੁੰਦਾ, ਔਰ ਦਾਰਾ ਸ਼ਕੋ ਇੱਦਾਂ ਦਾ ਬੰਦਾ ਹੈ ਵੀ ਇਹ ਆਪਣੇ ਰਾਜ ਭਾਗ ਨੂੰ ਗਵਾ ਕੇ ਰੱਖ ਦੇਵੇਗਾ, ਮੈਂ ਇਸਲਾਮ ਦਾ ਝੰਡਾ ਝੂਲਦਾ ਦੇਖਣਾ ਚਾਹੁੰਦਾ, ਔਰ ਇਹ ਸਾਰੇ ਧਾਰਾਵਾਂ ਦਾ ਨਿਰਪੱਖ ਹੈ, ਔਰ ਇਸ ਕਰਕੇ ਮੈਂ ਚਾਹੁੰਦਾ ਰਾਜ ਇੱਕ ਵਾਰ ਲੈ ਲਵਾਂ, ਤੇ ਭਰਾਵਾਂ ਆਪਦਿਆਂ ਨੂੰ ਕਹਿੰਦਾ ਮੈਂ ਬਾਅਦ 'ਚ ਤੁਹਾਨੂੰ ਐਨ ਇਹਨੂੰ ਡਿਵੈਲਟ ਕਰ ਦੂੰਗਾ, ਵੰਡ ਦੂੰਗਾ ਤੁਹਾਡੇ ਵਿੱਚ। ਉਹਦੇ ਭਰਾ ਗੱਲਾਂ ਵਿੱਚ ਆ ਜਾਂਦੇ ਨੇ, ਔਰੰਗਜ਼ੇਬ ਦੀ ਮੱਤ ਕਰਦੇ ਨੇ, ਤੇ ਸਤਸੰਗਤ ਜੀ ਆਪਣੇ ਪਿਓ ਨੂੰ ਕੈਦ ਕਰਦੇ ਨੇ, ਦਾਰਾ ਸ਼ਕੋਹ ਨੂੰ ਕੈਦ ਕਰਦੇ ਨੇ। ਹੁਣ ਦੇਖੋ ਉਹਦੇ ਮਨ ਵਿੱਚ ਸੀ ਕਿ ਕਿਤੇ ਦਾਰਾ ਸ਼ਕੋਹ ਕਿਸੇ ਨਾਲ, ਰਾਜਨੀਤੀ ਬੜੀ ਉਲਟੀ ਖੇਡ ਚੱਲਦੀ ਹੈ, ਇਹਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂ, ਵੀ ਕਿਸੇ ਦੇ ਨਾਲ ਰਲ ਕੇ, ਕਿਸੇ ਜਰਨੈਲ ਨਾਲ ਰਲ ਕੇ ਜੇਲ੍ਹ ਦੇ ਵਿੱਚੋਂ ਨਿਕਲ ਨਾ ਜਾਵੇ। ਤੇ ਉਹਨੇ ਫਿਰ ਆਖਰੀ ਇਹਨੇ ਸੋਚੀ ਕੀ ਹੈ, ਆਪਣੇ ਬਾਪ ਨੂੰ
ਸਤਸੰਗ ਜੀ ਈਦ ਦੇ ਦਿਨ ਇੱਕ ਤੋਹਫਾ ਦਿੰਦਾ, ਈਦ ਦੇ ਦਿਨ, ਈਦ ਦਾ ਦਿਨ ਸੀ ਔਰ ਇਹਨੇ ਅਹਿਲਕਾਰਾਂ ਨੂੰ ਆਪਣੇ ਕੁਛ ਬੰਦੇ ਭੇਜੇ, ਇੱਕ ਚਾਂਦੀ ਦਾ ਥਾਲ, ਚਾਂਦੀ ਦੇ ਥਾਲ ਦੇ ਉੱਤੇ ਬਹੁਤ ਵਧੀਆ ਰੇਸ਼ਮੀ ਕੱਪੜੇ ਦੇ ਨਾਲ ਇੱਕ ਤੋਹਫਾ ਭੇਜਿਆ ਤੇ ਉਹਦਾ ਬਾਪ ਖੁਸ਼ ਹੋਇਆ ਵੀ ਆਖਰ ਮੇਰਾ ਪੁੱਤ ਹੈ ਨਾ, ਮੇਰਾ ਖੂਨ ਹੈ ਔਰੰਗਜ਼ੇਬ, ਆਖਰ ਅੱਜ ਈਦ ਦੇ ਦਿਨ ਉਹਨੇ ਮੈਨੂੰ ਕੋਈ ਗਿਫਟ ਦਿੱਤਾ ਔਰ ਇਹ ਜਿਹੜੀ ਨਫ਼ਰਤ ਹੈ ਨਾ ਉਹ ਮੈਨੂੰ ਲੱਗਦਾ ਹੈ ਕਿ ਮੇਰੇ ਪੁੱਤ ਦੇ ਅੰਦਰ ਮੇਰੇ ਪ੍ਰਤੀ ਜਿਹੜੀ ਨਫ਼ਰਤ ਸੀ ਉਹ ਘੱਟ ਗਈ ਲੱਗਦੀ, ਮੈਨੂੰ ਤੋਹਫੇ ਭੇਜਣ ਲੱਗ ਪਿਆ। ਤੇ ਸਤਸੰਗ ਜੀ ਜਦੋਂ ਤੋਹਫਾ ਚੱਕ ਕੇ ਦੇਖਦਾ ਉਹਦਾ ਉਠਾਉਂਦਾ ਚਾਂਦੀ ਦੇ ਥਾਲ ਦੇ ਵਿੱਚੋਂ ਜਿਹੜਾ ਤੋਹਫਾ ਰੱਖਿਆ ਸੀ ਔਰ ਬੜੀਆ ਰੇਸ਼ਮੀ ਕੱਪੜੇ ਨਾਲ ਢੱਕਿਆ ਸੀ ਉਹ ਕੀ ਦੇਖਦਾ, ਜਦੋਂ ਉਹਨੂੰ ਨੰਗਾ ਕਰਕੇ ਦੇਖਦਾ ਨਾ ਵੀ ਤੋਹਫਾ ਦੇਖਾਂ ਵੀ ਕੀ ਗਿਫਟ ਮੇਰੇ ਲਈ ਦਿੱਤਾ, ਤੇ ਉਹਦੇ ਵੱਡੇ ਪੁੱਤਰ ਦਾਰਾ ਸ਼ਕੋਹ ਦਾ ਕੱਟਿਆ ਹੋਇਆ ਸਿਰ ਜਿਹੜਾ ਉਹ ਥਾਲੀ ਵਿੱਚ ਰੱਖਿਆ ਹੋਇਆ ਸੀ। ਹੁਣ ਇਹ ਹਕੂਮਤ ਜਿਹੜੀ ਆ ਭਾਰਤ ਦੇ ਉੱਤੇ ਰਾਜ ਕਰ ਰਹੀ ਸੀ। ਤੇ ਸਤਸੰਗਤ ਜੀ ਉਸ ਤੋਂ ਬਾਅਦ ਇਹ ਔਰੰਗਜ਼ੇਬ ਇਹਦੇ ਅਤਿਆਚਾਰ ਇਹਦੇ ਜ਼ੁਲਮਾਂ ਦੀ ਲੰਬੀ ਦਾਸਤਾਨ, ਤਕਰੀਬਨ 50 ਸਾਲ ਇਹਨੇ ਭਾਰਤ ਦੇ ਉੱਤੇ ਰਾਜ ਕੀਤਾ ਔਰ ਇਹਦੇ ਜ਼ੁਲਮਾਂ ਦਾ ਇੰਤਹਾ ਹੁੰਦਾ। ਜਨੇਊਆਂ ਦੀ ਗੱਲ ਕਰਦੇ ਹਾਂ ਤੇ ਸਤਸੰਗ ਜੀ ਇੱਕ ਕਹਾਵਤ ਬਣੀ ਹੋਈ ਹੈ ਕਿ ਸਵਾ ਮਨ ਦੇ ਨਿੱਤ ਦੇ ਜਨੇਊ ਲਾਉਂਦਾ ਸੀ। ਚਲੋ ਆਪਾਂ ਸਵਾ ਮਨ ਵੱਲ ਨਹੀਂ ਜਾਂਦੇ, ਮੈਂ ਕਹਿੰਦਾ ਹਜ਼ਾਰਾਂ ਜਨੇਊ ਲਾਉਂਦਾ ਸੀ, ਨਿੱਤ ਦੇ ਹਜ਼ਾਰਾਂ ਜਨੇਊ। ਔਰ ਹਿੰਦੂਆਂ ਨੂੰ ਧੱਕੇ ਦੇ ਨਾਲ ਮੁਸਲਮਾਨ ਬਣਾਇਆ ਜਾਂਦਾ ਸੀ ਔਰ ਜੇ ਕੋਈ ਮਾੜੀ ਮੋਟੀ ਹੀਲ ਹਿੱਜਤ ਕਰਦਾ ਤੇ ਤਲਵਾਰ ਦੇ ਨਾਲ ਉਹਨੂੰ ਕਤਲ ਕਰ ਦਿੱਤਾ ਜਾਂਦਾ ਸੀ। ਕਸ਼ਮੀਰੀ ਪੰਡਤਾਂ ਦੀ ਦਾਸਤਾਨ ਇੱਦਾਂ ਦੀ ਹੈ। ਔਰ ਇਹਨੇ ਆਪਣੇ ਜਰਨੈਲ ਸ਼ੇਰ ਅਫਗਾਨ ਖਾਨ ਨੂੰ ਕਸ਼ਮੀਰ ਦੇ ਵਿੱਚ ਭੇਜਿਆ ਵੀ ਪਤਾ ਲੱਗਾ ਕਸ਼ਮੀਰ ਦੇ ਲੋਕ ਬੜਾ ਦਿਮਾਗ ਰੱਖਦੇ ਨੇ, ਬੜੇ ਦਿਮਾਗੀ ਲੋਕ ਦੇ ਨੇ, ਛਾਤਰ, ਔਰ ਉੱਥੋਂ ਗਿਆਨ ਉਪਜਦਾ ਹੈ। ਜਿੱਥੋਂ ਕਸ਼ਮੀਰ ਦੇ ਵਿੱਚੋਂ ਛੋਟੇ ਛੋਟੇ ਅੰਮ੍ਰਿਤ ਦੇ ਝਰਨੇ ਉਪਜਦੇ ਹਨ ਤੇ ਕਹਿੰਦੇ ਉੱਥੇ ਗਿਆਨ ਵੀ ਉਪਜਦਾ ਹੈ। ਇਹਨੇ ਸ਼ੇਰ ਅਫਗਾਨ ਖਾਨ ਨੂੰ ਬੜਾ ਜ਼ਾਲਮ ਸੀ, ਇਹਨੇ ਉੱਥੇ ਪੰਡਤਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਸਤਸੰਗ ਜੀ ਉੱਥੇ ਕਤਲੇਆਮ ਸ਼ੁਰੂ ਕੀਤਾ। ਲੰਬੀ ਦਾਸਤਾਨ ਹੈ ਕਿ ਕਿਵੇਂ ਇਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਔਰ ਉਸ ਤੋਂ ਬਾਅਦ ਗੁਰੂ ਮਹਾਰਾਜ ਆਪਣਾ ਸੀਸ ਦਿੰਦੇ ਨੇ, ਸ਼ਹਾਦਤ ਪ੍ਰਾਪਤ ਕਰਦੇ ਨੇ। ਔਰੰਗਜ਼ੇਬ ਦੇ ਹੁਕਮ ਦੇ ਨਾਲ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਪਰਿਵਾਰ ਨੂੰ ਸਤਸੰਗ ਜੀ ਸ਼ਹੀਦ ਕਰ ਦਿੱਤਾ, ਬਾਪ ਨੂੰ ਸ਼ਹੀਦ ਕੀਤਾ, ਮਾਤਾ ਨੂੰ ਸ਼ਹੀਦ ਕੀਤਾ। ਔਰ ਇਹ ਔਰੰਗਜ਼ੇਬ ਆਪ ਜਿੱਦਣ ਮਰ ਜਾਂਦਾ ਨਾ 1708 ਈਸਵੀ ਨੂੰ, ਹੁਣ ਜਿਹੜਾ ਤਲਵਾਰ ਦੇ ਜੋੜ ਦੇ ਨਾਲ ਜਿਹਨੇ ਰਾਜ ਕੀਤਾ ਸੀ, ਹੁਣ ਤਲਵਾਰ ਦੇ ਨਾਲ ਸਿਰ ਵੱਢ ਵੱਢ ਕੇ ਲਹੂ ਦੇ ਨਾਲ ਤਲਵਾਰ ਲੜਾ ਕੇ ਇਹ ਰਾਜ ਕੀਤਾ ਸੀ, ਆਖਰ ਉਹੀ ਤਲਵਾਰ ਇਹਦੇ ਪੁੱਤਾਂ ਵਿੱਚ ਵੀ ਚੱਲਦੀ ਹੈ। ਦੋ ਪੁੱਤ ਤਾਰਾ ਆਜ਼ਮ ਤੇ ਬਹਾਦਰ ਸ਼ਾਹ, ਇਹਨਾਂ ਵਿੱਚ ਖੂਨੀ ਲੜਾਈ ਚੱਲਦੀ ਆ। ਬਹਾਦਰ ਸ਼ਾਹ ਜਿੱਤ ਜਾਂਦਾ, ਤਾਰਾ ਆਜ਼ਮ ਮਾਰਿਆ ਜਾਂਦਾ। ਸਤਸੰਗ ਜੀ ਉਸ ਤੋਂ ਬਾਅਦ ਬਹਾਦਰ ਸ਼ਾਹ ਔਰ ਬਹਾਦਰ ਸ਼ਾਹ ਦੇ ਇਹਨਾਂ ਦੇ ਆਪਸ ਵਿੱਚ ਇਹਨਾਂ ਦੀ ਵੀ ਕੋਈ ਬਣਦੀ ਨਹੀਂ ਆਪਦੇ ਮੁੰਡਿਆਂ ਦੇ ਨਾਲ, ਤੇ ਫਰਕ ਸੀਅਰ ਬਾਦਸ਼ਾਹ ਬਣ ਜਾਂਦਾ। ਫਰਕ ਸੀਅਰ ਤੇ ਗੁਰੂ ਪਿਆਰੇ ਉਹ ਫਰਕ ਸੀਅਰ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਬੈਠਦਿਆਂ ਇਹ ਉਹੀ ਫਰਕ ਸੀਅਰ ਹੈ ਜਿਹਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਵਾਇਆ ਸੀ ਆਪਣੀਆਂ ਨਜ਼ਰਾਂ ਦੇ ਸਾਹਮਣੇ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁੱਛਦਾ ਹੈ, ਕਹਿੰਦਾ ਬੰਦਾ ਸਿੰਘ ਮੈਂ ਤੇਰੀ ਬਹਾਦਰੀ ਦਾ ਕਾਇਲ ਹਾਂ, ਸੱਜਣਾ ਹੁਣ ਤੂੰ ਮਰਤੇ ਜਾਣਾ ਜਾਂ ਸ਼ਹੀਦ ਹੋਣਾ ਹੀ ਆ, ਤੂੰ ਦੱਸ ਕਿਹੜੀ ਮੌਤੇ ਮਰਨਾ ਚਾਹੁੰਦਾ। ਇਹ ਫਰਕ ਸੀਰ ਹਿੰਦੁਸਤਾਨ ਦਾ ਬਾਦਸ਼ਾਹ ਪੁੱਛਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ, ਤੂੰ ਕਿਹੜੀ ਮੌਤੇ ਮਰਨਾ ਚਾਹੁੰਦਾ। ਤੇ ਉਹ ਕੌਮ ਦਾ ਬਹਾਦਰ ਬਾਬਾ ਬੰਦਾ ਸਿੰਘ ਪਤਾ ਕੀ ਕਹਿੰਦਾ, ਕਹਿੰਦਾ ਫਰਕ ਸੀਰ ਜਿਹੜੀ ਮੌਤੇ ਤੂੰ ਮਰਨਾ ਚਾਹੁੰਦਾ ਬਸ ਉਸੇ ਮੌਤੇ ਮੈਨੂੰ ਮਾਰ ਦੇ। ਇਤਿਹਾਸ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨੇਤਰ ਕੱਢੇ ਗਏ, ਉਹਨਾਂ ਦੀਆਂ ਲੱਤਾਂ ਵੱਢੀਆਂ ਗਈਆਂ, ਉਹਨਾਂ ਦੀਆਂ ਬਾਹਾਂ ਵੱਢੀਆਂ ਗਈਆਂ ਔਰ ਬਾਅਦ ਵਿੱਚ ਗਰਦਨ ਕੱਟ ਕੇ ਸ਼ਹੀਦ ਕੀਤਾ ਗਿਆ। ਔਰ ਇਸੇ ਹੀ ਤਰ੍ਹਾਂ ਇਹ ਫਰਕ ਸੀਅਰ ਜਿਹੜਾ ਬਾਬਾ ਬੰਦਾ ਸਿੰਘ ਨੂੰ ਪੁੱਛਦਾ ਸੀ ਨਾ ਵੀ ਤੈਨੂੰ ਕਿੱਦਾਂ ਮਰਨਾ ਚਾਹੁੰਦਾ, ਤੂੰ ਕਿੱਦਾਂ ਦੀ ਮੌਤ ਕਬੂਲ ਕਰਦਾ ਹੈ, ਤੇ ਬਾਬਾ ਜੀ ਨੇ ਆਖਿਆ ਸੀ ਜਿੱਦਾਂ ਦੀ ਤੂੰ ਮਰਨਾ ਚਾਹੁੰਦਾ। ਔਰ ਸੱਜਦ ਭਰਾਵਾਂ ਨੇ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ, ਇਤਿਹਾਸ ਕਹਿੰਦਾ ਪਹਿਲਾਂ ਇਹਦੀਆਂ ਵੀ ਅੱਖਾਂ ਕੱਢੀਆਂ ਗਈਆਂ।
ਇਹਦੀਆਂ ਵੀ ਲੱਤਾਂ ਵੱਢੀਆਂ, ਇਹਦੀਆਂ ਬਾਹਾਂ ਵੱਢੀਆਂ ਗਈਆਂ, ਇਹਦਾ ਢਿੱਡ ਪਾੜਿਆ ਗਿਆ ਔਰ ਇਹਦੀ ਗਰਦਨ ਕੱਟ ਕੇ ਇਹਨੂੰ ਬੁਰੀ ਮੌਤ ਤੇ ਮਾਰਿਆ ਗਿਆ। ਸਤਸੰਗ ਜੀ, ਇਸ ਤੋਂ ਬਾਅਦ ਰਫੀਦਾਰ ਜਾਰਖਾਂ, ਇਹ ਹਿੰਦੁਸਤਾਨ ਦਾ ਬਾਦਸ਼ਾਹ ਬਣਦਾ ਇਹ ਸੱਜਦ ਭਰਾਵਾਂ ਦੀ ਮਦਦ ਦੇ ਨਾਲ, ਤੇ ਤਿੰਨਾਂ ਕੁ ਮਹੀਨਿਆਂ ਬਾਅਦ ਸੱਜਦ ਭਰਾ ਇਹਦਾ ਵੀ ਕੀਰਤਨ ਸੋਲਾ ਪੜ ਦਿੰਦੇ, ਇਹਨੂੰ ਵੀ ਕਤਲ ਕਰ ਦਿੰਦੇ ਨੇ। ਉਸ ਤੋਂ ਬਾਅਦ ਰਫੀ ਯਾਰ, ਉਹ ਇਹਦਾ ਭਰਾ, ਉਹ ਬਣਦਾ ਹੈ ਬਾਦਸ਼ਾਹ, ਤੇ ਸਤਸੰਗ ਜੀ ਤਿੰਨਾਂ ਕੁ ਮਹੀਨਿਆਂ ਬਾਅਦ ਉਹਦਾ ਵੀ ਕੀਰਤਨ ਸੋਲਾ ਪੜ ਦਿੱਤਾ। ਆਹ ਖੂਨ ਦੀਆਂ ਨਦੀਆਂ ਵਗੀਆਂ ਇਹ ਹਿੰਦੁਸਤਾਨ ਦੇ ਅੰਦਰ ਮੁਗਲਾਂ ਦੇ ਰਾਜ ਦੇ ਵਿੱਚ। ਫਿਰ ਉਸ ਤੋਂ ਬਾਅਦ ਸੱਜਦ ਭਰਾਵਾਂ ਨੇ ਮੁਹੰਮਦ ਸ਼ਾਹ, ਜਿਹਨੂੰ 7 ਸਾਲ ਪਹਿਲਾਂ ਫਰਕ ਸੀਅਰ ਨੇ ਆਪ ਜੇਲ੍ਹ ਦੇ ਵਿੱਚ ਡੱਕਿਆ ਸੀ, ਫਿਰ ਸੱਜਦ ਭਰਾਵਾਂ ਨੇ ਉਹਨੂੰ ਮੁਹੰਮਦ ਸ਼ਾਹ ਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਤੇ ਹਿੰਦੁਸਤਾਨ ਦੇ ਤਖ਼ਤ ਤੇ, ਗੁਰੂ ਪਿਆਰੇ ਹੋਏ, ਕਿਤੇ ਪਤਾ ਲੱਗਦਾ ਉਸ ਦਾਤੇ ਦੀਆਂ ਖੇਡਾਂ ਦਾ। ਇਹ ਤਖ਼ਤ ਦੀ ਖਾਤਰ ਪਹਿਲਾਂ ਜੇਲ੍ਹ ਦੇ ਵਿੱਚ ਜਾਣਾ ਪਿਆ, ਤੇ ਸਤਸੰਗ ਜੀ ਉਸ ਤੋਂ ਬਾਅਦ ਉਹੀ ਮਾਲਕ ਪਤਾ ਨਹੀਂ ਕਿੱਦਾਂ ਦੀ ਮੌਜ ਕਰਦਾ ਹੈ ਔਰ ਬਾਅਦ ਵਿੱਚ ਜੇਲ੍ਹ ਚੋਂ ਕੱਢ ਕੇ ਤਖ਼ਤ ਦੇ ਉੱਤੇ ਵਾਲ ਦਿੰਦਾ ਹੈ। ਮੁਹੰਮਦ ਸ਼ਾਹ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦਿੱਤਾ ਜਾਂਦਾ,

ਸਮਰਦੀ ਨੂੰ ਵੀ ਇਸ ਵੇਲੇ ਪੰਜਾਬ ਦੇ ਵਿੱਚ ਬਲਵਾ ਉੱਠ ਰਿਹਾ। ਇੱਕ ਦਿਨ ਇਹ ਪੰਜਾਬ ਦੇ ਲੋਕ ਪੰਜਾਬੀ ਗੁਰੂ ਗੋਬਿੰਦ ਸਿੰਘ ਦੇ ਇਹ ਅਖਵਾਉਣ ਵਾਲੇ ਸਿੱਖ ਇੱਕ ਦਿਨ ਇੱਦਾਂ ਨਹੀਂ ਬੈਠਣਗੇ। ਔਰ ਜਿੱਦਾਂ ਦੀ ਇਹਨਾਂ ਦੇ ਅੰਦਰ ਸਪਿਰਟ ਹੈ ਇਹ ਰਾਜ ਭਾਗ ਲਈ ਹੱਥ ਪੈਰ ਜ਼ਰੂਰ ਮਾਰਨਗੇ। ਸੋ ਗੁਰੂ ਪਿਆਰਿਓ ਇਹਨੇ ਅਬਦੁਲ ਸਮਦ ਖਾਂ ਜਿਹੜਾ 7000 ਸੀ ਸੈਫ ਦੌਲਾ ਦਾ ਖਿਤਾਬ ਜਿਹਨੂੰ ਦਿੱਤਾ ਹੋਇਆ ਸੀ ਨਾ, ਔਰ ਇਹਨੂੰ ਇਹ ਕਾਬਲ ਨਹੀਂ ਸੀ ਸਮਝਦਾ ਪੰਜਾਬ ਦੀ ਗਵਰਨਰੀ ਦੇ, ਇਹਨੂੰ ਇੱਥੋਂ ਹਟਾ ਕੇ ਤੇ ਮੁਲਤਾਨ ਦਾ ਸੂਬੇਦਾਰ ਬਣਾ ਦਿੰਦਾ ਤੇ ਉਹਦੇ ਮੁੰਡੇ ਨੂੰ ਅਬਦੁਲ ਸਮਦ ਖਾਂ ਦੇ ਮੁੰਡੇ। ਸਤਸੰਗਤ ਜੀ, ਸਾਡੇ ਸਿੱਖ ਇਤਿਹਾਸ ਦੇ ਅੰਦਰ ਉਸ ਜ਼ਾਲਮ ਦਾ ਨਾਂ ਬੜਾ ਨਫ਼ਰਤ ਦੇ ਨਾਲ ਗੁਰੂ ਪਿਆਰਿਓ ਲਿਆ ਜਾਂਦਾ ਹੈ। ਬੜਾ ਜ਼ਾਲਮ ਇਹ ਨਿਕਲਿਆ ਔਰ ਇਹਨੇ ਸਿੱਖਾਂ ਦਾ ਇਹਨੇ ਸ਼ਿਕਾਰ ਕੀਤਾ ਸੀ। ਸੋ ਸਤਸੰਗਤ ਜੀ, ਇਸ ਤੋਂ ਬਾਅਦ ਇਹਨੇ ਫਿਰ ਪਿੰਡਾਂ ਦੇ ਵਿੱਚ ਗਸਤੀ ਫੌਜਾਂ ਭੇਜ ਦਿੱਤੀਆਂ ਤੇ ਭਾਈ ਤਾਰਾ ਸਿੰਘ ਦੀ ਸ਼ਹਾਦਤ ਵੀ ਹੁੰਦੀ ਹੈ ਤੇ ਗੁਰੂ ਪਿਆਰਿਓ ਭਾਈ ਤਾਰਾ ਸਿੰਘ ਦੀ ਸ਼ਹਾਦਤ ਨੇ ਪਿੰਡਾਂ ਦੇ ਵਿੱਚ ਇੱਕ ਬਲਵੇ ਦੀ ਅੱਗ ਲਾ ਦਿੱਤੀ ਹੈ। ਔਰ ਜਿੱਥੇ ਜਿੱਥੇ ਸਿੰਘ ਸਨ ਵੱਸਦੇ ਉਹਨਾਂ ਛੋਟੇ ਛੋਟੇ ਟੋਲੇ ਬਣਾ ਕੇ ਤੇ ਇਹਨਾਂ ਗਸ਼ਤੀ ਫੌਜਾਂ ਦੇ ਉੱਤੇ, ਇਹਨਾਂ ਮੁਗਲੀਆ ਫੌਜਾਂ ਦੇ ਉੱਤੇ ਜਿਵੇਂ ਜਿਵੇਂ ਗੁਰੂ ਪਿਆਰਿਓ ਇਹ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ। ਸੋ ਉਸ ਕੋਲੇ ਦੀਆਂ ਕੁਝ ਕੁ ਸਤਰਾਂ ਢਾਡੀ ਜੱਤਾ ਤੁਹਾਡੇ ਸਾਹਮਣੇ ਇਹੋ ਕਹਿੰਦਾ।

ਜ਼ਕਰੀਆ ਖਾਂ ਹੁਣ ਤੱਕ ਦਾ ਪੰਜਾਬ ਦੋ ਵਿੱਚ ਸਭ ਤੋਂ ਵੱਧ ਜ਼ਾਲਮ ਸੂਬੇਦਾਰ ਬਣਿਆ। ਗੁਰੂ ਪਿਆਰਿਓ, ਇਹਨੇ ਵੀ ਜ਼ੁਲਮ ਦੀ ਇੰਤਹਾ ਕੀਤੀ। ਭਾਈ ਮਨੀ ਸਿੰਘ ਵਰਗਿਆਂ ਦੇ ਬੰਦ ਬੰਦ ਕੱਟਣ ਦਾ ਹੁਕਮ ਇਹਨੇ ਦਿੱਤਾ ਸੀ। ਇੱਕ ਛੋਟਾ ਜਿਹਾ ਬਾਲਕ ਹਕੀਕਤ ਰਾਏ, ਗੁਰੂ ਪਿਆਰਿਓ, ਉਹਨੂੰ ਵੀ ਸ਼ਹੀਦ ਕਰਨ ਦਾ ਹੁਕਮ, ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰਨ ਦਾ ਹੁਕਮ, ਇਦਾਂ ਦੇ ਤਸ਼ੱਦਦ ਚਰਖੜੀਆਂ ਤੇ ਜਾਣ ਦਾ। ਇਹਦੇ ਅਹਿਦ ਦੇ ਵਿੱਚ, ਇਹਦੇ ਸਮੇਂ ਦੇ ਵਿੱਚ ਸਿੱਖਾਂ ਦੇ ਉੱਤੇ ਬੜੇ ਜ਼ੁਲਮ ਹੋਏ। ਬਸ ਉਹੀ ਮੇਰਾ ਰਾਜ ਭਾਗ ਬਣਿਆ ਰਵੀ, ਜਿੱਥੇ ਮਰ ਜਾ ਸਿੰਘਾਂ ਨੇ ਸਿਰ ਉਠਾਉਣੇ, ਇਹਨੇ ਪਿੰਡਾਂ ਦੇ ਪਿੰਡ ਅੱਗ ਲਾ ਕੇ ਫੂਕ ਦੇਣੇ, ਔਰ ਪਿੰਡਾਂ ਦੇ ਵਿੱਚ ਇਲਾਕਿਆਂ ਵਿੱਚ ਇਹਨੇ ਚੌਧਰੀ ਪੈਦਾ ਕਰ ਲਏ ਸੀ ਵੀ ਜਿੱਥੇ ਮਾੜੀ ਮੋਟੀ ਗੜਬੜੀ ਹੁੰਦੀ ਹੈ ਨਾ, ਉਹ ਸਰਕਾਰ ਨੂੰ ਆ ਕੇ ਉਹਦੀ ਇਤਲਾਹ ਦਿੱਤੀ ਜਾਵੇ, ਤੇ ਜਿਹੜਾ ਚੌਧਰੀ ਮਾੜੀ ਮੋਟੀ ਢਿੱਲ ਕਰੇ ਨਾ ਆਪਣੇ ਕੰਮ ਦੇ ਵਿੱਚ, ਉਹਨੂੰ ਸਜ਼ਾ ਵੀ ਦਿੱਤੀ ਜਾਂਦੀ ਸੀ। ਤੇ ਇਹਦਾ ਪਿਓ ਥੋੜਾ ਜਿਹਾ ਨਰਮ ਸੀ, ਕਮਰਦੀਰ ਜਿਹੜਾ ਦਿੱਲੀ ਦਾ ਵੱਡਾ ਵਜ਼ੀਰ ਬਣਿਆ, ਇਹ ਜ਼ਕਰੀਆ ਖਾਨ ਉਹਦਾ ਭਣਵੋਈਆ ਲੱਗਦਾ ਸੀ। ਉਹਨੇ ਇਹਦੇ ਬਾਪ ਨੂੰ ਹਟਾ ਕੇ ਆਪਣੇ ਜਵਾਈ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ, ਤੇ ਗੁਰੂ ਪਿਆਰਿਓ ਲਾਹੌਰ ਦੀ ਸਾਰੀ ਦੇਖ ਰੇਖ ਜਿਹੜੀ ਉਹ ਕਮਰਦੀਨ ਦੇ ਨੇਤਰ ਆਪਣੇ ਹੇਠਾਂ ਚਲੀ ਗਈ। ਸੋ ਇਹ ਸਾਰਾ ਕੁਝ ਜ਼ਕਰੀਆ ਖਾਨ ਵਾਚ ਰਿਹਾ ਸੀ, ਤੇ ਇਹ 1726 ਈਸਵੀ ਦੇ ਵਿੱਚ ਇਹ ਬਣਦਾ ਹੈ। ਤੇ ਗੁਰੂ ਪਿਆਰਿਓ ਇਹਨੇ ਸਭ ਤੋਂ ਪਹਿਲਾਂ ਜਿਹੜਾ ਜ਼ੁਲਮ ਕੀਤਾ ਹੈ ਨਾ, 2000 ਫੌਜ ਦੇ ਕੇ, ਜਿਹੜਾ ਇਤਿਹਾਸ ਆਪਾਂ ਪਹਿਲਾਂ ਬੋਲ ਚੁੱਕੇ ਹਾਂ, 2000 ਫੌਜ ਦੇ ਕੇ ਇੱਕ ਭਜਨੀਕ, ਇੱਕ ਮਹਾਨ ਸੰਤ, ਇੱਕ ਰੱਬੀ ਰੂਹ ਭਾਈ ਤਾਰਾ ਸਿੰਘ ਵਾਂ ਵਾਲਿਆਂ ਦੇ ਉੱਤੇ ਜ਼ੁਲਮ ਕੀਤਾ। 50-52 ਸਿੰਘ ਉੱਥੇ ਉਹਨਾਂ ਦੇ ਡੇਰੇ ਦੇ ਵਿੱਚ ਸ਼ਹੀਦ ਕਰ ਦਿੱਤੇ, ਤੇ ਇਲਜ਼ਾਮ ਗੁਰੂ ਪਿਆਰਿਓ ਪਹਿਲੀ ਗੱਲ ਪੁੱਛਣ ਵਾਲਾ ਨਹੀਂ ਹੁੰਦਾ, ਹਕੂਮਤਾਂ ਨੂੰ ਮਨਮਾਨੀਆਂ ਕਰਨ ਵਾਲਿਆਂ ਨੂੰ ਕੌਣ ਪੁੱਛਦਾ, ਤੇ ਸਤਸੰਗਤ ਜੀ ਇਲਜ਼ਾਮ ਹੁਣ ਪੰਜਾਬ ਦੇ ਵਿੱਚ ਆ ਜਿਹੜੇ ਆਧੁਨਿਕ ਦੌਰ ਦੇ ਵਿੱਚ ਨਵੇਂ ਜ਼ਮਾਨੇ ਦੇ ਵਿੱਚ ਜਿਸ ਦੇ ਵਿੱਚ ਆਪਾਂ ਜੀ ਰਹੇ ਹਾਂ, ਤਕਰੀਬਨ 88, 99, 90, 91, 93 ਇਹਨਾਂ 5 ਸਾਲਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਅਤਿਆਚਾਰ ਹੋਇਆ, ਬਿਲਕੁਲ ਉਹ ਆਪਾਂ ਜ਼ਕਰੀਆ ਖਾਨ ਵਾਲਾ ਜਿਹੜਾ ਸਮਾਂ ਸੀ ਨਾ, ਉਹਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਲਿਆ ਸਕਦੇ ਹਾਂ। ਸਤਸੰਗ ਜੀ, ਇੱਥੇ ਗੱਲ ਇੱਕ ਹੋਰ ਸੋਚਣ ਵਾਲੀ, ਇੱਥੇ ਥੋੜਾ ਜਿਹਾ ਵੱਖਰਾਪਣ ਪਤਾ ਕਿਉਂ ਸਾਨੂੰ ਮਹਿਸੂਸ ਹੋਏਗਾ। ਜ਼ੁਲਮ ਉਦਾਂ ਦਾ ਹੀ ਹੋਇਆ, ਜ਼ੁਲਮ ਦੇ ਵਿੱਚ ਕੋਈ ਮਾੜਾ ਮੋਟਾ ਫਰਕ ਨਹੀਂ, ਜੋ ਮੁਗਲਾਂ ਦੇ ਟਾਈਮ ਹੋਇਆ ਉਹੀ ਇਹਦਾ 5-4 ਸਾਲਾਂ ਵਿੱਚ 93 ਤੱਕ ਹੋਇਆ। ਉਦੋਂ ਜ਼ੁਲਮ ਕਰਨ ਵਾਲੇ ਮੁਸਲਮਾਨ ਸਨ, ਉਹ ਮੁਸਲਮਾਨ ਲੋਕ ਸੀ, ਆਪਣੇ ਰਾਜ ਭਾਗ ਨੂੰ ਕਾਇਮ ਰੱਖਣ ਦੀ ਖਾਤਰ ਵੀ ਸਾਡਾ ਰਾਜ ਭਾਗ ਬਣਿਆ ਰਹੇ, ਕੋਈ ਗੱਲ ਨਹੀਂ, ਜਿੰਨੇ ਮਰਦੇ ਮਾਰ ਦੇਵੋ। ਤੇ ਇਹਨਾਂ 5 ਸਾਲਾਂ ਦੇ ਵਿੱਚ ਜ਼ੁਲਮ ਕਰਨ ਵਾਲੇ ਤੁਹਾਡੇ ਆਪਣੇ ਪਿੰਡਾਂ ਦੇ ਭਰਾ ਜਿਹੜੇ ਲੱਗਦੇ ਸੀ ਨਾ, ਸਕੇ ਸੋਧਰੇ ਸਰਦਾਰ, ਜਿਹਨਾਂ ਦੇ ਨਾਵਾਂ ਦੇ ਪਿੱਛੇ ਸਰਦਾਰ ਲੱਗਦਾ ਸੀ, ਉਹ ਵੀ ਸਿੱਖ ਸਨ, ਤੇ ਗੁਰੂ ਪਿਆਰਿਓ ਤੁਹਾਡੇ ਉੱਤੇ ਤਸ਼ੱਦਦ, ਤੁਹਾਡੇ ਬੱਚਿਆਂ ਦੇ ਉੱਤੇ, ਨੌਜਵਾਨਾਂ ਦੇ ਉੱਤੇ, ਧੀਆਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ, ਜਿਹਨਾਂ ਔਰਤਾਂ ਨੂੰ, ਗੁਰੂ ਪਿਆਰਿਓ ਹੋ ਸਕਦਾ ਹੈ ਜ਼ਕਰੀਆ ਖਾਨ ਤੇ ਔਰੰਗਜ਼ੇਬ ਦੇ ਸਮੇਂ ਦੇ ਵਿੱਚ ਇੰਨਾ ਜ਼ੁਲਮ ਨਾ ਹੋਇਆ ਹੋਵੇ ਜਿੰਨਾ ਆ ਸਾਡੇ ਆਪਣਿਆਂ ਸਰਦਾਰਾਂ ਪੁਲਿਸ ਵਾਲਿਆਂ ਨੇ ਕੀਤਾ ਸੀ। ਪੰਜਾਬ ਦੀਆਂ ਧੀਆਂ ਨੂੰ ਨੰਗੀਆਂ ਕਰਕੇ ਥਾਣਿਆਂ ਦੇ ਵਿੱਚ, ਮੁਗਲੀਆ ਹਕੂਮਤ ਦੇ ਵਿੱਚ ਅਸੀਂ ਨਹੀਂ ਸੁਣਿਆ ਕਿ ਉੱਥੇ ਇਹਨਾਂ ਦੇ ਨਾਲ ਜਲੀਲ ਕੀਤਾ ਗਿਆ ਹੋਵੇ। ਤੁਹਾਡੇ ਆਪਣੇ ਪੰਜਾਬ ਦੇ ਸਿਪਾਹੀ, ਤੁਹਾਡੇ ਆਪਣੇ ਪਿੰਡਾਂ ਵਿੱਚ ਵਸਣ ਵਾਲੇ ਭਰਾ, ਤੁਹਾਡੇ ਆਪਣੇ ਸਰਦਾਰ ਬਜ਼ੁਰਗਾਂ ਦੇ ਸਾਹਮਣੇ ਉਹਨਾਂ ਦੀਆਂ ਧੀਆਂ ਨੂੰ ਨੰਗੀਆਂ ਕਰਕੇ ਜਲੀਲ ਕੀਤਾ ਗਿਆ, ਭਰਾਵਾਂ ਦੇ ਸਾਹਮਣੇ ਭੈਣਾਂ ਨੂੰ ਨੰਗੀਆਂ ਕਰਕੇ ਜਲੀਲ ਕੀਤਾ ਗਿਆ। ਸਤਸੰਗ ਜੀ, ਕਹਿਣ ਤੋਂ ਬਾਹਰ ਜ਼ੁਲਮ ਦੱਸ ਨਹੀਂ ਸਕਦੇ ਸਟੇਜਾਂ ਦੇ ਉੱਤੇ, ਉਹ ਜਿਹੜਾ ਜ਼ੁਲਮ ਸਾਡੇ ਪੰਜਾਬ ਦੇ ਅੰਦਰ ਹੋਇਆ, ਉਹ ਕਰਨ ਵਾਲੇ ਦੂਸਰੇ ਸਨ, ਤੇ ਇਹ ਕਰਨ ਵਾਲੇ ਸਾਡੇ ਆਪਣੇ ਸਨ। ਉਹ ਵੀ ਰਾਜ ਭਾਗ ਬਚਾਉਣਾ ਚਾਹੁੰਦੇ ਸੀ, ਤੇ ਇਹ ਆਪਣੇ ਮੋਢਿਆਂ ਤੇ ਲੱਗੀਆਂ ਫੀਤੀਆਂ ਬਚਾਉਣੀਆਂ ਚਾਹੁੰਦੇ ਸਨ।
ਫੀਤੀਆਂ ਬਣ ਜਾਈਏ। ਹਰੇਕ ਸਿਪਾਹੀ ਚਾਹੁੰਦਾ ਸੀ ਮੈਂ ਥਾਣੇਦਾਰ ਬਣ ਜਾਵਾਂ, ਤੇ ਥਾਣੇਦਾਰ ਚਾਹੁੰਦਾ ਸੀ ਮੈਂ SSP ਬਣ ਜਾਵਾਂ, ਤੇ SSP ਚਾਹੁੰਦਾ ਸੀ ਮੈਂ DGP ਬਣ ਜਾਵਾਂ। ਗੁਰੂ ਪਿਆਰਿਓ ਆ ਫੀਤੀਆਂ ਦੀ ਖਾਤਰ ਆਪਣੇ ਭਰਾਵਾਂ ਦੇ ਵਿੱਚ ਇਹ ਤਰਨ ਤਰਨ ਗੁਰਦਾਸਪੁਰ ਅੰਮ੍ਰਿਤਸਰ ਦੁਆਰ ਏਰੀਏ ਦੇ ਵਿੱਚ 20-25 ਸਾਲ ਜਨੇਤਾਂ ਜੰਝਾਂ ਨਹੀਂ ਚੜੀਆਂ, ਕਿਤੇ ਉਹਨਾਂ ਇਲਾਕਿਆਂ ਵਿੱਚ ਜਾ ਕੇ ਘਰਾਂ ਦੇ ਘਰ ਵਿਹਲੇ ਕਰਤੇ, ਇੱਕ ਇੱਕ ਮਾਵਾਂ ਦੇ ਚਾਰ ਚਾਰ ਪੁੱਤ ਗੱਭਰੂ ਅਣਵਿਆਹੇ ਜਿਹਨਾਂ ਦੀਆਂ ਹਲੇ ਸ਼ਾਦੀਆਂ ਨਹੀਂ ਸੀ ਹੋਈਆਂ ਨਾ। ਜਰਮਾਨੀ ਪੰਜਾਬ ਦੀ ਹਕੂਮਤ ਨੇ ਮੌਜੂਦਾ ਜਿਹੜੀ ਹੈ ਮੌਜੂਦਾ ਪੰਜਾਬ ਦੀ ਸਥਿਤੀ ਦੀ ਗੱਲ ਕਰਦੇ ਆ, ਇਹ ਕੋਈ ਬਹੁਤਾ ਚਿਰ ਨਹੀਂ ਹੋਇਆ, 25-30 ਸਾਲ ਹੋਏ ਇਸ ਗੱਲ ਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ। ਉਹ ਕੁਛ ਪੰਜਾਬੀਆਂ ਨੂੰ ਤੁਹਾਡੇ ਭਰਾਵਾਂ ਨੂੰ ਜ਼ਲੀਲ ਕੀਤਾ ਗਿਆ, ਬਹੁਤ ਪਰਿਵਾਰ ਜਿਨ੍ਹਾਂ ਨੇ ਇਹ ਸੰਤਾਪ ਹਟਾਇਆ, ਤੇ ਸਾਧ ਸੰਗਤ ਜੀ ਅੱਜ ਉਹ ਰੁਲਦੇ ਫਿਰਦੇ ਨੇ, ਉਹ ਰੁਲਦੇ ਫਿਰਦੇ। ਏਦਾਂ ਦੇ ਇਹ ਜ਼ਕਰੀਆ ਖਾਨ ਪਾਪੀ ਭਾਈ ਤਾਰਾ ਸਿੰਘ ਦੇ ਉੱਤੇ ਜ਼ੁਲਮ ਕਰਦਾ ਹੈ, ਤੇ ਗੁਰੂ ਕੇ ਪਿਆਰ ਵਾਲਿਓ ਫਿਰ ਪਿੰਡਾਂ ਦੇ ਵਿੱਚ ਬਲਵਾ ਉੱਠਿਆ, ਇੱਕ ਸਿੰਘਾਂ ਦੇ ਮਨਾਂ ਦੇ ਵਿੱਚ ਜਨੂੰਨ ਉੱਠਿਆ, ਜਿਹੜੇ ਲੁਕੇ ਫਿਰਦੇ ਸਿੰਘ ਸੀ ਪਿੰਡਾਂ ਦੇ ਵਿੱਚ ਆ ਨਿਤਰੇ, ਕਹਿੰਦੇ ਜ਼ਕਰੀਆ ਖਾਨ ਨੂੰ ਇਹਦੀ ਕੀਤੀ ਦਾ ਫਲ ਭੁਗਤਾਉਣਾ। ਸਤਸੰਗ ਜੀ ਜਿੱਥੇ ਜਿੱਥੇ ਕੋਈ ਸਰਕਾਰੀ ਖਜ਼ਾਨਾ ਜਾਂਦਾ ਨਾ, ਪਹਿਲਾਂ ਇਹਨਾਂ ਨੇ ਸਰਕਾਰੀ ਖਜ਼ਾਨੇ ਲੁੱਟਣੇ ਸ਼ੁਰੂ ਕੀਤੇ। ਮੁਲਤਾਨ ਤੋਂ ਲਾਹੌਰ ਨੂੰ ਆ ਰਿਹਾ ਸ਼ਾਹੀ ਖਜ਼ਾਨਾ ਇਹਨਾਂ ਲੁੱਟਿਆ, ਕਸੂਰ ਤੋਂ ਦਿੱਲੀ ਵੱਲ ਨੂੰ ਜਾ ਰਿਹਾ ਖਜ਼ਾਨਾ ਉਹ ਸਿੰਘਾਂ ਨੇ ਲੁੱਟਿਆ। ਇੱਕ ਮਰਤੁਜ਼ਾ ਖਾਨ ਘੋੜਿਆਂ ਦਾ ਵਪਾਰੀ ਸੀ, ਗੁਰੂ ਪਿਆਰਿਓ ਉਹ ਘੋੜੇ ਲੁੱਟ ਲਏ ਇਹਦੇ। ਚਵਿੰਡੇ ਦੇ ਸਿੰਘਾਂ ਨੇ ਬਹਾਦਰ ਸਰਦਾਰ ਬਹਾਦਰ ਸਿੰਘ ਜਥੇਦਾਰ, ਔਰ ਉਹਨਾਂ ਨੇ ਇਲਾਕੇ ਦੇ ਵਿੱਚੋਂ ਜਿਹੜਾ ਵੀ ਕੋਈ ਲੰਘਦਾ ਹੈ, ਜਿਹਦਾ ਪਤਾ ਲੱਗਦਾ ਹੈ ਵੀ ਇਹ ਖਜ਼ਾਨਾ ਲੈ ਕੇ ਜਾ ਰਿਹਾ, ਉਹਦਾ ਖਜ਼ਾਨਾ ਲੁੱਟ ਲੈਣਾ। ਤੇ ਗੁਰੂ ਕੇ ਪਿਆਰ ਵਾਲਿਓ ਇੱਕ ਜਾਫਰ ਖਾਂ, ਉਸ ਵੇਲੇ ਦਾ ਬੜਾ ਵੱਡਾ ਜਰਨੈਲ ਸੀ ਜਾਫਰ ਖਾਂ, ਦਿੱਲੀ ਨੂੰ ਆਪਣੇ ਪਰਿਵਾਰ ਦੇ ਨਾਲ ਜਾ ਰਿਹਾ ਸੀ, ਤੇ ਸਿੰਘਾਂ ਨੇ ਉਹਤੇ ਵੀ ਹਮਲਾ ਕਰਕੇ ਉਹਦੇ ਕੋਲ ਵੀ ਜੋ ਕੁਝ ਸੀ ਲੁੱਟ ਲਿਆ। ਇਹਨਾਂ ਸਿੰਘਾਂ ਦੇ ਹੌਸਲੇ ਵੱਧ ਗਏ ਸੀ, ਤੇ ਗੁਰੂ ਪਿਆਰਿਓ ਫਿਰ ਇਹ ਗੁਰੂ ਕੇ ਸਿੰਘਾਂ ਨੇ ਰਲ ਮਿਲ ਕੇ ਜਿਵੇਂ ਪੰਜਾਬ ਦੇ ਵਿੱਚ ਇਸ ਆਪਣੀ ਮੁਹਿੰਮ ਨੂੰ ਜਾਰੀ ਰੱਖਿਆ, ਇਸ ਬਗਾਵਤ ਨੂੰ ਜਿਸ ਤਰ੍ਹਾਂ ਜਾਰੀ ਰੱਖਿਆ, ਸੋ ਉਸ ਕੁਵੇਲੇ ਦੀਆਂ ਸਤਰਾਂ ਨੂੰ ਢਾਡੀ ਜੱਤਾ ਤੁਹਾਡੇ ਨਾਲ ਕਿਉਂ ਸਾਂਝਾ।

ਤੇ ਰੋਜ਼ ਨਹੀਂ ਚੱਲਦੇ।

0: ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰਾਂ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨ ਆਇਓ, ਗੁਰੂ ਮਹਾਰਾਜ ਸਾਹਿਬ ਦੀ ਹਾਜ਼ਰੀ ਪ੍ਰਵਾਨ ਕਰਨ। ਇਸ ਤੋਂ ਅੱਗੇ ਦਾ ਇਤਿਹਾਸ ਆਪ ਸਿੱਖ ਸੰਗਤਾਂ ਦੇ ਨਾਲ ਆਉਣ ਵਾਲੇ ਵਕਤ ਦੇ ਵਿੱਚ ਸਾਂਝਾ ਕਰਾਂਗੇ। ਮੈਂ ਤੁਹਾਨੂੰ ਹੈਡਿੰਗ ਜਿਹਾ ਦੇ ਦੇਵਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਜੰਗ ਜਿਹਦੀ ਸ਼ੁਰੂ ਆਪਾਂ ਸ਼ੁਰੂਆਤ ਕੀਤੀ ਹੈ ਨਾ ਬੀਬੀਓ, ਤੁਹਾਡੇ ਵਰਗੀਆਂ ਸਰਦਾਰਨੀਆਂ ਨੇ ਇਕੱਲੀਆਂ ਨੇ, ਇੱਕ ਵੀ ਸਰਦਾਰ ਨਾਲ ਨਹੀਂ ਸੀ, ਇਕੱਲੀਆਂ ਬੀਬੀਆਂ ਨੇ ਮੁਗਲਾਂ ਦੀਆਂ ਜਰਵਾਣੀਆਂ ਫੌਜਾਂ ਦੇ ਨਾਲ ਆਪ ਤਲਵਾਰਾਂ ਲੈ ਕੇ ਲੜੀਆਂ ਤੇ ਜੰਗ ਜਿੱਤਿਆ ਸੀ। ਇਹ ਤੁਹਾਡੇ ਸੁਣਨ ਵਾਲਾ, ਇਹ ਬੜੀ ਮਾਣ ਵਾਲੀ ਗੱਲ ਹੈ। ਬਹੁਤ ਬਹੁਤ ਤੁਹਾਡਾ ਤਾਰਿਆਂ ਦਾ ਧੰਨਵਾਦ। ਸੋ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਣੀ ਦੱਸਣਗੇ, ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਇਹ ਸਨ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਦਾ ਢਾਡੀ ਜਥਾ, ਜਿਨ੍ਹਾਂ ਨੇ ਢਾਡੀ ਵਾਰਾਂ ਇਤਿਹਾਸ ਆਪ ਦੇ ਨਾਲ ਸਾਂਝੇ ਕੀਤੇ ਨੇ। ਕਿਉਂਕਿ ਇਤਿਹਾਸ ਕੌਮ ਦੀ ਜਾਨ ਹੁੰਦੀ ਆ, ਔਰ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਕੌਮਾਂ ਵੀ ਹੌਲੀ ਹੌਲੀ ਖਤਮ ਹੋ ਜਾਂਦੀਆਂ ਨੇ। ਸਾਡਾ ਇਤਿਹਾਸ ਬੜਾ ਅਮੀਰ ਹੈ, ਬੜਾ ਅਮੀਰ ਹੈ ਗੁਰਮੁਖ ਪਿਆਰਿਓ। ਜਿਉਂ ਤੋਂ ਅਸੀਂ ਪੈਦਾ ਹੋਏ ਹਾਂ ਹੁਣ ਤੱਕ ਅਸੀਂ ਸਿਰ ਹੀ ਦੇਈ ਜਾ ਰਹੇ ਹਾਂ, ਔਰ ਅਜੇ ਤੱਕ ਇਹ ਸ਼ਹਾਦਤਾਂ ਸਾਡੀਆਂ ਖਤਮ ਨਹੀਂ ਹੋਈਆਂ। ਗੁਰੂ ਕਿਰਪਾ ਕਰੇ ਸਾਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ, ਅਸੀਂ ਇਸੇ ਤਰ੍ਹਾਂ ਜਿਉਂ ਜਿਉਂ ਮਨੂ ਵੱਢਦਾ ਤਿਉਂ ਤੋਂ ਦੂਨ ਸੁਹਾਣੇ ਹੋਏ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ ਅਤੇ ਜਿਉਂ ਜਿਉਂ ਮਨੂ ਵੱਢਦਾ ਤੂੰ ਸੁਹਾਣੇ ਹੋਏ। ਇਹ ਗੁਰੂ ਦੀ ਕਿਰਪਾ ਗੁਰੂ ਪਿਆਰੋ। ਖਾਲਸਾ ਪੰਥ ਨੂੰ ਕੋਈ ਢਾਹ ਨਹੀਂ ਲਾ ਸਕਦਾ, ਕਿਉਂਕਿ ਇਹ ਖੰਡੇ ਦੀ ਨੋਕ ਤੋਂ ਪੈਦਾ ਹੋਇਆ, ਇਹ ਨੋਕ ਤੋਂ ਪੈਦਾ ਉਸ ਪਰਮਾਤਮਾ ਦਾ। ਕਿਉਂਕਿ ਕਾਲ ਪੁਰਖ ਖਾਲਸਾ, ਕਾਲ ਪੁਰਖ ਕੀ ਫੌਜ, ਪਰਟਿਓ ਖਾਲਸਾ ਪਰਮਾਤਮਾ ਕੀ ਮੌਜ, ਉਹਦੀ ਮੌਜ ਨਾਲ ਪੈਦਾ ਹੋਇਆ। ਪਰ ਇਹ ਖਿਮਾ ਕਰਨਾ, ਜਿਹੜੀਆਂ ਥੋੜ੍ਹੀਆਂ ਜਿਹੜੀਆਂ ਹਨੇਰੀਆਂ ਨੂਰੀਆਂ ਚੱਲਦੀਆਂ ਨੇ, ਇਹਨਾਂ ਤੋਂ ਸਾਨੂੰ ਆਪ ਵੀ ਬਚਣਾ ਚਾਹੀਦਾ। ਆਪਾਂ ਕੋਸ਼ਿਸ਼ ਕਰੋ ਕਿ ਘਰਾਂ ਵਿੱਚ ਸਾਡਾ ਪੰਥ ਜਿਹੜਾ ਅਤੇ ਗ੍ਰੰਥ ਨਜ਼ਰ ਆਵੇ, ਕਿਉਂਕਿ ਆਪਾਂ ਪੰਥ ਦੇ ਨਾਲ ਜੁੜੇ ਹਾਂ। ਔਰ ਘਰਾਂ ਵਿੱਚ ਸਿੱਖੀ ਸਰੂਪ ਤੁਹਾਡੇ ਹੋਣ, ਸਿੱਖੀ ਹੋਵੇ ਨਾ ਤੁਹਾਡੇ ਸਿੱਖਾਂ ਵਾਲੇ ਹੋਣ ਗੁਰਮੁਖ ਪਿਆਰਿਓ, ਕਿਉਂਕਿ ਆਪਾਂ ਕੌਰ ਅਤੇ ਸਿੰਘ ਸਾਨੂੰ ਗੁਰੂ ਨੇ ਬਖਸ਼ ਕੀਤਾ, ਔਰ ਇਹੀ ਸਾਡੀ ਇੱਕ ਵਿਲੱਖਣਤਾ ਕਿ ਸਾਡੇ ਨਾਮ ਦੀ ਪਛਾਣ ਤੋਂ ਚਾਹੇ ਸਰੂਪ ਕਿਸੇ ਤਰ੍ਹਾਂ ਦਾ ਵੀ ਹੈ, ਜੇ ਮਗਰ ਸਿੰਘ ਲੱਗਾ ਅਤੇ ਕੌਰ ਲੱਗਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਕੌਮ ਦੇ ਬੱਚੇ ਨੇ। ਪਰ ਆਪਾਂ ਇਹਨਾਂ ਚੀਜ਼ਾਂ ਤੋਂ ਵੀ ਹੁਣ ਮੁਨਕਰ ਹੁੰਦੇ ਜਾਂਦੇ ਹਾਂ। ਆਪਾਂ ਕੌਰ ਅਤੇ ਸਿੰਘ ਲਾਉਣਾ ਮੁਨਕਰ ਕਰ ਦਿੱਤਾ, ਜਸਵੀਰ ਗਰੀਬ ਗੁਰਦੀਪ, ਹੁਣ ਇਹ ਨਹੀਂ ਲੱਗਦਾ ਪਤਾ ਵੀ ਜਸਵੀਰ ਕੌਰ ਹੈ ਕਿ ਜਗ। ਵਿਆਹ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਿੰਘ ਅਤੇ ਕੌਰ ਲਿਖਿਆ ਹੀ ਨਾ ਜਾਵੇ। ਨਹੀਂ ਗੁਰਮੁਖ ਪਿਆਰਿਓ, ਗੁਰੂ ਦੀ ਬਖਸ਼ਿਸ਼ ਨੂੰ ਆਪਣੇ ਚਰਨਾਂ ਆਪਣੇ ਸੀਸ 'ਤੇ ਟਿਕਾ ਕੇ ਰੱਖੋ ਤਾਂ ਕਿ ਗੁਰੂ ਦੀ ਬਖਸ਼ਿਸ਼ ਸਾਡੇ ਸਿਰ 'ਤੇ ਰਹੇ। ਸਭ ਨੂੰ ਧੰਨਵਾਦ ਸਭ ਦਾ। ਅੱਜ ਬੀਬੀਆਂ ਦਾ ਪ੍ਰੋਗਰਾਮ ਹੈ, ਬੀਬੀਆਂ ਨੂੰ ਜੀ ਆਇਆਂ, ਔਰ ਗੁਰੂ ਕਿਰਪਾ ਕਰੇ ਬੀਬੀਆਂ ਨੂੰ ਚੜ੍ਹਦੀ ਅੰਗਲਾ ਬਖਸ਼ਣ। ਆਓ ਇਹਨਾਂ ਪਾਸੋਂ ਸਰਵ ਕਰੀਏ ਕੀਰਤਨ, ਸੁਖਮਣੀ ਸਾਹਿਬ ਦੇ ਪਾਠ ਕੀਰਤਨ ਦੀ ਸੇਵਾ ਹੈ, ਇਹਨਾਂ ਪਾਸੋਂ ਸਰਵ ਕਰੀਏ। ਕੱਲ੍ਹ ਨੂੰ ਵੀ ਬੀਬੀਆਂ ਦਾ ਪ੍ਰੋਗਰਾਮ ਹੈ, ਮੈਂ ਬੇਨਤੀ ਕਰਾਂ ਕਿ ਆਨੰਦ ਕਾਰਜ ਦੀ ਮਰਿਆਦਾ ਦੀ ਜਾਣਕਾਰੀ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਤਕਰੀਬਨ 26 ਜੂਨ ਨੂੰ ਸ਼ਾਮ ਨੂੰ 6 ਤੋਂ 8 ਵਜੇ ਤੱਕ ਇੱਕ ਵਰਕਸ਼ਾਪ ਲਗਾਈ ਜਾ ਰਹੀ ਹੈ, ਜਿਹਦੇ ਵਿੱਚ ਆਨੰਦ ਕਾਰਜ ਬਾਰੇ ਗੁਰਮਤਿ ਅਨੁਸਾਰ ਜਾਣਕਾਰੀ ਦਿੱਤੀ ਜਾਏਗੀ ਕਿ ਆਨੰਦ ਕਾਰਜ ਕਿਵੇਂ ਕਰਨਾ, ਆਨੰਦ ਕਾਰਜ ਹੁੰਦਾ ਕੀ ਹੈ, ਇਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ, ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਆਪ ਜੀ ਨੇ ਹਾਜ਼ਰ। ਦੂਸਰੀ ਬੇਨਤੀ ਕਿ ਸਾਹਮਣਿਓਂ ਰੋਡ ਜਿਹੜੀ ਹੈ ਬੰਦ ਹੋ ਗਈ ਹੈ, ਇੱਥੋਂ ਲਾਈਟਾਂ ਜਿਹੜੀਆਂ ਕਰੋਸਿੰਗ ਬੰਦ ਕਰ ਦਿੱਤੀ ਗਈ ਹੈ। ਜਿਹੜੀਆਂ ਕਰੋਸਿੰਗ ਲਾਈਟਾਂ ਨੇ ਉਹ ਇਸ ਪਾਸੇ 81 ਦੇ ਉੱਤੇ ਦੂਜੇ ਗੇਟ ਵਾਲੇ ਪਾਸੇ ਜਿੱਥੋਂ ਗੱਡੀਆਂ ਨਿਕਲਦੀਆਂ ਅਤੇ ਅੰਦਰ ਆਉਂਦੀਆਂ ਨੇ ਉੱਥੇ ਲਾ ਦਿੱਤੀ ਗਈ ਆ। ਕੋਈ ਵੀ ਪ੍ਰਾਣੀ ਉਸ ਪਾਸੇ ਆਉਣ ਵਾਲਾ ਸਾਹਮਣਿਓਂ ਦੀ ਕਰੋਸ ਨਾ ਕਰਨ ਦੀ ਕਿਰਪਾਲਤਾ ਕਰੇ, ਕਿਉਂਕਿ 1-2 ਦਿਨ ਪਹਿਲਾਂ ਹਾਦਸੇ ਉਹ ਚੱਲੇ ਸੀ, ਬਜ਼ੁਰਗ ਸਿਆਣੇ ਆਉਂਦੇ ਨੇ, ਗੱਡੀਆਂ ਜਿਹੜੀਆਂ ਤੇਜ਼ ਹੁੰਦੀਆਂ, ਆਪਾਂ ਇਹਨਾਂ ਤੋਂ ਫਿਰ। ਦੂਸਰੀ ਬੇਨਤੀ ਖਾਸ ਤੌਰ 'ਤੇ ਕਿ ਬਟਨ ਦਬਾਉਣ ਲੱਭਿਆਂ ਜ਼ਰੂਰ ਦੋ ਪਾਸੇ ਵੇਖ ਲਓ ਵੀ ਗੱਡੀ ਕੋਈ ਤੇਜ਼ ਤਾਂ ਨਹੀਂ ਆ ਰਹੀ, ਕਿਉਂਕਿ ਗੱਡੀਆਂ ਕਈ ਵਾਰ ਸਾਡੇ ਸਿਰ 'ਤੇ ਚੜੀਆਂ ਹੁੰਦੀਆਂ, ਅਸੀਂ ਬਟਨ ਦੱਬ ਦਿੰਦੇ ਹਾਂ, ਟਰੱਕ ਲੋਡ ਵਾਲੇ ਹੁੰਦੇ ਆ, ਉਹਨਾਂ ਕੋਲੋਂ ਬ੍ਰੇਕ ਨਹੀਂ ਲੱਗਦੀ, ਫਿਰ ਕਿਸੇ ਦਾ ਨੁਕਸਾਨ ਹੋ ਗਿਆ ਅਤੇ ਸਾਨੂੰ ਮੁਸ਼ਕਲ ਹੋਣੀ ਆ। ਆਪ ਜੀ ਨੂੰ ਬੇਨਤੀ ਆ ਥੋੜ੍ਹੇ ਜਿਹੇ ਆਪਾਂ ਖਿਆਲ ਨਾਲ ਤੁਰਿਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

No, sì, tan tan Sri Guru Granth Sahib Ji, tan tan Guru Pyari Guru Swari Sadh Sangat Ji, Gurdwara Hoye Soji Paaye Si, Vaheguru Ne Badi Apar Bakshish Kiti Hai, Jo Sanu Apani Mithi Te Niggi Gaud Vich Bitha Ke Apane Hari Jas Gayan Karan Vaste, Apane Rujhevyan De Vichon ਇਹ ਬਖਸ਼ਿਸ਼ ਲੈਣ ਲਈ ਅਸੀਂ ਸੁਮਤ ਤੇ ਸੋਝੀ ਲੈਣ ਲਈ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ। ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਸਭਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਠੰਡ ਵਰਤਾਉਣ, ਬੱਚਿਆਂ ਨੂੰ ਸੁਮਤ ਸੋਝੀ ਬਖਸ਼ਿਸ਼ ਕਰਨ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਵਾਹਿਗੁਰੂ ਅਕਾਲ ਪੁਰਖ ਦਾ ਹਰੀ ਜਸ ਗਾਇਨ ਕਰੀਏ, ਰਲ ਮਿਲ ਕੇ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੇ ਹੋ ਆਇਆ ਦੂਰੋਂ ਚੱਲ ਕੇ ਮੈਂ ਤਾਂ

ਤੇਗ ਬਹਾਦਰ ਜੀ ਸਾਨੂੰ ਕਹਿੰਦੇ ਆਪਣੇ ਮਨ ਦਾ ਮਾਨ ਤਿਆਗੋ ਪਹਿਲਾਂ। ਅੱਛਾ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਠਾਕੁਰ ਤੁਮ ਪੈ ਅਰਦਾਸ ਅਬ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੀ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਾਨ ਸਗਲ ਸਮੱਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੋ

ਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਹਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਕਰਨ ਨਉ ਨਿਧਾ ਵਧਾਏ ਸਭ ਥਾਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਸੁਣ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਭਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਸ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਆਪ ਜੀ ਦਾ ਜਸ ਗਾਇਨ ਕੀਤਾ ਗਿਆ ਪਾਤਸ਼ਾਹ ਜੀ ਆਪ ਜੀ ਦੀ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਜੀ ਅੱਗੇ ਤੋਂ ਸਮੱਤ ਬਖਸ਼ਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ ਦਰ ਆਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ 'ਤੇ ਮਨਜ਼ੂਰ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਜੀ ਬੱਚਿਆਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ ਗੁਰਸਿੱਖੀ ਜੀਵਨ ਜਾਚ ਬਖਸ਼ਣੀ ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ ਪਾਤਸ਼ਾਹ ਜੀ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਸੀ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵੱਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸੁੱਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈਆ ਕਾਲ ਕੀ ਤਬਾ ਚਲ, ਸਭ ਸਿੱਖਣ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ,

ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ।

ਪੀਰ ਗਈ ਬਾਂਦੀ ਮਨ ਧੀਰਾ, ਮੋਹਿਓ ਅਨਦ ਧੁਨੀ। ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ, ਰਹਿਣ ਨਾ ਜਾਏ ਖਿਨੀ। ਅਨਕ ਭਗਤ ਅਨਕ ਜਨ ਤਾਰੇ, ਸਿਮਰਹਿ ਅਨਕ ਮੁਨੀ। ਅੰਦੁਲੇ ਟਿਕ ਨਿਰ ਤਨ ਧਨ ਪਾਇਓ, ਪ੍ਰਭ ਨਾਨਕ ਅਨਕ ਗੁਨੀ। ਅਨਕ ਭਗਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਤਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਸਜੇ ਹੋਏ ਵਿਸ਼ੇਸ਼ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਕੀਤੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋ ਘਰੋਂ ਸੰਗਤ ਨੂੰ ਖੁਸ਼ੀਆਂ ਦੇ ਕੇ ਨਿਵਾਜਨ। ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ। ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ, ਸੇਵਾਦਾਰਾਂ ਵੱਲੋਂ ਸਰਬੱਤ ਸੰਗਤ ਨੂੰ ਜੀ ਆਇਆਂ ਨੂੰ, ਹੁਣ ਸਮਾਂ ਹੈ ਲੜੀਵਾਰ ਸ੍ਰੀ ਸਹਿਜ ਪਾਠ ਦਾ, ਜੋ ਕਿ 4 ਵਜੇ ਤੱਕ ਲਾਈਵ ਸਹਿਜ ਪਾਠ ਚੱਲਣਗੇ। ਸਰਬੱਤ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾ ਪਰਮ ਗਤ ਮੇਰੀ। ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਾ ਸੇਵਕ ਜਨ ਮਨ, ਪਰਤਾਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਮਾਝ ਮਹੱਲਾ ਪੰਜਵਾਂ, ਏਕੋ ਅੰਕਾਰ ਸਤਿਗੁਰ ਪ੍ਰਸਾਦ। ਦੀਨ ਦਇਆਲ ਦਮੋਦਰ ਰਾਇਆ ਜੀਓ, ਕੋਟ ਜਨਾ ਕਰ ਸੇਵ ਲਗਾਇਆ ਜੀਓ। ਭਗਤ ਵਸ਼ਲ ਤੇਰਾ ਬਿਰਧ ਰਖਾਇਆ ਜੀਓ, ਪੂਰਨ ਸਭਨੀ ਜਾਈ ਜੀਓ। ਕਿਉਂ ਪੇਖਾਂ ਪ੍ਰੀਤਮ ਕਰਮਣ ਸੁਕਰਨੀ ਜੀਓ, ਸੰਤਾਂ ਦਾਸੀ ਸੇਵਾ ਚਰਨੀ ਜੀਓ। ਇਹ ਜੀਓ ਬਤਾਈ ਬਲ ਬਲ ਜਾਈ ਜੀਓ, ਤਿਸ ਨਿਵ ਨਿਵ ਲਾਗੋਂ ਪਾਈ ਜੀਓ। ਪੋਥੀ ਪੰਡਿਤ ਬੇਦ ਖੋਜੰਤਾ ਜੀਓ, ਹੋਏ ਬੈਰਾਗੀ ਤੀਰਥ ਨਾਵੰਤਾ ਜੀਓ। ਗੀਤ ਨਾਦ ਕੀਰਤਨ ਗਾਵੰਤਾ ਜੀਓ, ਹਰ ਨਿਰਭਉ ਨਾਮ ਧਿਆਈ ਜੀਓ। ਪਹਿ ਕਿਰਪਾਲ ਸੁਆਮੀ ਮੇਰੇ ਜੀਓ, ਪਤ ਪਵਿੱਤ ਲਗ ਗੁਰ ਕੇ ਪਹਿਰੇ ਜੀਓ। ਭ੍ਰਮ ਪੋ ਕਾਟ ਕੀਏ ਨਿਰਵੈਰੇ ਜੀਓ, ਗੁਰਮਨ ਕੀ ਆਸ ਪੁਰਾਈ ਜੀਓ। ਜਿਨ ਨਾਉ ਪਾਇਆ ਸੋ ਧਨਵੰਤਾ ਜੀਓ, ਜਿਨ ਪ੍ਰਭ ਧਿਆਇਆ ਸੋ ਸੁਭਵੰਤਾ ਜੀਓ। ਜਿਸ ਸਾਧੂ ਸੰਗਤ ਸਭ ਸੋ ਕਰਨੀ ਜੀਓ, ਜਨ ਨਾਨਕ ਸਹਿਜ ਸਮਾਈ ਜੀਓ। ਗੌੜੀ ਮਹੱਲਾ ਪੰਜਵਾ ਮਾਜ, ਆਓ ਹਮਾਰਾ ਰਾਮ ਪਿਆਰੇ ਜੀਓ। ਰਹਿਣ ਦਿਨਸ ਸਾਹ ਸਾਹ ਚ ਤਾਰੇ ਜੀਓ, ਸੰਤ ਦਿਓ ਸੰਦੇਸਾ ਪੈ ਚਰਨਾਰੇ ਜੀਓ। ਤੁਧ ਬਿਨ ਕਿਤ ਬਿਨ ਤਰੀਆ ਜੀਓ, ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ। ਵਣ ਤਿੰਨ ਤ੍ਰਿਭਵਨ ਸੁਖ ਪਰਮਾਨੰਦਾ ਜੀਓ, ਸੇਜ ਸੁਭਾਵੀ ਇਹ ਮਨ ਬਖਸ਼ਾਂਦਾ ਜੀਓ। ਪਿਖ ਦਰਸ਼ਨ ਇਹ ਸੁਖ ਲਹੀ ਹੈ ਜੀਓ, ਚਰਨ ਪਖਾਰ ਕਰੀ ਨਿਤ ਸੇਵਾ ਜੀਓ। ਪੂਜਾ ਅਰਚਾ ਬੰਧਨ ਦੇਵਾ ਜੀਓ, ਦਾਸਨ ਦਾਸ ਨਾਮ ਜਪ ਲੇਵਾ ਜੀਓ। ਬਿਨੋ ਠਾਕੁਰ ਪੈ ਕਹੀ ਹੈ ਜੀਓ,
1: ਹਰ ਹਰ ਨਾਮ ਜਪੇ ਜਪ ਤਰਿਆ ਜੀਓ। ਇਹੋ ਅਜਰ ਨਾਨਕ ਸੁਖ ਸਹੀ ਹੈ ਜੀਓ। ਗੌੜੀ ਮਾਝ ਮਹੱਲਾ ਪੰਜਵਾਂ, ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ, ਮਨ ਤਨ ਤੇਰਾ ਇਹੋ ਜੀਓ ਪਿਆਰੇ ਜੀਓ।

ਸਭ ਕੁਝ ਪ੍ਰਭ ਕਾ ਕੀ ਅਜਾਈ ਜੀਓ, ਪ੍ਰਭ ਕੋ ਸਭ ਰਜਾਈ ਜੀਓ, ਇਹੋ ਨਿਦਾਨ ਜਪੈ ਬੁੜ ਪਾਗੀ ਜੀਓ।

ਸਤਿਗੁਰ ਪ੍ਰਸਾਦ ਰਾਗ ਗੋੜੀ ਮਹਲਾ ਨੋਵਾ ਸਾਧੂ ਮਨ ਕਾ ਮਨ ਤੇ ਆਗੂ ਕਾਮ ਕਰੋ ਸੰਗਤ ਜਨ ਕੀ ਤਾਤੇ ਨਿਤ ਭਾਗੂ ਰਾਉ ਦੁਖ ਸੁਖ ਦੋਨੋ ਸਮਕਰ ਜਨ ਗੁਰਮਾਨ ਅਪਮਾਨਾ ਅਰਖ ਸੁਖ ਤੇਰੇ ਤੀਤਾ ਤਿੰਨ ਜਗ ਤਤ ਪਛਾਨਾ ਅਸਤ ਨਿੰਦਾ ਦੁਖ ਤਿਆਗ ਖੋਜੇ ਪਦ ਨਿਰਵਾਣਾ ਜਨ ਨਾਨਕ ਅਖੇਲ ਕੰਡਨ ਹੈ ਕਿਨ ਗੁਰਮੁਖ ਜਾਨਾ ਗੋੜੀ ਮਹਲਾ ਨੋਵਾ ਸਾਧੂ ਰਚਨਾ ਰਾਮ ਬਣਾਈ ਇਕ ਵਿੰਸੈ ਇਕ ਅਸਥਿਰ ਮਨ ਅਚਜ ਲਿਖਿਓ ਨਾ ਜਾਈ ਰਹਾ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਆਸੁਰਤ ਸਮ ਵਿਸਰਾਈ ਝੂਠਾ ਧਨ ਸਾਜਾ ਕਰ ਮਾਨੇ ਜੋ ਸੁਪਨਾ ਰੇ ਨਾਈ ਜੋਦੀ ਸਹਿ ਸੋ ਸਗਲ ਬਿਨਾਸੇ ਜਿਉ ਬਾਦਰ ਕੀ ਜਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਿਉ ਰਾਮ ਸਰਣਾਈ ਗੋੜੀ ਮਹਲਾ ਨੋਵਾ ਪ੍ਰਾਣੀ ਕੋ ਹਰ ਜਸ ਮਨ ਆਵੈ ਨਿਸ ਮਗਨ ਰਹਿ ਮਾਇਆ ਮੈਂ ਕੋ ਕਿਸੇ ਗੁਣ ਗਾਵੈ ਰਾਗ ਭੂਤ ਮੀਤ ਮਾਇਆ ਮਮਤਾ ਸਿਉ ਏਵਦਾ ਬੰਧਾਵੈ ਮ੍ਰਿਗ ਤਿਸਨਾ ਜੋ ਝੂਠੇ ਹੋ ਜਗ ਦੇਖਤਾ ਸੁੱਟਧਾਵੈ ਭਗਤ ਮੁਗਤ ਕਾ ਕਾਰਨ ਸਾਮੀ ਮੁੜਤਾ ਹੀ ਵਿਸਰਾਵੈ ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ ਗੌੜੀ ਮਹਲਾ ਨੋਵਾ ਸਾਧੂ ਏ ਮਨ ਕਿਹੋ ਨਾ ਜਾਈ ਚੰਚਲ ਤਿਸਨਾ ਸੰਗ ਬਸਤੈ ਆਦਿ ਸਿਰ ਨਾ ਰਹਾਈ ਰਹਾ ਕਠਨ ਕ੍ਰੋਧ ਕਰੀ ਕੇ ਪੀਤਰ ਜੇਸ ਵਿਸ ਜੇ ਸੁਧ ਸਭ ਵਿਸਰਾਈ ਰਤਨ ਤਿਆਗ ਸਭ ਕੋ ਹਿਰਲੀਨਾ ਦਾਸ ਕਥਨਾ ਬਸਾਈ

ਹੀ ਬਿਦ ਕੋ ਜੋ ਪ੍ਰਾਣੀ ਗੋੜੀ ਮਹਲਾ ਨਵਾ ਮਰੇ ਕਾ ਪਿਉ ਤੈ ਪੂਰਾ ਐਨੀ ਸੋਧ ਕਟੇ ਨਹੀਂ ਜਾਣੈ ਪਿਉ ਲੋਭ ਸੰਗ ਹੋਰਾ ਰਹਾ ਜੋ ਤੰਦੇ ਆਪਣਾ ਕਰ ਮਾਨਿਓ ਹਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਹਿ ਤੇਰੂ ਰੇ ਨਾਹਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣਾ ਤੇ ਹਾਰਿਓ ਗੋਬਿੰਦ ਗਤਨੇ ਜਾਨੀ ਨਿਮਕ ਨਾਰੀ ਪਿਓ ਚਾਨਣ ਸਿਉ ਬੇਸਾ ਉਤ ਸਿਰਾਨੀ

ਇੱਕ ਸੁਖਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਬ੍ਰਹਮ ਚੁਕਾਇਆ ਲਾਲ ਪਏ ਸੁਆ ਰੰਗ ਮਾਇਆ ਨਜ਼ਰ ਪਈ ਬਿਗਠਾ ਕਰਾਇਆ ਉਲਟ ਪਈ ਜੀਵਤ ਮਰ ਜਾਗਿਆ ਸਦਰ ਵੈ ਮਨ ਹਰ ਸਿਉਂ ਲਾਗਿਆ ਰਸ ਸੰਗ੍ਰਹਿ ਬਿਗ ਪਰ ਤਿਆਗਿਆ ਭਾਈ ਵਸੈ ਜਮ ਕਾ ਪੂ ਪਾ ਗਿਆ ਸਦਾਰੈ ਬਾਦੰਗ ਘਾਰਾ ਜਿਦ ਹਰ ਸਿਉਂ ਰਾਧਾ ਕਮਾ ਪਾਰਾ ਜਾਤਰੇ ਪਦ ਕੇ ਅਚਾਰਾ ਦਿਸ਼ਟ ਪਈ ਸੁਖ ਆਤਮ ਧਾਰਾ

ਸ਼ਬਦ ਪਛਾਤਾ। ਇੱਕੋ ਹੁਕਮ ਵਰਤੇ ਸਭ ਲੋਈ, ਇੱਕ ਦੇ ਸਵਪਤ ਹੋਈ, ਰਾਮ ਦੋਵੇਂ ਕਸਮ ਇੱਕੋ ਜਾਣ, ਗੁਰ ਕੇ ਸ਼ਬਦ ਕੰਮ ਪਛਾਣ। ਸਗਲ ਰੂਪ ਵਰਣ ਮਨ ਮਾਹੀ, ਕੋ ਨਾਨਕ ਏਕੋ ਸਲਾਹੀ, ਗੌੜੀ ਮਹੱਲਾ ਪਹਿਲਾ, ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਪੇਸ ਕਿਆ ਜਾਣੈ, ਕਾਚਾ ਇਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਹਿਬ ਚੁਰ ਧਾਰੈ ਰਹਾਉ, ਜਿਸ ਕੈ ਅੰਤਰ ਸਚ ਵਸਾਵੈ, ਜੁਗ ਜੁਗਤ ਕੀ ਕੀਮਤ ਪਾਵੈ, ਰਸ ਦੇ ਕੋ ਗ੍ਰਹਿ ਧਿਆਨੈ, ਕਰਨੇ ਕਿਰਤ ਕਰਮ ਸਮਾਨੈ। ਏਕ ਸ਼ਬਦ ਇੱਕ ਭੀਖਿਆ ਮੰਗੈ, ਗਿਆਨ ਧਿਆਨ ਜਗ ਸਹਿ ਜਾਗੈ, ਭੈ ਰਚ ਰਹਿ ਨਾ ਬਾਹਰ ਜਾਈ, ਕੀਮਤ ਕੌਣ ਰਹਿ ਲਿਵਲਾਈ, ਕੀਮਤ ਕੌਣ ਰਹਿ ਲਿਵਲਾਈ, ਆਪੇ ਮੇਰੇ ਭਰਮ ਚੁਕਾਏ, ਗੁਰ ਪ੍ਰਸਾਦ ਬ੍ਰਹਮਪਦ ਪਾਈ, ਗੁਰ ਕੀ ਸੇਵਾ ਸ਼ਬਦ ਵਿਚਾਰ, ਹਮੇ ਮਾਰੇ ਕਰਨੀ ਸਾਰ। ਜਪ ਤਪ ਸੰਜਮ ਪਾਠ ਪੁਰਾਣ, ਕਹ ਨਾਨਕ ਪਰਮ ਪ੍ਰਮਾਨ, ਗੌੜੀ ਮਹੱਲਾ ਪਹਿਲਾ, ਖਿਮਾ ਗਈ ਬਰਦ ਸੀਲ ਸੰਤੋਖੰ।

ਅਹਾਵਤਰੈ ਪਿਤਰੀ ਨਿਫਤਾਰੇ ਸਤਿਗੁਰ ਸੇਵੇ ਸੋ ਜੋਗੀ ਹੋਵੇ ਪੈਰਾ ਚਰੈ ਸੋ ਨਿਰਭਉ ਹੋਏ।

ਸ਼ਬਦ ਦਰਨੀ ਸਾਣੇ ਸ਼ਬਦ ਮਰੈ ਤੇ ਨਿਸ਼ਕਰ ਵਾਸਾ ਨ ਜਾਵੇ ਚੁਕੇ ਆਸਾ ਗੁਰ ਕੀ ਸ਼ਬਦ ਕੌਣ ਪਰ ਗਾਸਾ ਜੋ ਦੀ ਸੇ ਸੁਆਤ ਨਿਰਾਸਾ।

ਗੌੜੀ ਮਹੱਲਾ ਪਹਿਲਾ ਇਸੋ ਦਾਸ ਮਰੈ ਸੁਖ ਹੋਈ ਦਿਸਰੈ ਪਾਵੇ ਸਸੋਈ ਦਰਸ਼ਨ ਦੇਖ ਪਈ ਮਤ ਪੂਰੀ ਅੱਠ ਸੜ ਮਹਜਨ ਚੰਨੈ ਧੂਰੀ ਰਾਨ ਤਰ ਸੰਤੋਖ ਏਖ ਲਿਵਤਾਰਾ ਜੇਵਾ ਸੂਚੀ ਹਰ ਸਾਰਾ

ਕਹਾਂ ਸੁਖਭਾਵ, ਕਿਆ ਪਹਿਰੋ ਕਿਆ ਓੜ ਦਿਖਾਵੋ, ਬਿਨ ਜਗਦੀ ਸੇ ਕਾਂ ਸਕ ਰਹਾ, ਖਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੁੱਲ ਗੁਲਾਲਾ, ਬਿਨ ਜਗਦੀ ਸੇ ਕਾਂ ਖੁਆਰੀ,

ਵਾਜੇ, ਬਿਨ ਜਗਦੇ ਝੂਠੇ ਦੇ ਵਾਜੇ। ਸਿਧ ਕਹਾਵਾਂ ਸਿਧ ਬੁਲਾਵਾਂ, ਤਾਜ ਕੁਲੇ ਸਿਰ ਚਤਰ ਬਣਾਵਾਂ।

ਸਨ ਤਾਟਾ ਬਿਨ ਰਸ ਰਾਤੇ ਮਨ ਭੋ ਨਾਟਾ ਜਿਉ ਜਾਸਕ ਜਲ ਪ੍ਰੇਮ ਪਿਆਸਾ ਜੁਮੀਨਾ ਜਲ ਮਾਇਉ ਡਾਸਾ ਨਾਨਕ ਹਾਰਸ ਪੀ ਤਰਤਾਸਾ ਗੌੜੀ ਮਹਲਾ ਪਹਿਲਾ ਹਟ ਕਰ ਮਰੈਨਾ ਲਿਖੇ ਪਾਵੈ ਵਿਸਕਰੈ ਬਹੁ ਭਸਮ ਲਗਾਵੈ।

ਗੁਰਮੁਖ ਸਮਾਈ ਗੋੜੀ ਮਹਲਾ ਪਹਿਲਾ ਪੂਰੇ ਸੱਚ ਮਿਥਿਆ ਨਿਰਾਈ ਚਾਲੇ ਗੁਰਮੁਖ ਕਮਰ ਜਾਈ ਰਹਿ ਤੀ ਸੱਚੇ ਸਰਣਾਈ ਸੱਚ ਕਰ ਵੇਸੈ ਕਾਲ ਨ ਜੁ ਹੈ ਮਨਮੁਖ ਆਵ ਜਾਵ ਦੁਖ ਮੋਹ ਹੈ ਰਹਾਉ ਆਪਿਉ ਪਿਉ ਅਗਤ ਕਤ ਰਹੀਐ ਨਿਜ ਕਰ ਬੇਸਹਿਜ ਕਰ ਲਈ ਹੈ ਹਰ ਸਰਾ ਦੇ ਉਸ ਕਸਈ ਸੁਖਈਐ

ਸ਼ੈਲਿਨੀ ਮਨ ਤਨਾਰ ਪਿਓ ਅੰਤਰਗਤ ਕੀਨੀ ਗਾਤਮਿਤ ਪਾਈ ਆਤਮ ਜੀਨੀ ਭਵਜਨ ਨਾਮ ਨਿਰੰਜਨ ਸਾਰ ਬ੍ਰਹਮ ਹੰਸ ਸਜੁਤ ਪਾਰ ਜੇ ਦੇਖਾ ਜੇ ਦੇਖੋ ਦੇ ਗੰਗਾਰ ਰਹਿ ਨਿਰਾਲ ਮੇਕਾ ਸਚ ਕਰਨੀ ਬ੍ਰਹਮ ਪਦ ਪਾਇਆ ਸੇਵਾ ਗੁਰਚਰਣੀ।

ਕਿਰਤ ਪਿਆ ਦੂਰ ਦੇ ਬਿਨ ਗਿਆਨ ਵਿਚਾਰਾ, ਬਿਨ ਉਪਮਾ ਜਗਦੀਸ਼ ਕੀ ਵਿੰਸੇ ਨਾਮ ਦਿਹਾਰਾ, ਜਗ ਵਿੰਸਤ ਦੇਖਿਆ ਲੋਭੀ ਅੰਕਾਰਾ। ਗੁਰ ਸੇਵਾ ਪ੍ਰਪਾਇਆ ਸਚਮੁਖ ਦੁਆਰਾ, ਨਿਕਰ ਮੇਲਾ ਪਾਰਕੂ ਅਪਰੰਪਰ ਸੋਈ, ਬਿਨ ਸ਼ਬਦੇ ਤਿਰਗੋ ਨਹੀਂ ਬੂਝੇ ਸੁਖ ਹੋਈ।

ਆਪਣੇ ਗੁਣਾਂਕ ਸਮਾਣੇ ਨਾਨਕ ਮੇਲ ਨਾ ਜੋ ਕਈ ਲਾਹ ਸੱਚ ਬਵੈ ਗੋੜੀ ਮਹਲਾ ਪਹਿਲਾ ਗੁਰਪ੍ਰਸਾਦੇ ਬੁੱਝ ਲੈ ਤੋ ਨਬੀਰਾ।

ਬਿਨਗੁਰ ਅੰਧਿਆਰਾ ਰਹਾ ਅੰਧੇ ਅਕਲੀ ਬਾਰੇ ਕਿਆ ਤਿੰਨ ਸਿਉਂ ਕਹੀਐ ਬਿਨ ਗੁਰ ਪੰਥ ਨਾ ਸੁਝੇ ਕਿਤ ਵਿਦ ਨਿਰਭਈਐ ਖੋਟੇ ਕੋ ਖਰਾ ਕਰੈ ਖਰੇ ਸਾਰ ਨਾ ਜਾਣੇ ਅੰਧੇ ਕਾ ਨਾ ਪਾਰਖ ਕਲੀ ਕਾਲ ਵੀ ਡਾਣੇ ਸੂਤੇ ਕੋ ਜਾਗਤ ਕਹਿ ਜਾਗਤ ਕੋ ਸੂਤਾ ਜੀਵਤ ਕੋ ਮੋਆ ਕਹਿ ਮੋਏ ਨਹੀਂ ਰੁਤਾ ਆਵਤ ਕੋ ਜਾਤਾ ਕਹਿ ਜਾਤੇ ਕੋ ਆਇਆ ਪਰ ਕੇ ਕੋ ਆਪਣੇ ਕਹਿ ਆਪਣੋ ਨਹੀਂ ਪਾਇਆ ਮਿੱਠੇ ਕੋ ਕੋੜਾ ਕਹਿ ਕੋੜੇ ਕੋ ਮਿੱਠਾ ਰਾਤੇ ਕੀ ਨਿੰਦਾ ਕਰੈ ਸਾਕਲ ਮੈਂ ਡੀਟਾ ਤੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦੀਸੈ ਪੋਖਰ ਨਿਰਵਰੋਲੀਐ ਮਾਖਨ ਨੇਰੀ ਸੈ ਇਸ ਪਦ ਜੋ ਅਰਥ ਆਏ ਲੈ ਸੋ ਗੁਰੂ ਹਮਾਰਾ ਨਾਨਕ ਜੀ ਨੇ ਆਪ ਕੋ ਸੋ ਅਪਰਾ ਪਾਰਾ ਸਵੇ ਆਪੇ ਆਪ ਵਰਦਾ ਆਪੇ ਭਰਮਾਇਆ ਗੁਰ ਕਿਰਪਾ ਤੇ ਪੂਜੀਏ ਸਭ ਬ੍ਰਹਮ ਸਮਾਇਆ ਰਾਗ ਕੁੜੀ ਗੁਆਰਣੀ ਮਾਲਾ ਤੀਜਾ ਅਸ਼ਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਪਾਉ ਭਰਮੇ ਭੁੱਲੇ ਆਵੋ ਜਾਉ ਮਨਮੁਖ ਸੂਤਕ ਵੇ ਨਾ ਜਾਏ ਜਿਚਰ ਸ਼ਬਦ ਨਾ ਪੀਜੇ ਅਰਗੇ ਨਾ ਰਹਾਉ ਸਭੋ ਸੂਤਕ ਜੇ ਤਾਮੋ ਆਕਾਰ ਮਰ ਮਰ ਜਿੰਮੇ ਵਾਰੋ ਵਾਰ

ਨਾ ਪਿੱਟੇ ਮਾਈ ਸਤਿਗੁਰ ਸਿਮਨ ਸੋਹਣੇ ਹਮੇ ਮਿਲ ਗਵਾਈ ਸ਼ਤਰ ਨਿਰਮਲੇ ਚੱਲੇ ਸਤਿਗੁਰ ਪਾਈ ਹਰ ਪ੍ਰਭਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਈ ਜਨ ਨਾਨਕ ਸਰਨਾਗਤੀ ਜੋ ਪਾਵੇ ਤਵੇ ਛਡਾਈ ਰਾਗ ਗੋੜੀ ਪੂਰਵੀ ਮਹਲਾ ਜੋਤਾ ਕਰ ਹਲੀ ਕੁੰਕਾਰ ਸਤਿਗੁਰ ਪ੍ਰਸਾਦ ਕਰ ਹਲੇ ਮਨ ਪ੍ਰਦੇਸੀਆ ਕਿਉਂ ਮਿਲੀਏ ਹਰ ਮਾਏ ਗੁਰਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ

ਡਾਏ ਮਨ ਕਰ ਹਾਲਾਤ ਨਿਰਮਲਾ ਅਮਰ ਲਾਗਿਓ ਮੈਂ ਆਏ ਪਰਤ ਕੇ ਫਿਰ ਕਰਨਾਲ ਪਿਆਰਾ ਵਿਛੜ ਜੋਟਾ ਖਾਏ ਮਨ ਕਰਹਲਾ ਮੇਰੇ ਪਿਤਮਾ ਹਰਿ ਦੇ ਭਰ ਪਲਾਏ ਉਪਾਇਕ ਤੇ ਨਾ ਲੱਭੇ ਗੁਰਹਿ ਦੇ ਹਰ ਦੇਖਾਏ

ਜਾਈ। ਮਨ ਕਰ ਹਲਾ ਮੇਰੇ ਪਿਆਰਿਆ, ਗੁਰ ਕੇ ਸਿੱਖ ਸੁਣਾਏ, ਇਹ ਮੋਹ ਮਾਇਆ ਪਸਰਿਆ, ਅੰਤ ਸਾਧਨਾ ਕੋਈ ਜਾਈ। ਮਨ ਕਰ ਹਲਾ ਮੇਰੇ ਸਾਜਨਾ, ਹਰ ਕਰ ਚਲੀ ਆਪਦ ਪਾਈ, ਹਰ ਦਰਗੇ ਪਹਿਨਾਇਆ, ਹਰ ਆਪ ਲਿਆ ਗਲ ਲਾਈ।

ਆਈ ਗੜੀ ਮਹਲਾ ਚੌਥਾ। ਮਨ ਕਰਨ ਲਾ ਵਿਚਾਰਿਆ, ਵਿਚਾਰ ਦੀਖ ਸੰਭਾਲ, ਬਨ ਫਿਰ ਸਾਖੇ ਬਨਵਾਸੀਆ, ਫਿਰ ਗੁਰਮਤਿ ਹਿਰਦੈ ਨਿਹਾਲ, ਮਨ ਕਰਹਲਾ ਗੁਰਗੋਬਿੰਦ ਸੰਭਾਲ ਰਹਾਉ। ਮਨ ਕਰ ਹਲਾ ਵਿਚਾਰਿਆ, ਮਨਮੁਖ ਪਾਸਿਆ ਮਹਾਜਾਲ, ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ।

ਮਨ ਕਰੈ ਲਾਭ ਭਾਗੀਆ ਹਰੇਕ ਨ ਧਨਿਹਾਲ ਅਵਜਡਾਏ ਛੁੱਟੀਐ ਸਤਿਗੁਰੂ ਚਰਨ ਸੰਭਾਲ।

ਮਨ ਕਰਨ ਲਾਪਟ ਪਾ ਕੀਆ ਤੂੰ ਕਿਆ ਅਰਥ ਸੰਭਾਲ ਗੁਰ ਗਿਆਨ ਖੜਕਾ ਧਾਰਿਆ ਜਮਾਰੜਾ ਜਮਕਾਲ ਅਹੰਤਰ ਨਿਧਾਨ ਮਨ ਕਰ ਹਲੇ ਪਰਮਿਆਵੈ ਪ੍ਰਭ ਭਵੈ ਬਹਰ ਪਾਲ ਗੁਰਪੁਰਖ ਪੂਰਾ ਗੁਰਪੁਰਖ ਪੂਰਾ ਨਾ ਉਤਰੈ ਗੁਰ ਗੁਰ ਗੁਰਪੁਰਖ ਪੂਰਾ ਭੇਟੇ ਅਰਥ ਜਨ ਲਦੜਾ ਨਾਲ ਰੰਗ ਰਤੇ ਰਲੇ ਰੰਗ ਰਤੜੇ ਮਨ ਕਰ ਲੇ ਆ ਰੰਗ ਸਦਾ ਸੰਭਾਲ ਹਰ ਰੰਗ ਦੇ ਨਾ ਉਤਰੈ ਗੁਰ ਸੇਵਾ ਸੁ ਸੰਭਾਲ ਹਮ ਪੰਖੀ ਮਨ ਕਰ ਹਲੇ ਹਰ ਤਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੋੜੀ ਗੁਆਰਰੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਜਬ ਇਹ ਮਨ ਮੈਂ ਕਰਤ ਗੁਮਾਨਾ ਤਬ ਉਹ ਬਾਵਰ ਫਿਰਤ ਬੇਗਾਨਾ ਜਬ ਇਹ ਹੋਆ ਸਗਲ ਕੇ ਰੀਨਾ ਤਾਂ ਤੇ ਰਮਈਆ ਘਟ ਘਟ ਜੀਨਾ

ਜੇ ਰੁਣ ਚੁਣਕਾਰ ਸੁਆਇਆ ਤਾਂ ਕੇ ਕਰ ਪਾਰ ਬ੍ਰਹਮ ਸਮਾਇਆ। ਸਹਿਜ ਜਗ ਪਰਿਓ ਕਰਮਾ ਸਹਿਜ ਗੁਰ ਪਿਟਿਓ ਸੱਚ ਧਰਮਾ ਜਾ ਕੇ ਸਹਿਜ ਵਿਆਸੁ ਜਾਣੈ ਨਾਨਕ ਦਾ ਤਾਕੈ ਗੁਰਬਾਣੈ। ਗੌੜੀ ਮਹਲਾ ਪੰਜਵਾਂ ਪ੍ਰਥਮੈ ਗਰਵਾਸ ਤੇ ਟਰਿਆ ਪੁੱਤਰ ਕਲੱਤਰ ਕੁੜਬ ਸਖ ਜੁਰਿਆ। ਭੋਜਨ ਅਨਕ ਪ੍ਰਕਾਰ ਭੁਖ ਪਰੇ ਸਰਪਰ ਗਵਨ ਕਰੇਂਗੇ ਬਪਰੇ ਕੌਣ ਸਥਾਨ ਜੁਗ ਪੂਨਾ ਟਰੈ ਕੌਣ ਸ਼ਬਦ ਜਿਤ ਦੁਨ ਮਤਾਰੈ ਰਹਾ।

ਰਹਿਣਾ ਸਾਸਮਤ ਵਿੰਸੇ ਗੇ ਬੇਦਾ ਤੀਰਥ ਦੇਵ ਦੋਰਾ ਪੋਥੀ ਮਾਲਾ ਤ੍ਰਿਗ ਸੋਜ ਪਾਗੋਤੀ ਧੋਤੀ ਡੰਡੋਤ ਪ੍ਰਸਾਦਨ ਪੋਗਾ ਗਮਨ ਕਰੇ ਗੋ ਸਗਲੋ ਲੋਗਾ ਜਾਤ ਪ੍ਰੰਥੁਰ ਕਰ ਹਿੰਦੂ ਬਸ ਪੰਖੀ ਅਨਕ ਜੋਨ ਜਿੰਦੂ ਸਗਲ ਪਸਾਰ ਦੀ ਸੇ ਪਸਾਰਾ ਬਿਨ ਜਾਏ ਗੋ ਸਗਲਾ ਕਾਰਾ

ਗੁਣ ਸੁਣੈ ਤਿਸ ਕੈ ਸੰਗ ਖਿਨ ਮੈਂ ਉਤਰੈ ਕੋਟ ਪੂਜਨ ਜਾ ਕੇ ਸੁਣ ਨਾਮ ਕੋਟ ਪੂਜਾ ਜਾ ਕੇ ਧਿਆਨ ਕੋਟ ਪੁਣ ਸੁਣਾਰ ਕੀ ਬਾਣੀ ਕੋਟ ਫਲਾ ਗੁਰ ਤੇ ਬਿਦ ਜਾਣੀ।

ਬਾਣੀ ਗੁਰ ਕੇ ਬਚਨ ਮਿਟਿਆ ਮੇਰਾ ਆਪ ਗੁਰ ਕੀ ਦੇ ਗੁਰ ਕੀ ਦਇਆ ਤੇ ਮੇਰਾ ਬੜ ਪ੍ਰਤਾਪ ਗੁਰ ਕੇ ਬਚਨ ਮਿਟਿਆ ਮੇਰਾ ਭਰਮ ਗੁਰ ਕੇ ਬਚਨ ਪੇਖਿਓ ਸਭ ਭਰਮ ਗੁਰ ਕੇ ਬਚਨ ਕੀਨੋ ਰਾਜੋਗ ਗੁਰ ਕੇ ਸੰਗਤ ਰਿਹਾ ਸਭ ਲੋਕ ਗੁਰ ਕੇ ਬਚਨ ਮੇਰੇ ਕਾਰਜ ਸਿੱਧ ਗੁਰ ਕੇ ਬਚਨ ਪਾਇਆ ਨਾਉ ਨੈਦ ਜਿੰਜਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਗੱਡੀਏ ਜਮਕੀ ਪਾਸਾ ਗੁਰ ਕੇ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੋੜੀ ਮਹਲਾ ਪੰਜਵਾਂ

ਤਿਸਗੁਰ ਕੋ ਜਲਾਉ ਪਾਖਾ ਮਾ ਕੰਧਿਆ ਦੇ ਰਾਖਾ ਤਿਸਗੁਰ ਕੈ ਗ੍ਰਹਿ ਢੋ ਪਾਣੀ ਤਿਸਗੁਰ ਤੇ ਅਕਲਗਤ ਜਾਣੀ।

ਆਪੇ ਮੁਰ ਲਈਓ, ਆਪੇ ਲਾਇਓ ਆਪਣਾ ਪਿਆਰ, ਦਾਤਾ ਤਿਤ ਗੁਰ ਕੋ ਕਰੀ ਨਮਸਕਾਰ, ਕਲ ਕਲ ਪੈ ਭਰਮ ਦੁਖ ਲਾਤਾ, ਕੋ ਨਾਨਕ ਮੇਰਾ ਗੁਰ ਸਮਰਾਥਾ।

ਹਰਿ ਕਾ ਨਾਮ ਜਨਮਾਨਾ ਰਾਧਾ ਜੋਰ ਕੀ ਨਿਆਈ ਜਮ ਪ੍ਰਭਾਦਾ ਲਾਖ ਡੰਬਰ ਬੁਧ ਵਿਸਤਾਰਾ ਨਾਮ ਬਿਨਾ ਝੂਠੇ ਪਸਾਰਾ ਹਰਿ ਕਾ ਨਾਮ ਸੋਈ ਜਨ ਲਈ ਕਰ ਕਿਰਪਾ ਨਾਨਕ ਜਸ ਦੇ ਗੋੜੀ ਮਹਲਾ ਪੰਜਵਾਂ ਆਦ ਮਦ ਜੋ ਅੰਤ ਨਿਭਾਏ ਸੋ ਸਾਜਨ ਮੇਰਾ ਮਨ ਚਾਹੇ ਹਰ ਕੀ ਬਿਰਦਾ ਸੰਗ ਚਾਲੈ ਦਿਆਲ ਪੁਰਖ ਪੂਰਨ ਪ੍ਰਤ ਪਾਲੈ ਰਾਹ ਬਿਨਸਤ ਨਾਹੀ ਛੋੜ ਨਾ ਜਾਏ ਜੇ ਦਿਖਾ ਤੇਰੇ ਆਸਮਾਈ ਸੁੰਦਰ ਸਗੜ ਚਤੁਰ ਜੀ ਦਾਤਾ ਭਾਈ ਬੁੱਧ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਪ੍ਰੀਤ ਲਾਇ ਕਰ ਦੇ ਨਿਵਾਸ

ਮਹੋਲਾਨੂਪ ਸਰਵ ਸਧਾਰੀਆ ਗੁਰ ਲਾਗੋ ਪਾਏ ਦਿਓ ਵਿਦਿਖਾਰੀਆ ਮੈਂ ਕੀਏ ਮਿੱਤਰਾ ਨੇਕ ਏਕਤ ਬਲਿਹਾਰੀਆ ਸਭ ਗੁਣ ਕੇ ਸਹੀ ਨਾਹੇ ਹਰ ਪ੍ਰਭ ਸਭ ਗੁਣ ਕੇ ਸੀ ਨਾਹੇ ਹਰ ਪੂਰ ਭੰਡਾਰੀਆ ਚੁਦ ਜਪੀਏ ਨਾਹ ਸੁਖ ਸਵਾਰੀਆ ਮੈਂ ਆਹੀ ਊੜ ਤੁਆ ਨਾਨਕ ਬਲਿਹਾਰੀਆ ਗੁਰ ਕਾੜਿਓ ਪੂਜਾ ਪਸਾਰ ਮੁਖ ਪਾਰੀਆ ਮੈਂ ਜੀਤੋ ਜਨਾ ਪਾਰ ਪੂਰਨ ਹਾਰੀਆ ਮੈਂ ਪਾਇਓ ਸਰਬ ਨਿਧਾਨ ਅਕਤ ਕਥਾਰੀਆ ਹਰ ਦਰਗੇ ਸੁਭਾਵੰਤ ਬਾਲੋ ਡਾਰੀਆ ਜਨ ਨਾਨਕ ਲਦਾ ਰਤਨ ਮੋਲ ਪਾਰੀਆ ਗੁਰ ਸੇਵਾ ਭੋਜਲ ਤਰੀਏ ਖੂਬ ਕਾਰੀਆ ਗੌੜੀ ਮਹਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੂ ਜੋ ਜੀਵ ਹਰ ਇੱਕ ਮੰਗੂ ਰਾਗ ਤਜ ਹੋ ਮੈਂ ਗੁਰ ਗਿਆਨ ਭਜੋ ਮਿਲ ਸੰਗਤ ਤੁਰ ਕਰਮ ਲਿਖਿਓ ਜੋ ਦੀਸੇ ਜੋ ਸੰਗਨਾ ਕੇਯੋ ਸਵਾਗਤ ਮੋੜ ਲਗੇ ਪਜਮੋਯੋ ਮੋਹਨ ਨਾਮ ਸਦਾ ਰਵ ਰੇਓ ਕੋਟਮਦੇ ਕਿਰੇ ਗੁਰਮੁਖ ਲੇਓ ਹਰ ਸੰਦਨ ਕਰਨ ਮਨ ਮੋਹ ਨੋਨ ਦ ਪਾਵੇ ਅਤਲ ਸੁਖੋ

ਅਜਨ ਸੰਗ ਅੰਧ ਨਾ ਜਾਨੀ। ਹੋ ਸੰਚੋ ਹੋ ਖਾੜਤਾ ਸਗਲੀ ਉਦ ਬਿਹਾਨੀ, ਰਾਹ ਹੋ ਸੂਰਾ ਪ੍ਰਧਾਨ ਹੋ ਕੋ ਨਾਇ ਮੁਝੇ ਸਮਾਨੀ।

ਪੁੱਛੋ ਸਖੀ ਸਹੇਲੀਆਂ, ਬਿਨਾ ਨਾਮ ਪ੍ਰੀਤ ਪਿਆਰ ਨਾਹੀ ਵਸੈ ਸਾਚ ਸਹੇਲੀਆ, ਸੋਚ ਮਨ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ, ਨਾਨਕ ਨਾਮ ਨਾ ਛੋੜੈ ਸਾਧਨ ਨਾਮ ਸਹਿ ਸਮਾਣੀਆ, ਮਿਲ ਸਖੀ ਸਹੇਲੀ ਹਮ ਫਿਰ ਰਾਵਿਆ।

ਬਣਿਆ ਸਾਚ ਕੀ ਮਾਤ ਸਦਾ ਨੂਤਨ ਸ਼ਬਦ ਨਿਉਨ ਮਿਲੋ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀਓ ਮੇਰੀ ਅਜਪਨੀ ਜੀ ਅਮ ਕਰ ਸਾਜਨ ਆਇਆ ਮਿਲ ਵਰਨਾਰੀ ਮੰਗਲ ਗਾਇਆ ਹਰ ਗੁਣ ਗਾਏ ਮੰਗਲ ਪ੍ਰੇਮ ਰੇਸੀ ਮੰਦ ਮਨੋ ਮਾਇਓ

ਕਲੜੀ ਬਰਮਾਏ ਕਿਉਂ ਧੀਰੇਗੀ ਨਾ ਬਿਨਾ ਪ੍ਰਭ ਪ੍ਰਵਾਏ ਤੰਨਾ ਬਾਜੂਰੇ ਨਾ ਦਾਖੇ ਬਿਖਮਰਨ ਕਨੇਰੀਆ।

ਸੁਆਈ। ਕਾਫਰ ਤਨ ਸੁਆਵੈ ਜਾਂ ਫਿਰ ਭਾਵੈ ਗੁਰਮਤਿ ਜਿਦਲਾਈਐ, ਦਾ ਸੁਆਗਣ ਜਾਂ ਸਤਿਗੁਰ ਸੇਵੈ ਗੁਰ ਕੇ ਅੰਗ ਸਮਾਈਐ। ਗੁਰ ਸ਼ਬਦ ਮੇਲਾ ਤਬਿਰਾ ਵੇਲਾ ਨਾ ਸੰਸਾਰੀ, ਨਾਨਕ ਅਮਰ ਨਾ ਪਿਆਰੀ ਜਾਰ ਕੇ ਗੁਣ ਸਾਰੇ।

ਪਾਰਾ ਆਪੇ ਮਿਲ ਮਿਲੀਏ ਜੀਉ ਆਪੇ ਬਖਸ਼ਣ ਹਾਰਾ ਅਵਗਣ ਬਖਸ਼ਣ ਹਾਰਾ ਕਾਮਣ ਗੰਧ ਪਿਆਰਾ ਘੜ ਘਰ ਆ ਸਮਾਈ ਪ੍ਰੇਮ ਪ੍ਰੀਤ ਭਾਈ ਭਗਤੀ ਭਾਈ ਹੈ ਸਤਿਗੁਰ ਪੂਜ ਪਜਾਈ ਸਦਾਨੰਦ ਰਹਿ ਤੇ ਰਾਤੀ ਅਨੰਦ ਰਹਿ ਜਿਵਲਾਈ

ਕੇਵਟ ਵਿੱਚ ਪਾਈ, ਸ਼ਬਦ ਕੇਵਟ ਵਿੱਚ ਪਾਈ, ਅਰ ਆਪ ਨਗਾਈ, ਅਨਪਦ ਉੱਤਰ ਤਰੀਐ, ਗੁਰਮੁਖ ਭਗਤ ਪ੍ਰਾਪਤ ਹੋਵੈ, ਜੀਵਤਿਆਂ ਮਰੀਐ।

ായി നാനകമായ കാതു കഥേ ചുക്കേ ജാ ഗുരു ശതി ചിതലായി മനമുഖ മുഖത ഗവാർ പിരാജിയോ ശത മന നാം സായ മായ കാ പ്രമാന്ത പിരാജിയോ ഹർ മാര ക്യോ പായി ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ ਮਨ ਮੁਕਾਬ ਗਣਾਈ ਹਰ ਕੇ ਜਾਗਰ ਦਾ ਸੁਹੇਲੇ ਗੁਜਨੇ ਜਦਲਾਈ ਜਿਸਨੋ ਹਰ ਜਿਉ ਕਰੇ ਕਿਰਪਾ ਉਸਤਾਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰ ਮੁਕਾਬ ਜਾਈ।

ਨਿਮਨ ਆਸ ਧਰਨ ਨਿਮਾਣੀਆ ਸਾ ਸਾਧਨਾ ਕਲੀ ਵਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕਿਉਂ ਮਿਲੀਏ ਪ੍ਰਦਾਤੇ।

ਕੁਟਮ ਸਭ ਤਾਰੇ। ਤਾਰਿਆ ਜਹਾਨ ਲਿਆ ਅਭਿਮਾਨ, ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਧਨ ਕਿਆ, ਤਿੰਨ ਜਮਨੇ ਨਾਇਆ ਬੇਅੰਤ ਗੁਣ ਤੇਰੇ ਕਿਥੇ ਨਾ ਜਾਈ। ਸਤਿਗੁਰ ਪੁਰਖ ਮੁਰਾਰੇ, ਬਿਨਵੰਤ ਨਾਨਕ ਟੇਕ ਰਾਖੀ, ਜੇ ਤੜਕ ਦਰਿਆ ਸੰਸਾਰੇ। ਗੋੜੀ ਮਹੱਲਾ ਪੰਜਵਾਂ, ਸਲੋਕ ਪਤ ਅਸੰਗ ਪਨੀਤ, ਕਰ ਪੁਨੇ ਪੁਨੇ ਬਲਿਆਰ, ਨਾਨਕ ਰਾਮ ਨਾ ਜੋ ਪਾਉ ਕੋ ਦਿਨ, ਕਿਥੇ ਨਕਿਲ ਵਿਖ ਦਾਨ ਹਾਰ। ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ, ਗੋਵਿੰਦਾ ਹਰ ਮਾਧੋ, ਧਿਆਏ ਮਨਾ ਮੁਰਾਰ ਮੁਕੰਦੇ, ਕੱਟੀਏ ਕਾਲ ਦੁਖ ਬੰਧ।

0: ਸਿਮਰ ਸਾਦੀ ਹੈ। ਕਲਮੇ ਦੇ ਦਾਸ ਕਰਤਾ ਦਿਨ ਸਰੈਣ ਰਾਧੁ ਬਿਨਵੰਤ ਨਾਨਕ ਕਿਰਪਾ ਗੋਪਾਲ ਗੋਵਿੰਦ ਮਾਧੁ। ਸਿਮਰ ਮਨਾ ਦਮਦ ਦੁਖਰ ਭੈ ਭੰਜਨ ਹਰ ਰਾਇਆ ਸ੍ਰੀ ਰੰਗੋ ਦਿਆਲ ਮਨੋਹਰ ਭਗਤ ਵਸਲ ਫਿਰਦਾਇਆ। ਭਗਤ ਵਸਲ ਪੁਰਖ ਪੂਰਨ ਮੰਜਦਿਆ ਪਾਈਐ ਤਮ ਆਂਦ ਗੁਪਦੇ ਉਦਾਰੇ ਨਾਮ ਮਨ ਵਿਸਾਈਐ। ਸੋਰ ਸਿਧ ਗਣ ਗੰਧਰਵ ਮਨ ਜਨ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ।
1: ਮੈਂ ਸਿਮਰਤ ਸੁਆਮੀ ਘਰ ਘਰ ਪ੍ਰਾਣ ਹਿਰਦਾਰੀ ਪ੍ਰਾਣ ਮਨ ਧਨ ਜੀ ਦਾਤਾ ਬੇਅੰਤ ਗਮ ਪਾਰੋ ਸਰਨ ਯੋਗ ਸਮਰੱਥ ਮੋਹਨ ਸਰਬ ਦੁੱਖ ਵਿਦਾਰੋ ਰੋਗ ਸੋਗ ਸਭ ਦੁੱਖ ਬਿਨਸੈ ਸਪਤ ਨਾਮ ਮਰਾ ਜਪਤ ਨਾਮ ਮਰਾਰੀ ਬਿਨਵੰਤ ਨਾਨਕ ਕਰੋ ਕਿਰਪਾ ਸਮਰਥ ਸਭ ਕਲ ਤਾਰੀ ਗੁਣ ਗਾਓ ਮਨਾ ਅਚੁਤ ਅਵਨਾਸੀ ਸਬਦੇ ਊਚ ਦੇ ਅੱਲਾ ਵਿਸ਼ਵੰਬਰ ਦੇਵਨ ਕੋ ਏਕੇ ਸਰਬ ਕਰੇ ਪ੍ਰਤਪਾਲਾ ਪ੍ਰਤਪਾਲ ਮਹਾਂਦਿਆਲ ਦਾਨਾ ਦਇਆ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੇ ਜੀ ਜਾ ਕੇ ਪ੍ਰਭ ਸੈ ਸੋ ਪ੍ਰਸੰਨ ਦੇਵਾ ਸਬਰ ਸੇਵਾ ਭਈ ਪੂਰਨ ਕਾਲਾ ਬਿਨਵੰਤ ਨਾਨਕ ਯੇਸ਼ ਪੁਨੀ ਜਪਤ ਦੀਨ ਦਇਆਲਾ ਗੌੜੀ ਮਹੱਲਾ ਪੰਜਵਾਂ ਸੁਣ ਸਖੀਏ ਮਿਲ ਉਦਮ ਕਰੇ ਅਮ ਨਾਏ ਲਹੇ ਹਰ ਕੰਤੈ ਮਾਨ ਤਿਆਗ ਕਰ ਭਗਤ ਠਗੌਰੀ ਮੋਹ ਸਾਧੂ ਮੰਤੈ ਸਖੀ ਵਸ ਆਇਆ ਫਿਰ ਛੋੜ ਨ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੇ ਪੁਨੀਤ ਕਰੇ ਤਿਸ ਜੰਤੈ ਸੁਣ ਸਖੀਏ ਇਹ ਭਲੀ ਬੇਨੰਤੀ ਇਹ ਮਤਾਂਤ ਪਕਾਈਐ ਸਹਿ ਸੁਭਾਇ ਉਪਾਦ ਰਹਿਤ ਹੋਏ ਗੀਤ ਗੋਬਿੰਦ ਗਾਈਐ ਕਲ ਕਲੇਸ਼ ਮਿਟੇ ਪ੍ਰਮਨਾਸੇ ਮਨ ਚਿੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਤੇ ਆਈਐ ਸਖੀ ਇਸ਼ ਕਰੀ ਨਿਰ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈਰਾਗਨ ਪੇਖੋ ਥਾਨ ਸੁਭਾਏ ਖੋਜ ਲਹੋ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਿਲਾਏ ਨਾਨਕ ਤਿੰਨ ਮਿਲਿਆ ਸੁਰਜਨ ਸੁਖਦਾਤਾ ਸੇਵਡ ਭਾਗੀ ਮਾਏ ਸਖੀ ਨਾਲ ਵਸਾਂ ਆਪਣੇ ਨਾਏ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪ ਨੜਾ ਫਿਰ ਮਿਲਿਆ ਪ੍ਰਮ ਖੋਇਓ ਸ਼ਾਂਤ ਸਹਿ ਸੁਆਮੀ ਪ੍ਰਗਾਸ ਭਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨ ਟਲਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਭਾਵਨੇ ਅਖਰੀ ਮਹੱਲਾ ਪੰਜਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ੁਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਵ ਸੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮੰਤ ਨਰੋਤਰਾ ਗੁਰਦੇਵ ਸ਼ਾਂਤ ਸਤਿਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਰਾ ਸਲੋਕ ਆਪੇ ਕੀਆ ਕਰਾਇਆ ਆਪੇ ਕਰਨੇ ਜੋਗ ਨਾਨਕ ਏਕੋ ਰਵ ਰਿਹਾ ਦੂਸਰ ਹੋਆ ਨਾ ਹੋਗ ਪੌੜੀ ਓ ਸਾਧ ਸਤਿਗੁਰ ਨਮਸਕਾਰ ਆਦਮਦ ਅੰਤ ਨਿਹੰਕਾਰ ਆਪੇ ਸੁਣੇ ਆਪੇ ਸੁਖ ਆਸਨ ਆਪੇ ਸੁਣਤ ਆਪ ਹੀ ਜਾਸਨ ਆਪਣੇ ਆਪ ਆਪੇ ਉਪਾਇਓ ਆਪੇ ਬਾਪ ਆਪ ਹੀ ਮਾਇਓ ਆਪੇ ਸੁਖਮੇ ਆਪੇ ਅਸਤੂਲਾ ਲਖੀ ਨ ਜਾਈ ਨਾਨਕ ਲੀਲਾ। ਕਰ ਕਿਰਪਾ ਪ੍ਰਭ ਦੀਨ ਦਇਆਲਾ ਤੇਰੇ ਸੰਤਨ ਕੀ ਮਨ ਹੋਏ ਰਵਾ ਲਹਾਰਾ ਸਲੋਕ ਨਿਰੰਕਾਰ ਅਕਾਰ ਆਪ ਨਿਰਗੁਣ ਸਰਗੁਣ ਏਕ ਏਕੇ ਏਕ ਬਖਾਨਨੋ ਨਾਨਕ ਏਕ ਅਨੇਕ ਪੌੜੀ ਓ ਗੁਰਮੁਖ ਕਿਓ ਅਕਾਰਾ ਏਕੇ ਸੂਤ ਪਰੋਵਨ ਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਤਾਰੰ ਨਿਰਗੁਣ ਤੇ ਸਰਗੁਣ ਵਿਸਤਾਰੰ ਸਗਲ ਭਾਂਤ ਕਰ ਕਰੇ ਉਪਾਇਓ ਜਨਮ ਮਰਮ ਮਨ ਮੋਹ ਵਡਾਇਓ ਦੋਹੂ ਪਾਤੇ ਆਪ ਨਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸੇ ਈਸ਼ਾ ਭਗਵੰਤ ਸੇ ਸੱਚ ਸੰਪੇ ਹਰ ਰਾਸ ਨਾਨਕ ਸੱਚ ਸੁਚ ਪਾਈਏ ਤੇ ਸੰਤਨ ਕੈ ਪਾਸ ਪਵੜੀ ਸੱਸਾ ਸਤ ਸਤ ਸਤ ਸੋ ਸਤ ਪੁਰਖ ਤੇ ਭਿੰਨ ਨ ਕੋ ਸੋ ਸਰਨ ਭਰੇ ਜੇ ਪਾਏ ਸਿਮਰ ਸਿਮਰ ਗੁਣ ਗਾਏ ਸੁਣਾਏ ਸੰਸੇ ਮਰਮ ਨਹੀਂ ਕੁਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਹੈ ਪਹੁੰਚਣ ਵਾਰਾ ਨਾਨਕ ਤਾ ਕੇ ਸਤਿਵਿਹਾਰਾ ਸਲੋਕ ਧਨ ਧਨ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਤੂਰ ਪਵੜੀ ਤਦਾ ਧੂਰ ਪੁਨੀਤ ਤੇਰੇ ਜਨੁਆ ਧਨ ਤੇਉ ਜੇ ਰੁਚਿਆ ਮਨੁਆ ਧਨ ਨਹੀਂ ਬਾਛੇ ਸੁਰਗ ਨੇ ਆਸ਼ਾ ਅਤ ਪ੍ਰੈ ਪ੍ਰੀਤ ਸਾਧ ਰਜ ਰਾਚੈ ਧੰਦੇ ਕਹਾਂ ਬਿਆ ਪੈ ਤਾਹੂ ਜੋ ਏਕ ਛਾੜ ਅਨਕਤੇ ਨ ਜਾਹੂ ਜਾ ਕੇ ਹੀਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਭੇਗ ਅਰਗਿਆਨ ਧਿਆਨ ਮਨ ਹਠ ਮਿਲਿਓ ਨਾ ਕੋਏ ਕਹੋ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤੋ ਅਣਕ ਯੁਗਤ ਸ਼ਾਸਤਰ ਕਰ ਭਾਤੋ ਗਿਆਨੀ ਸੋ ਜਾ ਕੇ ਦਿੜ ਸੋ ਕੈਦ ਸੁਣਤ ਕਰ ਯੋਗ ਨਾ ਹੋ ਗਿਆਨੀ ਰਹਿਤ ਅਗਿਆਤ ਧਾਰੀ ਗਿਆਨੀ ਰਹਿਤ ਅਗਿਆ ਦ੍ਰਿੜ ਜਾ ਕੇ ਉਸ ਨਸੀਜ ਸੰਸਰ ਸਭ ਥਾ ਕੇ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕਹੋ ਕਿਰਪਾ ਤਾਰੀ ਸਲੋਕ ਆਪਣੇ ਆਏ ਸਿਸ਼ਟ ਮੈਂ ਬਿਨ ਬੂਝੇ ਪਸ ਟੋਰ ਨਾਨਕ ਗੁਰਮੁਖ ਸੋ ਬੁਝੈ ਜਾ ਕੇ ਭਾਗ ਮਥੋਰ ਪੌੜੀ ਜਾ ਯੁਗ ਮੈਂ ਏਕੇ ਕਿਉ ਆਇਆ ਜਨਮਤ ਮੋਹਿਓ ਮੋਹਣੀ ਮਾਇਆ ਗਰਭ ਕੁੰਡ

ਤ੍ਰੈਗੁਣ ਵਸਕੀਨੇ ਆਪਨ ਮੋਹ ਕਟੇ ਖੜ ਦੀਨੇ ਏ ਸਾਜਨ ਕਛ ਕਹੋ ਉਪਾਇਆ ਜਾਤੇ ਧਰੋ ਬਿਖਮਹਿ ਮਾਇਆ ਕਰ ਕਿਰਪਾ ਸਤਸੰਗ ਮਿਲਾਏ ਨਾਨਕ ਤਾਕੇ ਨਿਕਟ ਨਮਾਏ ਸਲੋਕ ਕਿਰਤ ਕਮਾਵਨ ਸੁਭਿਓ ਸੁਭ ਕੀਨੇ ਤਿਨ ਪ੍ਰਭ ਆਪ ਆਪਨ ਹੋ ਹੋ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਏਕੇ ਆਪ ਕਰਾ ਬਨਹਾਰਾ ਆਪੇ ਪਾਪ ਪੁੰਨ ਵਿਸਤਾਰਾ ਯਾ ਜੁਗ ਜਿਤ ਜਿਤ ਆਪੇ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਉਆ ਕਾ ਅੰਤ ਨ ਜਾਣੇ ਕੋ ਜੋ ਜੋ ਕਰੇ ਸੋ ਭੁਨ ਹੋ ਏਕੇ ਤੇ ਸਗਲਾ ਵਿਸਤਾਰਾ ਨਾਨਕੇ ਆਪ ਸਵਾਰ ਨੁਹਾਰਾ ਸਲੋਕ ਰਾਚ ਰਹੇ ਬਨਤਾ ਬਿਨੋਦ ਕੁਸਮ ਰੰਗ ਬਿਖਸੋਰ ਨਾਨਕ ਤੇ ਸਰਨੀ ਪਰੋ ਬਿਨ ਸਜਾਏ ਮੈਂ ਮੋਰ ਪੌੜੀ ਰੇਮਨ ਬਿਨ ਹਰ ਜੈ ਰਚੋ ਤੈ ਤੈ ਬੰਧਨ ਪਾਏ ਜੇ ਬਿਦ ਕਤੂ ਨ ਛੂਟੀਐ ਸਾਕਦ ਤਿਉ ਕਮਾਏ ਹੋ ਹੋ ਕਰਤੇ ਕਿਰਮ ਕਰਤ ਤਾਕੋ ਭਾਰ ਉਪਾਰ ਪ੍ਰੀਤ ਨਹੀਂ ਜੋ ਨਾਮ ਸਿਓ ਤੋ ਈਓ ਕਰਮ ਵਿਕਾਰ ਵਾਧੇ ਜਮ ਕੀਜੇ ਵਰੀ ਮਿੱਠੀ ਮਾਇਆ ਰੰਗ ਪ੍ਰਮਕੇ ਮੋਹੇ ਨਹੀਂ ਬੁਝੇ ਸੋ ਪ੍ਰਭ ਸਦੂ ਸੰਗ ਲੇਖੇ ਗਣਿਤ ਨ ਛੁੱਟੀਐ ਕਾਚੀ ਭੀਤ ਨ ਸੁਧ ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਸਲੋਕ ਟੁੱਟੇ ਬੰਧਨ ਜਾਸ ਕੇ ਹੋਵਾ ਸਾਧੂ ਸੰਗ ਜੋਰਾ ਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਏ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇਰੇ ਦਰਗਾਹ ਕਹੇ ਨ ਕੋ ਆਓ ਬੈਠ ਆਦਰ ਸਭ ਦਿਉ ਵਾ ਮੈਲੀ ਪਾਵੇ ਤੂੰ ਬਾਸਾ ਜਨਮ ਮਰਨ ਨਹੀਂ ਹੋਏ ਬਿਨਾਸਾ ਮਸਤਵ ਕਰਮ ਲਿਖਿਓ ਤੁਰ ਜਾ ਕੇ ਹਰ ਸੰਪੇ ਨਾਨਕ ਕਰਤਾ ਕਹਿ ਸਲੋਕ ਲਾਲਚ ਝੂਠ ਬੇਕਾਰ ਮੋ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਉਂ ਨਾਨਕ ਮਾਇਆ ਬੰਦ ਪੌੜੀ ਲੱਲਾ ਲਵਟ ਬਿਖੇ ਰਸ ਰਾਤੇ ਅਹਮਦ ਮਾਇਆ ਮਦ ਮਾਤੇ ਯਾ ਮਾਇਆ ਮੈਂ ਜਨਮੇ ਮਰਨਾ ਜਿਉਂ ਜਿਉਂ ਹੁਕਮ ਤਵੇ ਤੋ ਕਰਨਾ ਕੋ ਊਨ ਨਾ ਕੋ ਪੂਰਾ ਕੋ ਸੂਰਨ ਕੋ ਮੂਰਾ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਠਾਕਰ ਸਦਾ ਅਲਿਪਨਾ ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗੈਰ ਗੰਭੀਰ ਯਥਾ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾ ਕੇ ਲਵੇ ਨ ਕੋ ਏਕੇ ਆਪ ਅਵਰ ਨਹੀਂ ਹੋ ਹੋਵਨ ਹਾਰ ਹੋਤ ਸਦ ਆਇਆ ਉਆ ਕਾ ਅੰਤ ਨ ਕਾਬੂ ਪਾਇਆ ਕੀਟ ਹਸਤ ਮੈਂ ਪੂਰ ਸਮਾਨੇ ਪ੍ਰਗਟ ਪੁਰਖ ਸਭ ਠਾਉ ਜਾਣੇ ਜਾ ਕੋ ਦੀਨੋ ਹਰ ਰਸੇ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਨਾ ਸਲੋਕ ਆਤਮ ਰਸ ਜੇ ਜਾਣਿਆ ਹਰ ਰੰਗ ਸਹਿ ਜੇ ਮਾਣ ਨਾਨਕ ਧਨ ਧਨ ਧਨ ਜਨ ਆਏ ਤੇ ਪਰਵਾਣ ਪੌੜੀ ਆਇਆ ਸਬਰ ਤਾਉ ਕੋ ਗਣੀਏ ਜਾਸ ਰਸਨ ਹਰ ਹਰ ਰਸ ਪਣੀਏ ਆਏ ਬਸੇ ਸਾਧੂ ਕੈ ਸੰਗੈ ਅੰਧਨ ਨਾਮ ਤੇ ਆਵੇ ਰੰਗੈ ਆਵਤ ਸੋ ਜਨ ਨਾਮੇ ਰਾਤਾ ਜਾ ਕੋ ਦਇਆ ਮਾਇਆ ਭੈ ਦਾਤਾ ਏਕੇ ਆਵਨ ਫਿਰ ਜੋ ਨ ਆਇਆ ਨਾਨਕ ਹਰ ਕੇ ਦਰਸ ਸਮਾਇਆ ਸਲੋਕ ਯਾਸ ਜਬਤ ਮਨ ਹੋਏ ਆਨੰਦ ਮਿਨਸੇ

0: नानक नाम समाव पौड़ी यहिया जार हो दुर्मत दो तिसे त्याग सुख से जैसो यहिया जाए पर संत सरना जे आसर ए पव जल तरना यहिया जन्म न आवेशो एक नाम लह मने परो यहिया जन्म न हारिय गुर पूरे की टेक नानक ते सुख पाया जाके हीरे एक श्लोक अंतर मन धन बस रहे ईत ऊत के मीत गुरपूरे उपदेशया नानक जपिए नीत पौड़ी अंदन सिमरो तास को जो अंत सहाई होए ए बिघया दिन चार छे चढ़ चले हो सब कोए काको मात पिता सुत तिया रे बंता कछ संग न लिया ऐसी संच जबिन सतनाई पद सेती अपने घर जाई साध संग कल कीर्तन गाया नानक ते ते पौर न आया श्लोक अत सुंदर कोलीन चतर मोज्ञानी धनवंत मृतक कहिए नानका ये प्रीत नहीं भगवंत पौड़ी गंगा खड़सस दर हो जाता पूर्ग कुंभक रेचक कर माता ज्ञान ध्यान तीर्थ इस नानी सोम पाक अबरस उदयानी राम राम संग मन नहीं हेता जो कुछ कीनो सो अनेता हुआ ते उत्तम गनो चंडाला नानक जे मन बसे गोपाला श्लोक कुंट चार दिस पर मैं कर्म किरत की रेख सुख दुख मुक्त जौन नानक लिखे हो लेख पवड़ी कक्का कारण करता सो लिखियो लेट न मेट सको नहीं हो तो कुछ दो पारा करने हार न भूलन हारा काहू पंथ दिखारे आपे काहू ध्यान परमत पुजता पै आपन खेल आप ही गिनो जो जो दीनो सो नानक लीनो श्लोक खात खर्च बिलशित रहे टूट न जाए भंडार हर हर जपत अनेक जन नानक नाए संवार पौड़ी खखा खूना किश नहीं ते समरथ कह पाए जो देना सो दे रे हो पावे तै तै जाए खर्चक जाना नाम तन या भगतन की रास खिमा गरीबी नंद सह जपत रहे गुणतास खेले भिक्षे नंद स्यो जाको हुत कृपाल सदीव गनीव सुहावने राम नाम ग्रह माल खेद न दुख न डानते जाको नजर करी नानक जो प्रपाणया पूरी तिना परी श्लोक गण मन देखो मने मैं सर पर चलनो लोग आसनत गुरमुख मिटै नानक नाम है रोग पौड़ी गग्गा गोविंद गुण रवो सास सास जपनीत आंब सासा देगा बिलम न कर हो मीत न बारक नहीं जोबन नहीं बिरजी कछ बंद ओ बेरा नहीं बूझिए जो आए परे जम पंद यानी ध्यानी चतर पे रहन नहीं हेठाए छाड़ छाड़ सगली गई मूड तहां लपटाए गुरप्रसाद सिमरत रहे जाहू मस्तक पाग नानक आए सबल ते जाको प्रे सुहाग श्लोक ओके सदर भेद सब मान नकद तो कोए आद जुगा दी हुण होवत नानक ये कह सोए पौड़ी कग्गा कालो मने ए हर दू सरनाए, नहीं होवा नहीं होवना, जद कद ओही समाए, फूले तो मन जो आवे सरना, नाम तत् कल में पौन चरना, काल काल अनक पुजतावै, बिन हर भगत कहाँ थित पावै, कोल महार से अमृत ते पिया, नानक हर गुर जा को दिया, श्लोक मन काले सब दिवस सार, नहीं बटन कटन तिल सार, जीवन लो रो परम मो, नानक त्यो गुवार पौड़ी, मंगरा से काल से जो साकत प्रभु कीन, अनक जोन जन्मे मरे, आत्म राम नचीन, ज्ञान ध्यान था हु को आए, कर कृपा जे आप दवाए, गणती गणी नहीं को छूटै, गणती गणी नहीं को छूटै, काची का घर सर पर फूटै, सो जीवत जे जीवत जपया, प्रगट भय नानक नहीं छपया, श्लोक चित चित वो चरणार बिंद, पूत कमल भिगसांत, प्रगट भय आपे गोबिंद, नानक संत मतांत पौड़ी, सच्चा चरण कमल गुर लागा, तन तन उआ दिन संयोग सपागा, चार कुंट दह दिस भ्रमे आयो, फै कृपा तब दर्शन पायो, चार विचार बिन सो सब दुआ, साध संग मन निर्मल हुआ, चिंत बिसारी एक दिष्टेता, नानक ज्ञान अंजन जय नेत्रा, श्लोक छाती शीतल मन सुखी, संत गोबिंद गुण गाए, ऐसी कृपा करो प्रभ, नानक दास दिसाए पौड़ी, छछा शोरे दास तुम्हारे, दास दासन के पानी आरे, छछा शार होत तेरे संता, अपनी कृपा करो भगवंता, छाड़ से आन भव चतराई, संतन की मन टेक टकाई, शार की पुत्री परम गत पाई, नानक जाको संत सहाई, श्लोक जोर जुलम भूलो कनो, काची दे विकार, अमृत बंधन परे, नानक नाम छुटार पौड़ी, जजा जाने हो कुछ हुआ, बाध्यो ज्यो नलनी भ्रम सुआ, जो जाने हो भगत ज्ञानी, आगे ठाकर तिल नहीं मानी, जो माने मैं कद नहीं करता, व्यापारी बसदा ज्यो फिरता, साध संग जे हो मैं मारी, नानक ता को मिले मुरारी, श्लोक जा लागे उठ नाम जप, निसबा सरे हराज, कारा तुझे न व्यापई, नानक मिटे उपाद पौड़ी, चज्जा चूर्ण मिटे तुम्हारो, राम नाम स्यो कर व्यवहारो, चूरत चूरत साग तुमुआ, जाके हृदय होत पौत बिया, चरे कसमल पाप तेरे मनुआ, अमृत कथा संत संग सुनुआ, चरे काम क्रोध दुष्टाई, नानक जाखो कृपा गुसाई, श्लोक यतन करो तुम अनक बेद, रहन न पावो मीत, जीवत रहो हर हर भजो, नानक नाम प्रीत पवड़ी, नन्या ज्ञान दृढ़ सही, बिनस जात ये हेत, गणती गणो न गण सको, ऊठ सधारे केत, यो पेको सो बिनस तो, कास्यो करिए संग, ज्ञानो या बिर सही चित, झूठो माया रंग, ज्ञानत सोई संत सोए, प्रमते की चित पिन, अंधकूप ते चढ़ कडो, अंधकूप ते कडो, जे हो वो सो प्रसन्न, ज्ञान के हर समर्थ ते, कारण करने जोग नानक ते उस्तत करो याहू कियो संजोग। श्लोक टूटे बंधन जन्म मरण साध सेव सुख पाए नानक मनो न बिसरे गुणनिध गोबिंद राए। पौड़ी टहल करो तो एक की जाते बिरथा न कोए मन तन मुख ही ये बसे जो चाहो सो होए टहल मैल ताको मिले जाको साधु कृपाल साधु संगत तो बसे जो आपन होए के आपन होए दयाल टोहे टाहे पौ पवना बिन नावे सुख नाए टले जाम के दूत ते जो साधु संग समाए बार बार जो संत सदके नानक पाप बिना से कद के। श्लोक ठाक न होती तिनो दर जे हो वो सो प्रसन्ना जो जन प्रभ अपने करे नानक दे तन तन। पौड़ी ठठा मनुआ ठाए नाई जो सगल त्याग एक लपटाही ठैक ठैक माया संग मुए हुआ के कुसल नकत हुए ठंड परी संता संग बसया अमृत नाम ता जी रसया ठाकुर अपने जो जन पाया नानक उआ का मन शीतलाया। श्लोक डंडौत बंधन अनकबार सर्व कला समरथ डोलन ते राखो प्रभु नानक दे कर हाथ। पौड़ी डड्डा डेरा ए नहीं जय डेरा तह जान हुआ डेरा का संजमो गुर के शब्द पछान या डेरा को श्रम कर गल जाका तसु नहीं संग चाल वह डेरा की सो मित जाने जाको दृष्ट पूर्ण भगवान डेरा नेचर सत्सा संग पाया नानक ते जन नहीं डुलाया। श्लोक टाहन लागे धर्म राय किने न कालो बंद नानक उभरे जप हरी साध संग संबंध। पौड़ी ढंडा टूंड ठकै फिरो टूंडन या मन माहे संग तुहारे प्रभ वसै बन बन कहाँ फिराए टेरी टाहो साध संग ओमत बिखराल सुख पावो सहजे बसो दर्शन देख निहाल टेरी जामे जम मरै गर्भ जोन दुख पाए मोह मगन लपट रहे हो आवे जाए टहत टहत अब टह परे साध जना सरनाए दुख के पाहे काटिया नानक लिए समाए। श्लोक जय साधु गोविंद भजन कीर्तन नानक नीत ना हो ना तू नहीं छुटे निकट न जाइयो दूत। पौड़ी नाना रण तेसी जिया आत्म जीते कोए होमे अनस्यो लर मरै सो सो बाधु होए मणि मिटा जीवत मरै।
1: को जाना अपन एक ठेकेदार रैन दिन सिमरत रह सो प्रपुरख पार रेन सगले मन कर एव कर्म कमाए हुकम है बूझे सदा सुख नानक लिखिया पाए। श्लोक तान मान तान अर्पो तिस प्रभु मिलावा मोहे नानक पंपो कटिये चुख जमकी जोह पौड़ी तता तांसो प्रीत कर गुण निध गोबिंद राय फल पाव मन बांश ते तप तो हारी जाय त्रास मिट जम पंथ की जास बस मन नाओ ਗਤ ਪਾਵਾ ਮਤ ਹੋਏ ਪਰਗਾਸ ਮਹਿਲੀ ਪਾਵਾ ਠਾਉ ਤਾਹੂ ਸੰਗ ਨ ਧਨ ਰਹਿ ਚੱਲੈ ਗ੍ਰਹਿ ਜੋਬਨ ਨ ਰਾਜ ਸੰਸੰਗ ਸਿਮਰਤ ਰਹੋ ਇਹ ਤੁਹਾਰਾ ਕਾਜ ਤਾਤਾ ਕਛੂ ਨਾ ਹੋਈ ਹੈ ਜੋ ਤਾਪ ਨਿਵਾਰ ਆਪ ਪ੍ਰਤਪਾਲਾ ਨਾਨਕ ਹਮ ਹਪੈ ਮਾਈ ਬਾਪ ਸਲੋਕ ਥਾਕੇ ਬਹੁਬਿਧ ਕਾਲ ਤੇ ਤ੍ਰਿਪਤ ਨਾ ਤ੍ਰਿਸਨਾ ਲਾਥ ਸੰਜ ਸੰਜ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥਥਾ ਥਿਰ ਕੋ ਨਹੀਂ ਕਹਿ ਪਸਾਰੋ ਪਾਮ ਅਨਕ ਬੰਚ ਬਲ ਸ਼ਾਲ ਕਰੋ ਮਾਇਆ ਏਕ ਉਪਾਵ ਥੈਲੀ ਸੰਚੋ ਸ੍ਰਮ ਕਰੋ ਥਾਕ ਪ੍ਰਭ ਗਾ ਵਾਰ ਮਨ ਕੈ ਕਾਮਨਾ ਆਵਈ ਅੰਤੇ ਅਵਸਰ ਬਾਰ ਥਿਤ ਪਾਵੋ ਗੋਬਿੰਦ ਭਜੋ ਸੰਤਹ ਕੀ ਸਿਖ ਲੇ ਪ੍ਰੀਤ ਕਰੋ ਸਦ ਏਕ ਸਿਹ ਸਾਚਾ ਅਸਨੇਹ ਕਾਰਨ ਕਰਨ ਕਰਾਵਨੋ ਸਭ ਬਿਦ ਏਕ ਹਾਥ ਜਿਤ ਜਿਤ ਲਾਵੋ ਤਿਤ ਤਿਤ ਲੱਗਾ ਨਾਨਕ ਜੰਤ ਅਨਾਥ ਸਲੋਕ ਦਾਸ ਏਕ ਨਿਹਰਿਆ ਸਭ ਕਛ ਦੇਵਨ ਹਾਰ ਸਾ ਸਾ ਸਿਮਰਤ ਰਾਹ ਨਾਨਕ ਦਰਸ ਆਧਾਰ ਪੌੜੀ ਦੱਦਾ ਦਾਤਾ ਏਕ ਹੈ ਸਭ ਕਉ ਦੇਵਨ ਹਾਰ ਦੇਂਦੇ ਤੁਟ ਨਾ ਆਵਈ ਅਗਣਤ ਭਰੇ ਭੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਾਨ ਮੂਰਖ ਕਿਉ ਤਾਹੇ ਬਿਸਾਰਾ ਦੋਸ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰਹ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਤ੍ਰਪੇ ਸਲੋਕ ਤਰ ਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਪੌੜੀ ਤਦਾ ਧਾਵਤ ਤੋ ਮਿਟ ਸੰਸੰਗ ਹੋਏ ਬਾਸ ਤੁਰ ਤੇ ਕਿਰਪਾ ਕਰੋ ਆਪ ਤੋ ਹੋਏ ਮਨਹ ਪ੍ਰਗਾਸ ਤਨ ਸਾਚਾ ਦੇਉ ਸਚ ਸਾਹਾ ਹਰ ਹਰ ਪੂੰਜੀ ਨਾਮ ਬਿਸਾਹਾ ਧੀਰਜ ਜਸ ਸੋਭਾ ਤੇ ਬਣਿਆ ਹਰ ਹਰ ਨਾਮ ਸ੍ਰਵਣ ਜਿਹ ਸੁਣਿਆ ਗੁਰਮੁਖ ਜੇ ਕਟ ਰਹੇ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੂਰਾ ਉਪਦੇਸਿਆ ਨਰਕ ਨਾਹੀ ਸਾਧ ਸੰਗ ਪੌੜੀ ਨਨਾ ਨਰਕ ਪਰਹ ਤੇ ਨਾਹੀ ਜਾ ਕੈ ਮਨ ਤਨ ਨਾਮ ਬਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮੈਂ ਨਾ ਓਏ ਖਪਤੇ ਨਨਾ ਕਾਰਣ ਹੋਤਾ ਤਾ ਕਹੋ ਨਾਮ ਮੰਤਰ ਗੁਰਦੀਨੋ ਜਾ ਕਹੋ ਨਿਧਨ ਦਾਨ ਹਰ ਅੰਮ੍ਰਿਤ ਪੂਰੇ ਤੈ ਬਾਜੇ ਨਾਨਕ ਅਨਹਦ ਤੂਰੇ ਸਲੋਕ ਪਤ ਰਾਖੀ ਗੁਰਪਾਰ ਬੰਬ ਤਾਜ ਪ੍ਰਪੰਚ ਮੋਹ ਬਿਕਾਰ ਨਾਨਕ ਸੋ ਅਰਾਧਿਆ ਅੰਤ ਨਾ ਪਾਰਾ ਬਾਰ ਪੌੜੀ ਪੱਪਾ ਪਰਮਿਤ ਪਾਰਨ ਪਾਇਆ ਪਤਤ ਪਾਵਨ ਅਗਮ ਹਰ ਰਾਇਆ ਹੋਤ ਪੁਨੀਤ ਕੋਟਿਆ ਪਰਾਧੂ ਅੰਮ੍ਰਿਤ ਨਾਮ ਜਪਾ ਮਿਲ ਸਾਧੂ ਪਰਪਚ ਮੋਹ ਧਰੋ ਮੋਹ ਮਿਟਣ ਨਾਈ ਜਾਖੋ ਰਾਖੋ ਆਪ ਗੁਸਾਈ ਸਤਿਸ਼ਾਹ ਛਤਰ ਸਿਰ ਸੋ ਨਾਨਕ ਦੂਸਰ ਅਵਰਨਾ ਕਉ ਸਲੋਕ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਇ ਫਿਰਨ ਮਿਟੇ ਨੇਤ ਨੀਤ ਪੌੜੀ ਫੱਫਾ ਫਿਰਤ ਫਿਰ ਤੂੰ ਆਇਆ ਦੁਰਲੱਭ ਦੇਹ ਕਲ ਯੁਗ ਮੈਂ ਪਾਇਆ ਫਿਰਿਆ ਉਸਰ ਚਰਨ ਹਾਥਾ ਨਾਮ ਜਪੋ ਤੋ ਕਟਿਆ ਫਾਸਾ ਫਿਰ ਫਿਰ ਆਵਣ ਜਾਣ ਨਾ ਹੋਈ ਏਕ ਏਕ ਜਪੋ ਜਪ ਸੋਈ ਕਰਹੋ ਕਿਰਪਾ ਪ੍ਰਭ ਕਰਨ ਹਾਰੇ ਮੇਲਹਿ ਨਾਨਕ ਬੇਚਾਰੇ ਸਲੋਕ ਬਿਨਾ ਸੁਣੋ ਤੁਮ ਪਾਰ ਬ੍ਰਹਮ ਦੀਨ ਦਇਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ਪੌੜੀ ਬਾਬਾ ਬ੍ਰਹਮ ਜਨ ਤੇ ਬ੍ਰਹਮਾ ਵੈਸ਼ਨੋ ਤੇ ਗੁਰਮੁਖ ਸੁਚ ਧਰਮਾ ਵੀਰਾ ਆਪਣ ਬੁਰਾ ਮਿਟਾਵੈ ਹੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਧਿਓ ਆਪਣ ਹੋ ਬੰਦਾ ਦੋਸਤ ਦਿਤ ਆਗੈ ਕਹੋ ਅੰਧਾ ਬਾਤ ਚੀਤ ਸਭ ਰਹੀ ਸਿਆਨਪ ਜਿਸੈ ਜਨਾਵਤ ਸੋ ਜਾਣੈ ਨਾਨਕ ਸਲੋਕ ਪੈ ਪੰਜਨ ਅਗ ਦੂਖ ਨਾਸ ਮਨਹ ਹਰਾ ਦੁਹਰੇ ਸੰਤ ਸੰਗ ਜੇ ਰਿਦ ਬਸਿਓ ਨਾਨਕ ਤੇ ਨਾ ਭਰਮੇ ਪੌੜੀ ਪੱਬਾ ਭਰਮ ਮਿਟਾਵੋ ਆਪਣਾ ਆ ਸੰਸਾਰ ਸਗਲ ਹੈ ਸੁਪਨਾ ਭਰਮੇ ਸੁਰ ਨਰ ਦੇਵੀ ਦੇਵਾ ਪਰਮੇਸ਼ਰ ਸਾਧਕ ਬ੍ਰਹਮੇਵਾ ਪਰਮ ਪਰਮ ਮਨੁਖ ਡਹਿਕਾਏ ਦੁੱਤਰ ਮਹਾਂ ਬਿਖਮ ਇਹ ਮਾਏ ਗੁਰਮੁਖ ਪਰਮ ਪੈ ਮੋਹ ਮਿਠਾਇਆ ਨਾਨਕ ਤੇਹ ਪਰਮ ਸੁਖ ਪਾਇਆ ਸਲੋਕ ਮਾਇਆ ਡੋਲੈ ਪਉ ਬਿਧੀ ਮਨ ਲਪਟਿਓ ਤੇਹ ਸੰਗ ਮੰਗਣ ਤੇ ਜਿਹ ਤੁਮ ਰੱਖੋ ਸੋ ਨਾਨਕ ਨਾਮੈ ਰੰਗ ਪੌੜੀ ਮਮਾ ਮੰਗਣ ਹਰ ਇਆਨਾ ਦੇਨ ਹਰ ਦੇ ਰਿਹੋ ਸੁਜਾਨਾ ਜੋ ਦੀਨੋ ਸੋ ਏਕ ਬਾਰ ਮਨ ਮੂਰਖ ਕਹਿ ਕਰੈ ਪੁਕਾਰ ਜੋ ਮੰਗੈ ਤੋ ਮੰਗੈ ਬੀਆ ਜਾਂ ਤੇ ਕੁਸਲ ਨਾ ਕਾਹੂ ਥੀਆ ਮਾਂਗਰ ਮਾਂਗਤਾ ਇੱਕ ਮਾਂਗ ਨਾਨਕ ਜਾਤੇ ਪਰ ਪਰਾਗ ਸਲੋਕ ਮਾਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨਮੰਤ ਜਿਸ ਜਾਨੋ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮਮਾ ਜਾਹੂ ਮਰਮ ਪਛਾਨਾ ਭੇਟ ਸਾ ਸੰਗਪਤਿਆਨਾ ਦੁਖ ਸੁਖ ਵਕ ਸਮਤ ਵਿਚਾਰ ਨਰਕ ਸੁਰਗ ਰਹਿਤ ਅਵਤਾਰ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਬਸੇਖਾ ਓਆ ਰਸਮ ਆਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਸਲੋਕ ਯਾਰ ਮੀਤ ਸੁਨ ਸਜਨੋ ਬਿਨ ਹਰ ਛੂਟਨ ਨਾਹੇ ਨਾਨਕ ਤੇਹ ਬੰਧਨ ਕੱਟੇ ਗੁਰ ਕੀ ਚਰਨੀ ਪਾਹੇ ਪਵੜੀ ਜਈਆ ਜਤਨ ਕਰਤਵ ਵਿਦਿਆ ਏਕ ਨਾਮ ਬਿਨ ਕਹਿ ਲਉ ਸਿਧਿਆ ਜਾਹੂ ਜਤਨ ਕਰ ਹੋਤ ਛੁਟਾਰਾ ਵਾਹੂ ਜਤਨ ਸਾਧ ਸੰਗਾਰਾ ਯਾ ਉਭਰਨ ਤਾਰੈ ਸਭ ਕੋ ਵਾਹੇ ਜਪੈ ਬਿਨ ਉਭਰਨਾ ਹੋਉ ਜਾਹੂ ਤਰਨ ਤਾਰਨ ਸਮਰਥ ਰਖ ਲਿਹੁ ਨਿਰਗੁਣ ਨਰ ਨਾਥ ਅਮਨ ਬਚ ਕ੍ਰਮ ਜਿਹ ਅਪਜਨਾਈ ਨਾਨਕ ਤੇ ਮਤ ਪ੍ਰਗਟਿ ਆਈ ਸਲੋਕ ਰੋਸ ਨ ਕਾਹੂ ਸੰਗ ਕਰਹੁ ਆਪਣ ਆਪ ਵਿਚਾਰ ਹੋਏ ਨਿਮਾਨਾ ਜਗ ਰਹੁ ਨਾਨਕ ਨਦਰੀ ਪਾਰ ਪੌੜੀ ਰਾਰਾ ਰਿਨ ਹੋ ਸਭ ਜਾਗੀ ਤਜਬ ਮਾਣ ਛੁੱਟ ਤ੍ਰਿਬਾਕੀ ਰਣ ਦਰਗਹਿ ਤੁਸੀ ਜੈ ਪਹਾਈ ਜੋ ਗੁਰਮੁਖ ਰਾਮ ਨਾਮ ਲਿਵਲਾਈ ਰਹਿਤ ਰਹਿਤ ਰਹਿ ਜਾਹਿ ਬਿਕਾਰਾ ਗੁਰਪੂਰੇ ਕਹਿ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਤੇ ਨਾਨਕ ਹਰ ਗੁਰ ਕੀਨੀ ਦਾਤੇ ਸਲੋਕ ਲਾਲਚ ਝੂਠ ਬਿਖੈ ਬਿਆਦ ਯਾ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੂ ਦੁਖ ਦਰਦ ਤੇ ਮਿਟੇ ਖਿਨਾਹੂ ਨਾਮ ਔਖਦ ਜੇ ਹਿਰਦੈ ਹਿਤਾਵੈ ਤਾਹੇ ਰੋਗ ਸੁਪਨਾ ਨਹੀਂ ਆਵੈ ਹਰ ਔਖਦ ਸਭ ਘਟ ਹੈ ਪਾਈ ਗੁਰਪੂਰੇ ਬਿਨ ਬਿਦਨਾ ਬਨਾਈ ਗੁਰਪੂਰੈ ਸੰਜਮ ਕਰਦੀ ਆ ਨਾਨਕ ਤਉ ਫਿਰ ਦੁਖ ਨ ਥੀਆ ਸਲੋਕ ਬਾਸ ਦੇਵ ਸਰਵਤਰ ਮੈਂ ਊਣ ਨ ਕਤਹੁ ਉਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਪੌੜੀ ਬੱਵਾ ਵੈਰ ਨ ਕਰੀਐ ਕਾਹੂ ਘਾੜ ਘੜ ਅੰਤਰ ਬ੍ਰਹਮ ਸਮਾਹੂ ਵਾਸਦੇਵ ਜਲ ਥਲ ਮੈਂ ਰਭਿਆ ਗੁਰਪ੍ਰਸਾਦ ਵਿਰਲੈ ਹੀ ਗਵਿਆ ਵੈਰ ਵਿਰੋਧ ਮਿਟੈ ਤੇਹ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚਿਹਨ ਸਗਲ ਤਿਰ ਧਾ ਨਾਨਕ ਹਾਰ ਹਰ ਗੁਰਮੁਖ ਜੋ ਕਹਿਤਾ ਸਲੋਕ ਹਉ ਹਉ ਕਰਤ ਬਿਹਾਨੀਆਂ ਸਾਕਤ ਮੁਗਦੇ ਅਜਾਣ ਅਡਰਕ ਮੋਏ ਜੋ ਤ੍ਰਿਖਾਵੰਤ ਨਾਨਕ ਕਿਰਤ ਕਮਾਨ ਪੌੜੀ ਡਾਡਾ ਡਾਡ ਮਿਟ ਸਿੰਘ ਸਾਧੂ ਕਰਮ ਧਰਮ ਤਾਪ ਨਾਮ ਅਰਾਧੂ ਰੂੜੋ ਜੇ ਬਸਿਓ ਰਿਦ ਮਾਹੀ ਉਹ ਕੀ ਡਾੜ ਮਿਟਤ ਬਿਨ ਸਾਹੀ ਡਾੜ ਕਰਤ ਸਾਕਤ ਗਾਵਾਰਾ ਜੇ ਹੀਆ ਆਹੰਗ ਬੁੱਧ ਵਿਕਾਰਾ ਡਾੜਾ ਗੁਰਮੁਖ ਡਾੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਓਟ ਗਾਹੋ ਉਕ ਸਿਆਣਪ ਤਿਆਗ ਗੁਰ ਦੀਖਿਆ ਜੇ ਮਨ ਬਸਾ ਨਾਨਕ ਮਸਤਕ ਭਾਗ ਪੌੜੀ ਸਸਾ ਸਰਨ ਪਰੇ ਅਬਹਾਰੇ ਸ਼ਾਸਤਰ ਸਿਮਰਤ ਬੇਦ ਪੁਕਾਰੇ ਸੋਧ ਸੋਧ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਸ ਸਸਮ ਭੂਲਣ ਹਾਰੇ ਤੁਮ ਸਮਰੱਥ ਅਗਣਥ ਅਪਾਰੇ ਸਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੁਦੀ ਮਿਟੀ ਤਬ ਸੁਖ ਪਏ ਮਨ ਤਨ ਪਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਜੋਗ ਪੌੜੀ ਖੱਖਾ ਖਰਾਸ ਰਾਹੋ ਤਾਹੂ ਜੋ ਖੁਖਿਨ ਮੈਂ ਊਣੇ ਸੁਭਰ ਪਰਾਹੂ ਖਰਾ ਨਿਮਾਨਾ ਹੋਤ ਪਰਾਨੀ ਅਣਦਿਨ ਜਾਪਾ ਪ੍ਰਭ ਨਿਰਬਾਨੀ ਭਾਵਾ ਖਸਮ ਦਾ ਹੋਆ ਸੁਖ ਦਿੱਤਾ ਪਰਬ੍ਰਹਮ ਐਸੋ ਅਗਣਤਾ ਅਸੰਖ ਖਤੇ ਖਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਯਾਰਾ ਸਲੋਕ ਸਤ ਕਹੋ ਸੁਨ ਮਨ ਮੇਰੇ ਸ਼ਰਨ ਭਰੋ ਹਰ ਰਾਏ ਉਕ ਸਿਆਣਪ ਸਗਲ ਤਿਆਗ ਨਾਨਕ ਲਏ ਸਮਾਏ ਪੌੜੀ ਸਸਾ ਸਿਆਣਪ ਛਾੜ ਏ ਆਨਾ ਹਿਕਮਤ ਹੁਕਮ ਨਾ ਪ੍ਰਭਪਤੀ ਆਨਾ ਸਹਸ ਭਾਂਤ ਕਰਹਿ ਚਤੁਰਾਈ ਸੰਗ ਤੁਹਾਰਾ ਏਕ ਨ ਜਾਈ ਕੀ ਹਿਕਮਤ ਸਉ ਸਉ ਜਪ ਦਿਨ ਰਾਤੀ ਰੇਹ ਜੀ ਚੱਲੈ ਤੁਹਾਰਾ ਸਾਥੀ ਸਾਧ ਸੇਵਾ ਲਾਭਾ ਜਿਹ ਆਪਾ ਨਾਨਕ ਤਾਕੋ ਦੁਖ ਨਾ ਵਿਆਪਾ ਸਲੋਕ ਹਰ ਹਰ ਮੁਖ ਤੇ ਬੋਲਣਾ ਮਨ ਬੂਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਿਹਾ ਥਾਨ ਸੁਨੰਤਰ ਸੋਏ ਪੌੜੀ ਹੀਰੋ ਘਟ ਘਟ ਸਗਲ ਕਾ ਪੂਰ ਰਹੇ ਭਗਵਾਨ ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ਹੋ ਛੁਟਕੇ ਹੋਏ ਆਨੰਦ ਤੇ ਹੋ ਨਾਹੀ ਤਹਾਪ ਹਤੇ ਦੁਖ ਜਨਮ ਮਰਨ ਸੰਤ ਸੰਗ ਪ੍ਰਤਾਪ ਹੇਤ ਕਰ ਨਾਮ ਦ੍ਰਿੜ ਦਿਆਲਾ ਸੰਤ ਸੰਗ ਹੂਤ ਕਿਰਪਾਲਾ ਰਹਿ ਕਛੂ ਨ ਕਿਨਹੂ ਕੀਆ ਨਾਨਕ ਸਭ ਕਛ ਪ੍ਰਭ ਤੇ ਹੂਆ ਸਲੋਕ ਲੇਖਾ ਕਤੇ ਨਾ ਛੁਟੀਐ ਖਿਣ ਖਿਣ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤ ਜੀਓ ਪਿੰਡ ਜਨ ਸੁਖ ਦੀਏ ਤਾਹਿਨ ਜਾਨਤ ਤਤ ਆਹ ਮਾਇਆ ਕਰਨੇ ਦਸ ਦਿਸ ਢੂੰਡਣ ਜਾਏ, ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨਮਹ ਵਸਾਏ, ਲਾਲਚ ਝੂਠ ਵਿਕਾਰ ਮੋਹ ਯਾ ਸੰਪਮ ਮਨ ਮਾਹੇ, ਲੰਪਟ ਚੋਰ ਨਿੰਦਕ ਮਹਾ ਤਿਨਹੁ ਸੰਗ ਬਿਹਾਏ, ਤੁਦ ਪਾਵੈ ਤਾ ਬਖਸ਼ ਲਹੈ ਖੋਟੇ ਸੰਗ ਖਰੇ, ਨਾਨਕ ਭਾਵਾ ਪਾਰ ਬ੍ਰਹਮ ਪਾਹਣ ਨੀਰ ਤਰੇ ਸਲੋਕ, ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ, ਪਾਵ ਜਲ ਤੇ ਕੱਢ ਹੋ ਪ੍ਰਭੂ ਨਾਨਕ ਤੇਰੀ ਟੇਕ, ਪੌੜੀ ਖੇਲਤ ਖੇਲਤ ਆਇਓ ਅਣਕ ਜੋਣ ਦੁਖ ਪਾਏ, ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ, ਖਿਮਾ ਗਹੀ ਸੰਚਿਓ ਖਾਇਓ ਅੰਮ੍ਰਿਤ ਨਾਮ, ਖਰੀ ਕਿਰਪਾ ਠਾਕੁਰ ਪਈ ਆਨੰਦ ਸੁਖ ਬਿਸਰਾਮ, ਹੇ ਪਨਵਾਹੀ ਬਹੁਤ ਲਾਭ ਕਰ ਆਏ ਪਤਵੰਤ, ਖਰਾ ਦਿਲਾਸਾ ਗੁਰਦੀਆ ਆਏ ਮਿਲੇ ਭਗਵੰਤ, ਆਪਣ ਕੀਆ ਕਰੇ ਆਪ ਆਗੈ ਪਾਛੈ ਆਪ, ਨਾਨਕ ਸੋ ਸਰਾਹੀਆ ਜੇ ਘਟ ਘਟ ਰਹਿਆ ਬਿਆਪ, ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨੇਦ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਪੌੜੀ ਅੱਖਰ ਮੈਂ ਤ੍ਰਿਪਵਨ ਪ੍ਰਭ ਤਾਰੇ, ਅੱਖਰ ਕਰ ਕਰ ਵੇਦ ਵਿਚਾਰੇ, ਅੱਖਰ ਸ਼ਾਸਤਰ ਸਿਮਰਤ ਪ੍ਰਾਣਾ, ਅੱਖਰ ਨਾਦ ਕਥਨ ਬਖਿਆਨਾ, ਅੱਖਰ ਮੁਕਤ ਜੁਗਤ ਭਏ ਪਰਮਾ, ਅੱਖਰ ਕਰਮ ਕਿਰਤ ਸੁਚ ਧਰਮਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ ਪਾ ਨਾਨਕ ਪਾਰ ਬ੍ਰਹਮ ਲਿਪਾ, ਸਲੋਕ ਹੱਥ ਕਲਾਮ ਅਗੰਮ ਅਸਤਕ ਲਿਖਾਵਤੀ, ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ, ਉਸਤਤ ਕਹਿ ਨਾ ਜਾਏ ਮੁਖੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ, ਪੌੜੀ ਹੇ ਅਚੋਤ ਹੇ ਪਾਰ ਬ੍ਰਹਮ ਅਵਨਾਸੀ ਅਕਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕਾ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਭੀ ਹੋਵਣ ਹਾਰ, ਹੇ ਸੰਤਾਂ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ ਰਾਖੋ ਹੀਏ ਪਰੋਏ, ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ੁਰਾ, ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧ ਸਹੋਦਰਾ, ਗੁਰਦੇਵ ਦਾਤਾ ਹਰਨਾਮ ਉਪਦੇਸਾ, ਗੁਰਦੇਵ ਮਨ ਤਨ ਰੁਦਰਾ, ਗੁਰਦੇਵ ਸਾਂਤ ਸਤ ਬੁਧਮੂਰਤ, ਗੁਰਦੇਵ ਪਾਰਸ ਪਰਸਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਤ ਪਵਿੱਤ ਕਰਾ, ਗੁਰਦੇਵ ਆਜੁਗਾ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਧਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲੱਗ ਤਰਾ, ਗੁਰਦੇਵ ਸਤਿਗੁਰ ਪਰਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸ਼ਕਰਾ, ਇਹੋ ਸਲੋਕ ਆਦਿ ਅੰਤ ਪੜ੍ਹਨਾ, ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕੋ ਅੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵ ਏ ਨਮਹ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਸ ਬਿਸੰਬਰ ਏਕਾ ਨਾਮ ਜਪਤੇ ਅਗਣਤ ਅਨੇਕਾ, ਵੇਦ ਪੁਰਾਣ ਸਿਮਰਤ ਸੋਦਾਖਰ ਕਿਨੇ ਰਾਮ ਨਾਮ ਏਕ ਅੱਖਰ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ, ਕੰਖੀ ਏਕ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹਿ ਉਧਾਰੋ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਾ ਮਨ ਬਿਸਰਾਮ ਰਹਾਉ, ਪ੍ਰਭ ਕਾ ਸਿਮਰਨ ਗਰਬਨ ਵਸਾ, ਪ੍ਰਭ ਕਾ ਸਿਮਰਨ ਦੁਖ ਚਮਨਸਾ, ਪ੍ਰਭ ਕਾ ਸਿਮਰਨ ਕਾਲ ਪਰ ਹਰਾ, ਪ੍ਰਭ ਕਾ ਸਿਮਰਨ ਦੁਸ਼ਮਣ ਤਰ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗ, ਪ੍ਰਭ ਕਾ ਸਿਮਰਨ ਅਣਦਿਨ ਜਗ, ਪ੍ਰਭ ਕਾ ਸਿਮਰਨ ਭਵਨਾ ਵਿਆਪ, ਪ੍ਰਭ ਕਾ ਸਿਮਰਨ ਦੁਖ ਨਾ ਸੰਤਪ, ਪ੍ਰਭ ਕਾ ਸਿਮਰਨ ਸਾਧ ਕਾ ਸੰਗ, ਸਰਬਨ ਧਨ ਨਾਨਕ ਹਰ ਰੰਗ, ਪ੍ਰਭ ਕਾ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਾ ਸਿਮਰਨ ਜਪ ਤਪ ਪੂਜਾ, ਪ੍ਰਭ ਕਾ ਸਿਮਰਨ ਬਿਨਸਹ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਾਹ ਮਾਨੀ, ਪ੍ਰਭ ਕਾ ਸਿਮਰਨ ਹੋਏ ਸੁਪਲਾ, ਪ੍ਰਭ ਕਾ ਸਿਮਰਨ ਸੋ ਫਲ ਫਲਾ, ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰਹਿ ਮੂਚਾ, ਪ੍ਰਭ ਕਾ ਸਿਮਰਨ ਤਿਸਨਾ ਬੁਝਾ, ਪ੍ਰਭ ਕਾ ਸਿਮਰਨ ਸਭ ਕੇ ਸੁਜਾ, ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ, ਪ੍ਰਭ ਜੀ ਵਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬਹੁਮਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗਰ ਵਾਲਾ, ਪ੍ਰਭ ਕੋ ਸਿਮਰੈ ਸੇ ਪਾਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸਾ ਹਰ ਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬੂ ਨਾ ਝੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਸ਼ਚਲ ਆਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ, ਪ੍ਰਭ ਕਾ ਸਿਮਰਨ ਅਨਹਤ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮੇਯਾ, ਨਾਨਕ ਜਿਨ ਜਨ ਸਰਨੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੇ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚੋ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ, ਸਲੋਕ ਦੀਨ ਦਰਦ ਦੁਖ ਪੰਜਨਾ, ਘੜ ਘੜ ਨਾਥ ਅਨਾਥ ਸਾਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ, ਜਾਂ ਮਹਾਂ ਭਿਆਨ ਦੂਤ ਜਮਦਲਾ, ਤਹ ਕੇਵਲ ਨਾਮ ਸੰਗ ਤੇਰਾ ਚੱਲ, ਜਾਂ ਮੁਸ਼ਕਲ ਹੋਵਾ ਤਪਾਰੀ, ਹਰ ਕੋ ਨਾਮ ਛਿਨ ਮਾਹਿ ਉਧਾਰੀ, ਨਾਨਕ ਪੁਨਃ ਚਰਨ ਕਰਤ ਨਹੀਂ ਤਾਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਨੇਰੇ, ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੂਰੀ ਬੰਧ ਨਾ ਪਰ, ਹਰ ਕਾ ਨਾਮ ਜਪਤ ਨੂੰ ਇਸ ਤਰ੍ਹਾਂ, ਅਣਕ ਮਾਇਆ ਰੰਗ ਤੇਖ ਨਾ ਬੁਝਾਵੈ, ਹਰ ਕਾ ਨਾਮ ਜਪਤੇ ਅਘਾਵੈ, ਜੇ ਮਾਰਗ ਜਾਤੇ ਅਕੇਲਾ, ਤਾਂ ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮਣ ਸਦਾ ਤਿਹਾਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੁੜ ਲਖ ਬਾਹੀ, ਨਾਮ ਜਪਤ ਤਾਂ ਪਾਰ ਪਰਾਹੀ, ਅਣਕ ਬਿਗਨ ਜਾ ਆਏ ਸੰਘਾਰਾ, ਹਰ ਕਾ ਨਾਮ ਤਤਕਾਲ ਉਧਾਰਾ, ਅਣਕ ਜੋ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੂ ਨਾ ਤੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜੇ ਮਾਰ ਕੇ ਗਣੇ ਜਾਹੇ ਨਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜੇ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਨ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹ ਨਾਲ ਪਛਾਨੂ, ਜਾਂ ਮਹਾਂ ਭਿਆਨ ਤਪਤ ਬਖਾਮ, ਤਾਂ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਜਹਾਂ ਤ੍ਰਿਖਾ ਮਨ ਤੋਜੇ ਕਰਖਾ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ, ਭਾਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕਾ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨਿਦਾਨ, ਮਨ ਤਨ ਰੰਗ ਰਤੇ ਰੰਗ ਏਕ, ਨਾਨਕ ਜਨ ਕੈ ਬਿਰਥ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜਾ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਜਨ ਹਰ ਧਨ ਜਨ ਕੋ ਆ ਪ੍ਰਭ ਦੀਨਾ, ਹਰ ਹਰ ਜਨ ਕੇ ਉਠ ਸਤਾਣੀ, ਹਰ ਪ੍ਰਤਾਪ ਜਨ ਵਰਨਾ ਜੋਣੀ, ਓਤ ਪੋਤ ਜਨ ਹਰ ਰਸ ਰਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪਾ, ਹਰ ਕਾ ਭਗਤ ਪ੍ਰਗਟ ਨਹੀਂ ਛਪਾ, ਹਰ ਕੀ ਭਗਤ ਮੁਕਤ ਪਕਰੇ, ਨਾਨਕ ਜਨ ਸੰਕੇਤੇ ਤਰੇ, ਤਾਰ ਜਾਤੋ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ, ਨਾਮ ਕੀ ਮਮਾ ਸੰਤਰੇ ਵਸਾ, ਸੰਤ ਪ੍ਰਤਾਪ ਦੁਰਸਮ ਨਸਾ, ਸੰਤ ਕਾ ਸੰਗਵਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ ਖੜ, ਸ਼ਾਸਤਰ ਸਿਮਰਤ ਵਖਿਆਨ, ਯੁਗ ਅਭਿਆਸ ਕਰਮ ਤਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ, ਅਣਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਧਨ ਹੋਮੈ ਬਹੁ ਰਤਨਾ, ਸਰੀਰ ਘਟਾਏ ਹੋਮੈ ਕਰ ਰਾਤੀ, ਵਰਤ ਨਿਮ ਖਰੇ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ, ਅਗਨ ਮਾਇ ਹੋਮਤ ਪ੍ਰਾਣ, ਕਰਨ ਕਸਵ ਹੈ ਵਰ ਪੂਮਦਾਨ, ਨੌਲੀ ਕਰਮ ਕਰੇ ਬਵਾਸਨ ਜਨ ਮਰਗ ਸੰਜਮ ਸਾਧਨ ਨਿਮ ਕਿਰਮ ਕਾ ਸੀ ਗਟਾਵੇ ਤਉ ਭੀ ਹਉਮੈ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਛੁ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟਾ ਗਰਭ ਗੁਮਾਨ ਨ ਮਨ ਤੇ ਹੁਟਾ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹ ਕੋ ਬੋ ਸਾਧਨਾ ਕਰੇ ਮਨ ਤੇ ਕਬੂਨਾ ਭਿਖਿਆ ਟਰੇ ਜਲ ਧੋਵੈ ਬੋਧੇ ਅਨੀਤ ਸੁਧ ਕਹਾ ਹੋਇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਬਿਆਪੈ ਅਣਖ ਜਤਨ ਕਰ ਤਿਸਨਾ ਧਰਾਪੈ ਭੇਖ ਨੇਕ ਅਗਨੀ ਬੁਝੈ ਕੋਟ ਉਪਮ ਦੁਰਗਨ ਨਿਸਿਜ ਛੂਟ ਸੁਨਾਹੀ ਉਪਵੈ ਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰ ਤੂ ਸਗਲੀ ਜਮ ਦਾਨਾ ਗੋਬਿੰਦ ਭਜਨ ਬਿੰਦ ਦਿਲ ਨੇ ਮਾਨਾ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸੇ ਸੁਭਾਏ ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੇ ਸਤ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹਉਮੈ ਛੋਰੇ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕੇ ਮਿਟਿਆ ਬੇਮਾਨ ਆਪਸ ਕੁਝ ਜਾਣੀ ਦੀ ਚਸੋ ਗਰੀਆਂ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕਿਰੀ ਨਾ ਹਰ ਹਰ ਨਾਮ ਤੇਰੇ ਘੜ ਘੜ ਜੀ ਨਾ ਮਨ ਆਪਣੇ ਤੇ ਬ੍ਰਹਮ ਮਿਟਾ ਨਾ ਭੇਖਾ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹਿ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨ ਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤਮਿਤ ਜਾਨੋ ਹਾਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਈ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਤਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਆਰ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭਿਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਮਨ ਮੂਲ ਤੇ ਕਮਨ ਦੁਸ਼ਟਾਨੀ ਜੰਤੂ ਸਤ ਸਵਾਰ ਸਿੰਗਾਰਿਆ ਗਰ ਭਗਨ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝ ਪਿਆਰੇ ਦੂਤ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਖ ਸਨ ਮੁਖ ਪਿਆ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੁ ਨ ਬੂਝੇ ਬਖਸ਼ ਲਿਓ ਤੋ ਨਾਨਕ ਸੀ ਜੇ ਪ੍ਰਸਾਦ ਤਾਰੂ ਪਰ ਸੁਖ ਵਸਾ ਸੋਤ ਪ੍ਰਾਤ ਮੀਤ ਬੰਤਾ ਸੰਘਸਾ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਤ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤੇ ਜਗ ਪ੍ਰਸੰਗ ਰਚਨਾ ਐਸੇ ਦੋਖ ਮੂੜੰਦ ਵਿਆਪੇ ਨਾਨਕ ਕੜ ਲੋ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤਿਸ ਤੋਂ ਕਰਨ ਪ੍ਰੀਤ ਨ ਕਰ ਗਵਾਰ ਜਾ ਕੇ ਸੇਵਨ ਨਮ ਨਿਤ ਪਾਵੇ ਤਸ ਮੂੜਾ ਮਨ ਲਾਭਾ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵਾ ਦਰਗੇ ਮਾਨ ਤਿਸ ਸਾਰੇ ਮੁਗਦੇ ਜਾਣ ਸਦਾ ਸਦ ਭੁੱਲਣ ਹਾਰ ਨਾਨਕ ਰੱਖਣ ਹਾਰਾ ਪਾ ਰਤਨ ਤਿਆ ਕੋਡੀ ਸੰਗ ਰਚੈ ਸਾਹ ਝੂਠ ਸੰਗ ਨਚੈ ਸੋਚ ਰਿਆ ਛੱਡਣਾ ਸੋ ਅਸਤਰ ਕਰ ਮਨ ਹੈ ਜੋ ਹੋਵਣ ਸੋ ਦੂਰ ਪਰ ਰਨ ਛੁੱਟ ਜਾ ਤਿਸਕਾ ਸ਼ਰਮ ਕਰੇ ਸੰਗ ਸਾਜ ਤਿਸ ਪਰ ਹਰੇ ਚੰਦਨ ਲੇ ਪੁਤਾਰ ਤੋਈ ਗਰ ਤੋ ਪ੍ਰੀਤ ਭਸਮ ਸੰਗ ਹੋਏ ਅੰਧ ਕੂਪਮੈ ਪਤਤ ਵਿਖਰਾਲ ਨਾਨਕ ਕੜ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਹਜ਼ਾਰ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਪਿਖਣ ਤਰਮਲ ਮਾਇਆ ਸ਼ਬਸਰਾ ਕਿਸ਼ ਕਰਿਸ਼ ਪਾਇਆ ਬਾਹਰ ਕਿਉਂ ਤਨ ਸਨਾਨ ਅੰਤਰ ਵੈਪੇ ਲੋ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰਿਆ ਥਾ ਜਾਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਧ ਸੁਣ ਦਾ ਕੈਸੇ ਮਾਰਗ ਪਾਪ ਕਰ ਗਏ ਲੋਹਣ ਵਹਾਵੇ ਕਹਾਂ ਬੁਝਾਰ ਤੋਂ ਬੁਝੇ ਡੋਰਾ ਨੇਸ ਕਹੀਏ ਤੋ ਸਮਝੇ ਪੂਰਾ ਕਹਾਂ ਬਿਤਨ ਪਦ ਗਾਵੇ ਗੁੰਗ ਗਾਤਨ ਕਰਿਆ ਤੋ ਪੀ ਸੁਰ ਪੰਕ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਸੁਗਮਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੂੰ ਮੇਰੀ ਕਿਰਪਾ ਤਰੈ ਨਾਨਕ ਤੂੰ ਮੇਰੀ ਕਿਰਪਾ ਤਰੇ ਸੰਗ ਸਹਿ ਸਾਵ ਨਾ ਚੀਤ ਜੋ ਬੈਰਾਜ ਤਾਂ ਸੁਪਰੀ ਬਲਗਾ ਕੇ ਪਿੱਤਰ ਸਹਿ ਨਕਿਲ ਮਾਇਆ ਰੰਗ ਰਥ ਸਹਿ ਦ੍ਰਿੜ ਕਰ ਮਨ ਮਨ ਪ੍ਰਤੀਤ ਕਾਲ ਨਾ ਵੈ ਮੂੜੇ ਚੀਤ ਬਹਿਰ ਵਿਰੋਧ ਕਾਮ ਕ੍ਰੋਧ ਮੋ ਝੂਠ ਵਿਕਾਰ ਮਹਾਂ ਲੋਭ ਤਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰੱਖ ਲਿਓ ਆਪਣਾ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਵ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਮਾਰਕ ਤੇਰੇ ਤੁਮਰੀ ਕਿਰਪਾ ਮਸੂਖ ਨੇਰੇ ਕੋਈ ਨਾ ਜਾਣਨਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਥਾਰੀ ਤੁਮ ਤੇ ਹੋਏ ਸਵੈਗਿਆ ਕਰੀ ਤੁਮਰੀ ਗਾਤ ਮੈਂ ਤੁਵੇਂ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪਵ ਛੋੜ ਕੇ ਲਾਗੇ ਅਨੁਸਵਾਏ ਨਾਨਕ ਨਸੀ ਜਈ ਬਿਨ ਨਾਵੈ ਭਤ ਜਾਏ ਅਸ਼ਟਪਦੀ ਦਾਸ ਵਸਤੂ ਲੇ ਪਾਤਸ਼ਾਹ ਪਾਵੇ ਇੱਕ ਵਸਤ ਕਾਰਨ ਵਿਖੋੜ ਗਵਾਵਾ ਹੇ ਇੱਕ ਪੀਣਾ ਦੇ ਦਸ ਪੀ ਹਿਰਲੇ ਤੋਂ ਮੂੜਾ ਕਹੋ ਕਹ ਕਰੇ ਸਾਗਰ ਸੁਨਾਹੀ ਚਰਾ ਤਾ ਕੋਈ ਜਿਸ ਸੰਸਕਾਰਾ ਜਾ ਕੇ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖ ਤਾਹੁ ਮਨ ਬੁੱਠਾ ਜਿਸ ਜਨ ਹੁਕਮ ਮਨਾਇਆ ਸਭ ਥੋਗ ਨਾਨਕ ਤਿੰਨ ਪਾਇਆ ਗਨ ਸਾਹੁਰ ਆਪਣੀ ਦੇ ਰਾਸ ਖਾਤ ਪੀਤ ਵਰਤ ਦੁਲਾਸ अपने मान कश बौर साहु ले ज्ञानी मन रोस करे, अपनी प्रति तापी खोवा पर उसका विश्वास ना होवे, जिसकी बस्ते सागे रख प्रभु किया गया मना मत उसते चौगन करे निहाल, नानक साहिब सदा दयाल, अणक पांत माया के सर पर हुआ जाने ते बिर की छाया सुरंग लावे, अपने बिर सा मन पछतावा जो दीसे सचल हाल अपटरता अंदर बटाऊ सुजल लावे, नहीं ताक वत नावे के मन हर के नाम की प्रीत सुखदाई कर कृपा नानक आपले लाई, मिथ्या तान तान कुटंब समय मिथ्या ममता माया, मिथ्या राज उपन तन माल, मिथ्या काम क्रोध विकराल, मिथ्या रथ अस्थि अस्व वस्त्र, मिथ्या रंग संग मय पेखस्ता, मिथ्या त्रुम अभिमान, मिथ्या पसवर्त कर कुमान अस्तर के स्वर्ग साध की सर नानक जप जी हर के चरण, मिथ्या श्रवण पारनंदा सुन महेशता हस्त पद दर्भ गोहिर, मिथ्या नेत्र पेखत पर त्रय रूपाद, मिथ्या रसना भोजन अनुस्वाद, मिथ्या चरण पर प्रकार क्रोधावे, मिथ्या मन पर लोभ लुभावे, मिथ्या हाम तरनी पर पुकारा, मिथ्या बासलित पुकारा, बिन बुझे मिथ्या सपे सफल दिनान करो नाम ले, बिरथी सागत किया जा साच बिना कहो बस सूचा, बिरथ नाम बिना तनंद मौखा बता का दुर्गंध, बिन सिमरन दिन बिरथा वे हाय मेघ बिनु खेती जय गोविंद भज मेघ मिथे सकाउ, जो कृपण के नारत धाम तन तन ते जनक जय घटे वहास, हर नाम जय बस हर नाम हो नानक ताक बल बल जाओ, रहत पर कश्वर कमा तो मानी प्रीत मुखंगड़ लावत जन हर प्रभु पर पाह पीना गाहू पीना, आप अवर दुस अपना करे आप जब जन्म मरा, जिसके अंतर बसन अहंकार ते सिख सिख सतर संसार, जो तुम भाने तन प्रभु जाता नानक गुरजन चरण प्राता कर विनती पार बम सब जाना अपना किया आप मन आप करतन बीरा, किसे दूर जनाबत किसे बुझावत, निरव पाम सैनब सगल तेरे सबके जाना तुम की, जिस भाव तिस लय लड़ लाए, थान तरंतर रह समाए, सो सेवक जिस कृपा करी, निमख निमख जनन ब्याह नानक हरि सलोक, काम क्रोध अर लोभ मुबिन सजाए अहंबेव, नानक प्रभ शरणागति कर प्रसाद गुर देहे वैष्टपदी, जे प्रसाद छति अमृत खाहे तिस ठाकुर को रख मन माहे, जे प्रसाद सुगंध तन लावे तिसको सिमरत परमगत पावे, जे प्रसाद बस सुख मंदर तिस तह सद मनंदर, जे प्रसाद गृह संग सुख बसनार पर सिमरत तिस रसना, जे प्रसाद अंग रस भोग नानक सद तेज तैवन जोग, जे प्रसाद पाठ पटंबर हंडावे तिस त्याग तवर लुभावे, जे प्रसाद सुख सेज सोई जय मन आठ पैर तांका जस गा बीज, जे प्रसाद तुझ सबको माना मुखता को जस समखाना, जे प्रसाद तेरे रहता तर मन सदा ते केवल पार ब्रह्म पाप जी जपत दरगा ना मान पावे नानक पास कर जावे, जे प्रसाद रोग कंचन देहि लिवलाव तिस राम स्नेहि, जे प्रसाद तेरा उला रहत मन सुख पावे हर हजस के, जे प्रसाद तेरे सगल छिद ढाके मन सरनी पर ठाकुर प्रभु ताक, जे प्रसाद तुझ को ना पहुंचे हे मन साथ साथ सिमरो प्रभु चे, जे प्रसाद पै दुर्लभ दे नानक ताकी भगत करे, जे प्रसाद भूखन पहरी जय मन ते सिमरत काल सकी, जे प्रसाद असव हस्त सवारी मन ते प्रभ को कबु ना बेसारी, जे प्रसाद बाग मिलख तना राख प्रवे प्रभ अपने मना, जिन तेरी मन बंत बनाई उठत बैठत तस तह त्याई तिस तज एक अलखा ईहा ओह नानक तेरी रखा, जे प्रसाद करह पुन बहु दान मन आठ फिर कर तिस कर ध्यान, जे प्रसाद तो आचार व्यवहारी ते प्रभ को साथ साथ चतारी, जय प्रसाद तेरा सुंदर रूप सो प्रभ सिमर सदा अनूप, जय प्रसाद तेरे निकी जात सो प्रभ सिमर सदन रात, जय प्रसाद तेरी पात्र है गुर प्रसाद नानक जस कह, जय प्रसाद सुनै कर नाद, जय प्रसाद पेख है विस्मात, जय प्रसाद बोला अमृत रसना, जय प्रसाद सुसे जय बसना, जय प्रसाद हस्त कर चला, जय प्रसाद संपूर्ण फला, जय प्रसाद परमगत पावा, जय प्रसाद सुसे समावे ऐसा प्रभ त्याग बरकत लागो गुर प्रसाद नानक मन जागो, जय प्रसाद प्रगट संसार ते प्रभ को मूल मन विसार, जय प्रसाद तेरा परताप रे मन मूर्तता को जाप, जे प्रसाद तेरे कार्य पूरे तिसे जन्म सदा हजूरे, जे प्रसाद तू पावे साच रे मन मेरे तू तां सुराच, जे प्रसाद सब की गत हो नानक जाप जपै जप सो आप जपै जप सुनो आप गावाए सो हर गुण गाओ, प्रभु कृपा तेहे प्रगास प्रभु दया ते कमल बिगास, प्रभु सो प्रसान बस मन सोए प्रभु दया ते मत उत्तम होए, सर बंदा पर तेरी पया आपो कछु किन्न हो लया, जित जित लाभ तित लग हर नाथ नानक निकै कछु न हाथ, जित जित लावो तित लग हर नाथ नानक इनका कछु न हाथ, वाहिगुरु जी का खालसा वाहिगुरु जी की फतेह, परम सत्कार योग गुरु रूप सा संगत जियो, आप लड़ीवार चल रहे श्री सहज पाठ सरवण कर रहे सी, हुण समा है शब्द चौंकी सोधार जी का सेवा निभा रहे हैं, सत्कार योग भाई साहब भाई दिलबाग सिंह जी तिना दा रागी जथा, आओ तिना दे पासों गुरबाणी शब्द कीर्तन नाल जुड़िए जी, वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ।

0: ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸੁਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਉ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਣਾ ਸੋ ਕਰ ਰਿਹਾ।
1: ਸੋ ਨਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।